ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫਐਮ ਬਠਿੰਡਾ। ਅੱਜ ਦਿਨ ਵੀਰਵਾਰ ਸ਼ਕ ਸੰਵਤ 1948 ਦੇ ਵੈਸਾਖ ਮਹੀਨੇ ਦੀ 23 ਤਾਰੀਖ ਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 14 ਤਾਰੀਖ ਹੈ। ਸਮਾਂ ਇਸ ਵੇਲੇ 5:58 ਦਾ ਹੋ ਰਿਹਾ। ਸਾਡੀ ਅੱਜ ਦੀ ਪ੍ਰਸਾਰਣ ਸਭਾ ਹੁਣ ਤੋਂ ਸ਼ੁਰੂ ਹੁੰਦੀ ਹੈ ਤੇ ਸਾਰੇ ਹੀ ਸਰੋਤਿਆਂ ਦਾ ਇਸ ਸਭਾ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ।

0: ਜੀ ਬਿਲਕੁਲ ਦੋਸਤੋ, ਨੀਵੇਂ ਹੋ ਕੇ ਚੱਲੋ, ਕਿਉਂਕਿ ਨੀਵਿਆਂ ਨੂੰ ਫਲ ਵੀ ਲੱਗਦਾ ਅਤੇ ਨੀਵਿਆਂ ਨੂੰ ਹੀ ਰੱਬ ਵੀ ਮਿਲਦਾ, ਕਿਉਂਕਿ ਰੱਬ ਆਪ ਕਹਿੰਦਾ ਹੈ ਜੇ ਤੁਸੀਂ ਨੀਵੇਂ ਹੋ ਕੇ ਚੱਲੋਗੇ, ਤੁਸੀਂ ਨਿਮ ਕੇ ਚੱਲੋਗੇ, ਹਰੇਕ ਨਾਲ ਖੁਸ਼ ਹੋ ਕੇ ਮਿਲੋਗੇ, ਤਾਂ ਮੈਂ ਤਾਂ ਫਿਰ ਤੁਹਾਡੇ ਕੋਲ ਹੀ ਹਾਂ, ਤੁਹਾਡੇ ਦਿਲ ਦੇ ਵਿੱਚ ਹੀ ਹਾਂ। ਅਤੇ ਫਿਲਹਾਲ ਪ੍ਰੋਗਰਾਮ ਚੱਲ ਰਿਹਾ ਜੀ ਸੱਜਰੀ ਸਵੇਰ 'ਤੇ। ਅੱਜ ਦੇ ਸੱਜਰੀ ਸਵੇਰ ਦੇ ਸਫ਼ਰ ਦੇ ਵਿੱਚ ਤੁਹਾਡੀ ਹਮ ਸਫ਼ਰ ਹੈ ਦੀਪਾ ਛਾਬੜਾ। ਨਾਲ ਨਾਲ ਤੁਹਾਨੂੰ ਸਮਾਂ ਵੀ ਦੱਸ ਦਿੰਦੀ ਹਾਂ, ਤੁਸੀਂ ਆਪਣੀਆਂ ਘੜੀਆਂ ਮਿਲਾ ਸਕਦੇ ਹੋ। ਸਮਾਂ ਇਸ ਵੇਲੇ ਹੋ ਚੁੱਕਾ ਹੈ ਜੀ 7:12 ਦਾ। ਸਕਿੰਟ ਵੀ ਦੱਸਦਾ, ਚਲੋ ਦੱਸ ਦਿੰਦੀ ਹਾਂ, ਸਕਿੰਟ ਹੋ ਚੁੱਕੇ ਨੇ 36, ਉਹ ਤਾਂ ਭੱਜੀ ਜਾ ਰਹੀ ਹੈ ਜੀ ਘੜੀ, ਫਟਾਫਟ ਘੜੀ ਦੀਆਂ ਸੂਈਆਂ 36, 37, 38 ਐਂ ਭੱਜ ਰਹੀਆਂ। ਪਰ ਆਪਾਂ ਜਿਹੜਾ ਹੈ ਸਮਾਂ ਇੱਦਾਂ ਨਹੀਂ ਗਵਾਉਣਾ, ਅਸੀਂ ਤੁਹਾਡੇ ਲਈ ਬਹੁਤ ਕੁਛ ਅੱਜ ਸੱਜਰੀ ਸਵੇਰ ਦੇ ਵਿੱਚ ਲੈ ਕੇ ਆਏ ਹਾਂ। ਅਤੇ ਸਭ ਤੋਂ ਪਹਿਲਾਂ ਫਿਰ ਕਿਉਂ ਨਾ ਆਪਾਂ ਹੱਸ ਗਾ ਲਈਏ, ਹੈ ਨਾ, ਕਿਉਂਕਿ ਤੁਹਾਡੇ ਲਈ ਅੱਜ ਸਾਡੇ ਕੋਲ ਹੈ ਜੀ ਸਿਲਸਿਲਾ ਸ਼ੁਰਲੀਆਂ, ਜਿਸ ਦੇ ਵਿੱਚ ਭਾਗ ਲੈਣ ਵਾਲੇ ਕਲਾਕਾਰ ਕੌਣ ਕੌਣ ਨੇ। ਕਲਾਕਾਰ ਨੇ ਜੀ, ਬਬਲੀ ਦੇ ਰੋਲ ਦੇ ਵਿੱਚ ਹੈ ਜੀ ਮਮਤਾ ਅਰੋੜਾ, ਡੋਲੀ ਹੈ ਸੀਮਾ ਮਹਿਰਾ, ਅਤੇ ਬੀਬੋ ਦਾ ਕਿਰਦਾਰ ਕਿਹਨੇ ਨਿਭਾਇਆ, ਬੀਬੋ ਦਾ ਕਿਰਦਾਰ ਤੁਹਾਡਾ ਫੇਵਰੇਟ ਹੈ, ਉਹ ਨਿਭਾਇਆ ਹੈ ਜੀ ਸੰਦੀਪ ਸ਼ੇਰਗਿੱਲ ਨੇ। ਅਤੇ ਚਲੋ ਜੀ ਫਿਰ ਸੁਣ ਲੈਂਦੇ ਹਾਂ ਅੱਜ ਦਾ ਸਿਲਸਿਲਾ। ਅਤੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ, ਇਹ ਸਿਲਸਿਲਾ ਤੁਸੀਂ ਪਹਿਲਾਂ ਵੀ ਸੁਣ ਚੁੱਕੇ ਹੋ।
1: ਪ੍ਰੋਗਰਾਮ
2: ਸ਼ੋਲੀਆਂ ਨਹੀਂ, ਇਹ ਤਾਂ ਭਾਈ ਜੱਗੋ 13ਵੀਂ ਗੱਲ ਆ ਕੁੜੇ। ਹੋਏ ਲੈ, ਸਾਰਾ ਦਿਨ ਡੰਗਰਾਂ ਵਾਂਗੂ ਕੰਮ ਕਰਦੇ ਰਹੋ ਘਰਾਂ ਦਾ, ਤੇ ਜਦੋਂ ਮੰਗ ਲਓ ਘਰ ਵਾਲੇ ਤੇ ਸੂਟ, ਫਿਰ ਆਖਣਗੇ ਲੈ ਦੱਸ ਤੈਨੂੰ ਕੋਈ ਸੂਟਾਂ ਦਾ ਘੱਟ।
3: ਨਾ ਨਾ, ਹੋਇਆ ਕੀ ਬੀਬੋ, ਕਲਪੀ ਪਈ ਹੈ, ਮੈਨੂੰ ਲੱਗਦਾ ਡੋਲੀ ਘਰੋਂ ਫੇਰ ਲਾੜ ਆਈ ਹੈ। ਤਾਂ
4: ਲੈ, ਇਹ ਕੋਈ ਨਵੀਂ ਗੱਲ ਹੈ, ਇਹਨਾਂ ਦਾ ਰੋਜ਼ ਦਾ ਕੰਮ ਹੈ।
2: ਨਹੀਂ ਆਹੋ, ਤੁਸੀਂ ਭਾਈ ਹੋਰ ਲੂਣ ਪਾਇਆ ਕਰੋ ਅਗਲੇ ਤੇ, ਹੈ ਨੀ, ਨਾਲੇ ਭਾਈ ਗੱਲ ਸੁਣ ਲੈ ਦੋਨੇ ਜਾਣੀਆਂ, ਕਿਸੇ ਦੇ ਜ਼ਖਮਾਂ ਤੇ ਐਵੇਂ ਲੂਣ ਨਹੀਂ ਪਾਈਦਾ ਹੁੰਦਾ।
3: ਬਿਲਕੁਲ ਨਹੀਂ ਪਾਈਦਾ ਡੋਲੀ, ਪਾਗਲ ਹੈ, ਜ਼ਖਮਾਂ ਦੇ ਉੱਤੇ ਐਵੇਂ ਲੂਣ ਥੋੜਾ ਪਾ ਦੀਦਾ ਹੁੰਦਾ, ਪਹਿਲਾਂ ਉਹਨੂੰ ਚੰਗੀ ਤਰ੍ਹਾਂ ਖੁਰਚੀ ਦਾ ਹੁੰਦਾ, ਫਿਰ ਲੂਣ ਪਾਓ, ਜੇ ਲੂਣ ਨਹੀਂ ਹੈਗਾ ਤਾਂ ਮਿਰਚਾਂ ਪਾ ਦੋ।
4: ਰੁਕੋ ਰੁਕੋ, ਮੈਂ ਜਾਂਦੀ ਹਾਂ ਘਰੇ।
3: ਹਾਏ ਵੇ ਮੇਰਿਆ ਰੱਬਾ, ਨੀ ਬੀਬੋ ਫੜ, ਉਹ ਤਾਂ ਸੱਚੀ ਮੁੱਚੀ ਚਲੀ ਗਈ। ਮੈਂ ਤਾਂ ਇਹ ਪੁੱਛ ਰਹੀ ਹਾਂ ਕਿ ਬੀਬੋ ਗੱਲ ਕੀ ਹੋਈ।
2: ਕੁੜੇ ਦੱਸ, ਮੈਂ ਉਹਨੂੰ ਆਖਿਆ ਵੀ ਮੈਂ ਭਾਈ ਤੜਕੇ ਦੀ ਟੈਨਸ਼ਨ ਚ ਬੈਠੀ ਆ, ਟੈਨਸ਼ਨ ਚ।
3: ਆਏ ਹਾਏ, ਭਾਜੀ ਤਾਂ ਘਬਰਾ ਗਏ ਹੋਣੇ ਆ ਇਹ ਗੱਲ ਸੁਣ ਕੇ।
4: ਹੋਰ ਕੀ,
2: ਨੀ ਕਾਹਨੂੰ ਪੁੱਛਦੀ ਆ ਭਾਈ, ਅਗਲੇ ਨੇ ਜਦੋਂ ਮੈਨੂੰ ਪੁੱਛਿਆ ਵੀ ਤੈਨੂੰ ਹੁਣ ਕਾਹਦੀ ਟੈਨਸ਼ਨ ਹੋ ਗਈ, ਚੰਗਾ ਖਾਨੀ ਹੈ, ਚੰਗਾ ਪੀਨੀ ਹੈ, ਨਾਲੇ ਸਾਨੂੰ ਤੂੰ ਸਾਰੇ ਟੱਬਰ ਨੂੰ ਢਾਉਣ ਆਉਂਦੀ ਆ।
3: ਫੇਰ
2: ਨਹੀਂ, ਮੈਂ ਤਾਂ ਬਸ ਫਿਰ ਆਈ ਆਖਿਆ ਸੀ ਵੀ ਮੇਰਾ ਚਿੱਤ ਕਰਦਾ ਵੀ ਮੈਂ 2-3 ਸੂਟ ਲੈ ਲਾ, ਜੇ ਸੂਟ ਹੋ ਜਾਣਗੇ ਤਾਂ ਸ਼ਾਇਦ ਮੇਰੀ ਟੈਨਸ਼ਨ ਮੁੱਕ ਜਾਏ।
3: ਭਾਜੀ ਨੇ ਤਾਂ ਪੱਕਾ ਡੋਲੀ ਇਹਨੂੰ ਫੇਰ ਸੂਟ ਦਵਾ ਹੀ ਦਿੱਤੇ ਹੋਣੇ ਆ।
4: ਲੈ, ਮੈਨੂੰ ਐਂ ਲੱਗਦਾ ਭਾਜੀ ਨੇ ਦਵਾਏ ਵੀ ਬੀਬੋ ਸਿਸ ਨੂੰ ਸੂਟ, ਪੂਰੇ ਟ੍ਰੈਂਡਿੰਗ ਹੋਣੇ ਆ।
2: ਨੀ ਦਵਾਏ ਹੋਣੇ ਆ ਟ੍ਰੈਂਡਿੰਗ, ਮੈਂ ਤਾਂ ਕਹਿੰਦੀ ਆ ਤੂੰ ਹੀ ਲੈ ਜਾਓ
3: ਨਾ। ਇੰਨੀ ਔਖੀ ਕਿਉਂ ਹੋਈ ਪਈ ਹੈ, ਤੈਨੂੰ ਟੈਨਸ਼ਨ ਸੀ ਕਿ ਤੈਨੂੰ ਸੂਟ ਚਾਹੀਦੇ ਆ, ਭਾਜੀ ਨੇ ਤੈਨੂੰ ਕੀ ਕਿਹਾ ਫੇਰ?
2: ਨੀ ਅਗਲੇ ਨੇ ਅੱਗੋ ਮੂੰਹ ਸਵਾਰ ਕੇ ਕਹਿਤਾ, ਕਹਿੰਦਾ ਚੱਲ ਕੋਈ ਨੀ ਤੂੰ ਟੈਨਸ਼ਨ ਚ ਠੀਕ ਆ।
3: ਨਾ ਡੋਲੀ ਮੇਰੀ ਗੱਲ ਸੁਣ, ਭਾਜੀ ਵਿਚਾਰੇ ਕਰਨ ਵੀ ਕੀ, ਕਦੇ ਤਾਂ ਇੰਨੀਆਂ ਫਰਮਾਇਸ਼ਾਂ, ਕਦੇ ਮੁੰਡੇ ਦੀਆਂ ਫਰਮਾਇਸ਼ਾਂ। ਕੱਲ ਪਤਾ ਬੀਬੋ ਦਾ ਮੁੰਡਾ ਕਿਹੜੀ ਗੱਲ ਨੋੜਿਆ ਬੈਠਾ ਸੀ।
4: ਹੈ ਖੇਜ ਕੱਲ ਚੜ ਗਿਆ,
3: ਫੋਨ ਕਰਕੇ ਕਹਿੰਦਾ ਏ ਪਾਪਾ ਜੀ ਮੈਨੂੰ ਬੁਲਟ ਲੈ ਕੇ ਦਿਓ, ਨਹੀਂ ਤਾਂ ਮੈਂ ਘਰ ਛੱਡ ਕੇ ਚੱਲਿਆ।
4: ਓ ਫੇਰ ਘਰ ਛੱਡ ਕੇ ਚਲਾ ਗਿਆ ਕਿ ਬੁਲਟ ਮਿਲ ਗਈ ਉਸਨੂੰ?
3: ਨਾ ਅੱਗੋ ਫਿਰ ਭਾਜੀ ਵੀ ਤਪੇ ਪਏ ਸੀ, ਕੁਛ ਇਹਦੇ ਸੂਟਾਂ ਕਰਕੇ ਤੇ ਕੁਛ ਹੋਰ ਪਰੇਸ਼ਾਨੀਆਂ ਕਰਕੇ। ਕਹਿੰਦੇ ਕਾਕਾ ਜੇ ਜਾਣਾ ਹੈ ਨਾ ਬੂਹਾ ਢੋ ਕੇ ਜਾਈ, ਗਲੀ ਚ ਕੁੱਤੇ ਬਹੁਤ ਫਿਰਦੇ ਹੈ, ਕੋਈ ਰੋਟੀਆਂ ਨੂੰ ਪੈਂਦਾ ਹੈ ਤੇ ਕੋਈ ਬੁਲਟ ਨੂੰ। ਨਾਲੇ ਕਹਿੰਦੇ ਆਹ ਮੁਰਲੀ ਗਲੀ ਚੋਂ ਨਾ ਜਾਈ, ਉੱਥੇ ਲੰਗਰ ਲੱਗਾ, ਗਲੀ ਬੰਦ ਹੈ, ਪਿਛਲੇ ਗੇਟ ਤੋਂ ਨਿਕਲੀ ਉਹ ਗਲੀ ਖਾਲੀ ਪਈ ਹੈ,

0: इतना
1: ना ए डायलॉग ते तेनु केड़ा दुख आ गया
2: सुने तुसी डायलॉग
1: हाँ
2: शाहरुख खान की कहंदा पे है कोई भी काम करन दी तुसी शुरुआत करो कोई सोचो ते सारी कायनात उस काम नु पूरा करन दे विच तुहाडे नाल लग जांदी है पर मैं जे कोई काम शुरू करा ते मेरे रिश्तेदार मेरी आंढी गुआंढी मेरे घर दे सारे मगर लग जांदे है
3: नहीं एथो भाई इक्को हिसाब जा लाया जा सकदा भी जिवें तेरी आंढ गुआंढ ते रिश्तेदारां नाल नहीं ना बणदी बणदी तेरी भाई कायनात नाल भी नहीं
1: आए हाय एक ता डॉली परेशान उत्तो परेशान इंदा मुंडा नी बीबो जिवें अज डॉली लगी है कल इंदा मुंडा लगा होया सीगा शाम नू खड़ा सी छत ते फोन मिला के लगा हो उची उची बोलन मैं क्या ए बैसी किंदे नाल जांदा है जदो आवाज सुनी ते मारिया मैं मत्थे नू हाथ
3: नी अस्या कुड़े पर भाई बैसी किदे नाल जांदा सी
2: नी रब नाल
3: बुवा मर जा नी ओ किवें
2: रब नू फोन मिला के छत ते खड़ा बोली जावे रब जी जेड़े तुसी मेनू मेरे कर्म दा हिसाब दे रहे हो एक कर्म मैं हो जे ता कीते नी जेड़े दुख दे रहे हो मेरे हिसाब नाल ता दुख मेरे खाते दे नी लगदे आ जरा चेक करियो ए जेड़े दुख वाला अकाउंट है ए किते आंडियां या गुआंडियां दा ता नी जेड़ा मेरे हिस्से आई जांदा है नाले मेरे वल वेख के हसन लग पिया
3: ਨੀ ਅੱਛਾ ਭਾਈ ਇਹਦਾ ਮਤਬਲ ਹੋਇਆ ਵੀ ਉਹ ਤੈਨੂੰ ਸੁਣਾ ਕੇ ਗੱਲ ਕਰ ਰਿਹਾ ਸੀ
2: ਹਾਂ ਤੇ ਮੈਨੂੰ ਵੀ ਚੜਿਆ ਵੱਟ ਮੈਂ ਅੱਗੋ ਕਿਹਾ ਵੇ ਆ ਜਿਹੜੇ ਕਰਮ ਤੂੰ ਕਰੀ ਜਾਂਦਾ ਨਾ ਇਹਨਾਂ ਦਾ ਤਾਂ ਅਜੇ ਲੇਖਾ ਜੋਖਾ ਅਗਾਂਹ ਮਿਲਣਾ ਇਹ ਤਾਂ ਤੈਨੂੰ ਉਹਨਾਂ ਕਰਮਾਂ ਦਾ ਮਿਲਦਾ ਪਿਆ ਜਿਹੜੇ ਤੂੰ ਪਿਛਲੇ ਜਨਮ ਚ ਕਰ ਆਇਆ ਹੈ
4: ਬਬਰਿਸਿਸ ਤੁਸੀਂ ਕੀ ਪਰੇਸ਼ਾਨ ਪਰੇਸ਼ਾਨ ਤਾਂ ਮੈਂ ਵੀ ਹੋਈ ਪਈ ਆ ਚੀਸ਼ੂ ਦੀ ਗੱਲਾਂ ਸੁਣ ਸੁਣ ਕੇ
1: ਹੁਣ ਤੈਨੂੰ ਕੀ ਕਹਿਤਾ ਉਹਨੇ
4: ਮੇਰੇ ਕੋਲ ਆਇਆ ਕਹਿੰਦਾ ਮੰਮੀ ਜੀ ਮੈਨੂੰ ਰੈਸੋਲੂਸ਼ਨ ਮਿਲ ਗਿਆ ਅਧੂਰੇ ਸੁਪਨੇ ਪੂਰੇ ਕਰਨ ਦਾ
1: ਹੈ ਅੱਛਾ ਨੀ ਉਹ ਕੀ
4: ਕਹਿੰਦਾ ਮੰਮੀ ਜੀ ਇਹ ਕੰਮ ਹੀ ਬੜਾ ਸੌਖਾ
3: ਨੀ ਗੱਲਾਂ ਹੀ ਕਰੀ ਜਾਏਗੀ ਕਹਿ ਕੁਛ ਦੱਸੇਗੀ ਵੀ ਮੇਰੇ ਤਾਂ ਆਪ ਬਲਾ ਵੱਡੇ ਵੱਡੇ ਸੁਪਨੇ ਨੇ ਛੇਤੀ ਪੂਰੇ ਹੋਣ ਮੈਂ ਤਾਂ ਆਪ ਚਾਹੁੰਦੀ ਹਾਂ ਕੁੜਾ ਮੈਨੂੰ ਵੀ ਦੱਸ ਡੋਲੀਏ
4: ਕਹਿੰਦਾ ਮੰਮੀ ਜੀ ਤੁਸੀਂ ਚੱਦਰ ਲਓ ਮੂਲ ਕੋ ਤੇ ਸੋ ਜਾਓ ਤੇ ਆਪਣੇ ਸੁਪਨੇ ਪੂਰੇ ਕਰ ਲੋ
2: ਜਿੰਨੇ ਸੁਪਨੇ ਵੱਡੇ ਛੋਟੇ ਓਨੀ ਲੰਬੀ ਨੀਂਦ ਲੈ ਲੋ ਦੇਖਿਆ ਕਿੰਨਾ ਸਿਆਣਾ ਚੀਚੂ ਮੇਰਾ
3: ਨਹੀਂ ਫੇਰ ਤਾਂ ਭਾਈ ਮੁੰਡਾ ਤੁਹਾਡਾ ਜਮਾ ਸਿਆਣਾ ਕੁੜੇ ਸੌਂਦੀ ਤਾਂ ਭਾਈ ਮੈਂ ਵੀ ਬਥੇਰਾ ਤੁਹਾਨੂੰ ਪਤਾ ਹੀ ਹੈ ਸੁਪਨੇ ਤਾਂ ਭਾਈ ਮੇਰੇ ਵੀ ਬਲਾ ਵੱਡੇ ਨੇ
4: ਮੇਰੀ ਗੱਲ ਸੁਣੋ ਬੀਬੋ ਸਿਸ ਬਬਲੀ ਸਿਸ ਆ ਕੁਝ ਕੁ ਦੁਕਾਨਦਾਰਾਂ ਨੂੰ ਅਕਲ ਕਿਵੇਂ ਆਊਗੀ
3: ਨਹੀਂ ਬਸ ਜਦੋਂ ਤੈਨੂੰ ਆ ਗਈ ਸਮਝ ਲਾ ਉਹਨਾਂ ਨੂੰ ਵੀ ਆ ਹੀ ਗਈ ਭਾਈ
4: ਕੀ ਮਸਲਾ ਵੇ ਛੋਟਾ ਕਿਉਂ ਉਹਨਾਂ ਨੂੰ ਕਦੇ ਅਕਲ ਹੀ ਨਹੀਂ ਆਉਣੀ
2: ਲੈ ਆਪੇ ਮੰਨੀ ਜਾਂਦੀ ਹੈ ਬੀਬੋ ਆਪੇ ਮੰਨੀ ਜਾਂਦੀ ਹੈ ਕਿ ਇਹਨੂੰ ਕਦੇ ਅਕਲ ਆਣੀ ਨਹੀਂ
3: ਆਹੋ ਬਬਲੀਏ ਕੁੜੇ ਤੂੰ ਵੀ ਐਤ ਕੀ ਭੁੱਲੀ ਗਈ ਭਾਈ
2: ਨਾ ਕੀ ਭੁੱਲ ਗਈ ਮੈਂ
3: ਆਹੀ ਕਰ ਲੋ ਘਿਓ ਨੂੰ ਭਾਂਡਾ
2: ਉਹ ਤਾਂ ਪਹਿਲਾਂ ਹੀ ਭਰਿਆ ਪਿਆ ਆ ਹੁਣ ਹੋਰ ਹੋ ਜੂਗਾ
4: ਕੀ ਬੁਝਾਠਾ ਪਾਈ ਜਾਂਦੇ ਹੋ ਸਹੀ ਸਹੀ ਦੱਸੋ ਕੀ ਕਹੀ ਜਾਂਦੇ ਹੋ
2: ਨੀ ਉਹ ਗੱਲ ਛੱਡ ਆਪਣਾ ਦੁੱਖ ਸੁਣਾ ਆਪਣਾ ਦੁੱਖ ਪੈਸੇ ਲੈਣੇ ਇਸ ਤੋਂ ਬਾਅਦ ਤੂੰ ਹੁਣ ਇਹ ਦੱਸ ਦੁਕਾਨਦਾਰਾਂ ਤੋਂ ਕਿਉਂ ਦੁਖੀ ਹੋਈ ਪਈ ਹੈ
4: ਮਖੈਨਿਕ ਜੀ ਦੁਕਾਨ ਚ ਜਾਓ ਤਾਂ ਤੇਲ ਡੁੱਲਿਆ ਪਿਆ ਹੁੰਦਾ
2: ਹਾਂ
4: ਜੀ ਖਚਿੰਗ ਵਾਲੀ ਦੁਕਾਨ ਚ ਜਾਓ ਤਾਂ ਬਾਲ ਹੀ ਬਾਲ ਖਿਲਰੇ ਪਏ ਹੁੰਦੇ
2: ਤੇ ਬਾਲ ਹੀ ਹੋਣੇ ਹੈ
4: ਕੱਪੜੇ ਵਾਲੀ ਦੁਕਾਨ ਚ ਜਾਓ ਤਾਂ ਕੱਪੜੇ ਖਿਲਰੇ ਪਏ ਹੁੰਦੇ
2: ਨਾ ਹੁਣ ਦੁਖੀ ਕਿਹੜੀ ਗੱਲ ਤੋਂ ਹੈ
3: ਨੀ ਆਹੋ ਕੁੜੇ ਦਰਜੀਆਂ ਦੇ ਬਾਹਰ ਕਾਤਰਾਂ ਹੀ ਕਾਤਰਾਂ ਖਿਲਰੀਆਂ ਹੁੰਦੀਆਂ ਨੇ
4: ਤੇ ਆ ਬੈਂਕ ਵਾਲੇ ਇਹਨਾਂ ਨੂੰ ਅਕਲ ਖਿਜਵਾਓਗੀ
3: ਨੀ ਭਾਈ ਹੁਣ ਉਹਨਾਂ ਨੇ ਕੀ ਕਰਤਾ
2: ਓਹੋ ਬੀਬੋ ਇਹ ਤਾਂ ਨੋਟ ਭਾਲਦੀ ਹੈ ਕਿ ਬੈਂਕ ਦਾ ਦਰਵਾਜ਼ਾ ਖੋਲੇ ਬੈਂਕ ਚ ਜਾਵੇ ਤੇ ਫਰਸ਼ ਤੇ ਨੋਟ ਹੀ ਨੋਟ ਹੋਣ
4: ਇਹੀ ਗੱਲ ਬੀਬੋ ਸਿਸ ਤੁਹਾਨੂੰ ਸਮਝ ਨਹੀਂ ਆਉਂਦਾ ਇਹੀ ਤਾਂ ਗੱਲ ਮੈਂ ਕਹਿ ਰਹੀ ਹਾਂ ਜਿਹੜੀ ਬਬੀ ਸਿਸ ਨੇ ਕਹੀ ਹੈ
3: ਨਾ ਭਾਈ ਡੋਲੀਏ ਇਹ ਤਾਂ ਗੱਲ ਤੇਰੀ ਜਮਾ ਗਲਤ ਆ ਕੁੜੇ ਉੱਥੇ ਹੁੰਦੀਆਂ ਨੇ ਪਰਚੀਆਂ ਜਿਹੜੇ ਲੋਕ ਪੈਸੇ ਕਢਾ ਕੇ ਲੈ ਜਾਂਦੇ ਨੇ ਉਹ ਪਰਚੀ ਜੀ ਫਿਰ ਉੱਥੇ ਹੀ ਸਿੱਟ ਜਾਂਦੇ ਆ ਤੂੰ ਉਹੀ ਇਕੱਠੀਆਂ ਕਰ ਲਿਆ ਕਰ
2: ਹਾਂ ਨੀ ਇਹ ਤਾਂ ਐਡੀ ਸਿਆਣੀ ਹੈ ਕੱਲ ਨੂੰ ਇਹ ਕਹੂਗੀ ਮੈਂ ਸੁਨਿਆਰੇ ਦੀ ਦੁਕਾਨ ਤੇ ਗਈ ਆ ਤੇ ਉਹਨਾਂ ਨੂੰ ਅਕਲ ਕਦੋਂ ਆਊਗੀ ਜ਼ਮੀਨ ਤੇ ਉਹ ਕਿਉਂ ਨੀ ਸੋਨਾ ਸੁੱਟੀ ਫਿਰਦੇ

0: ਆਹੀ ਕਹਿਣ ਲੱਗੀ ਸੀ ਮੈਂ ਅੱਗੇ।
1: ਨਾ ਦੁਨੀਆ ਤਾਂ ਸਾਰੀ ਕਮਲੀ ਆ, ਸਿਆਣੀ ਤਾਂ ਬਸ ਇੱਕ ਡੋਲੀ ਹੈ।
2: ਭਾਈ ਫਿਰ ਮੇਰੀ ਰਾਇ ਮੰਨ ਲੈ ਤਾਂ ਕਾਮਯਾਬ ਹੋ ਸਕਦੀ ਹੈ ਇਹ।
0: ਹੈ ਕਿਹੜੀ ਰਾਇ ਦੱਸੋ ਤੁਸੀਂ ਵੀ।
2: ਤੂੰ ਐ ਕਰੀ ਭਾਈ, ਆ ਬਠਿੰਡੇ ਵਾਲੇ ਮਹਿਣਾ ਚੌਂਕ ਵਾਲੇ ਪਾਸੇ ਜਾਈ, ਜੋੜੇ ਜੁੱਤੀਆਂ ਵਾਲੀਆਂ ਦੁਕਾਨਾਂ ਚ ਵੇਖੀ, ਫਿਰ ਅਗਲਿਆਂ ਨੇ ਸਜਾ ਕੇ ਬਾਹਰ ਹੀ ਲਾਈਆਂ ਹੁੰਦੀਆਂ, ਜੇ ਲੋੜ ਪਈ ਤੇ ਭਾਈ ਤੇਰਾ ਵੀ ਡੰਗ ਸਾਰ ਦੇਣਗੇ। ਹੈ
1: ਨੀ ਬੀਬੋ, ਆ ਜੁੱਤੀਆਂ ਵਾਲੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ। ਨੀ ਇੱਕ ਦਿਨ ਡੋਲੀ ਦਾ ਘਰ ਕਿਸੇ ਭੰਡਾਰੇ ਤੇ ਗਿਆ, ਉੱਥੇ ਮੱਥਾ ਟੇਕ ਕੇ ਜਦੋਂ ਆਇਆ ਬਾਹਰ ਤੇ ਇਧਰ ਉਧਰ ਭਾਈ ਉਹ ਨਿਗਾਹ ਮਾਰੀ ਜਾਵੇ, ਇੱਕ ਜਾਣੇ ਨੇ ਪੁੱਛਿਆ ਕਿ ਭਾਜੀ ਕੀ ਲੱਭਦੇ ਹੋ, ਅੱਗੋਂ ਇਹਦੇ ਘਰ ਵਾਲੇ ਨੇ ਜਵਾਬ ਦਿੱਤਾ।
2: ਭਾਈ ਫਿਰ ਕੀ ਜਵਾਬ ਦਿੱਤਾ ਅਗਲੇ ਨੇ?
1: ਅੱਗੋਂ ਕਹਿੰਦੇ ਮੈਂ ਨਿਗਾਹ ਮਾਰਦਾ ਪਿਆ ਸੀ, ਇਸ ਜਗ੍ਹਾ ਤੇ ਨਾ ਮੇਰੇ ਜੁੱਤੀਆਂ ਪਈਆਂ ਸੀ।
2: ਨਾ ਫਿਰ ਭਾਈ ਅਗਲੇ ਨੇ ਕੀ ਜਵਾਬ ਦਿੱਤਾ?
1: ਨੀ ਅਗਲਾ ਕਹਿੰਦਾ ਭਾਜੀ ਤੁਹਾਨੂੰ ਇਹੋ ਜਿਹੇ ਕੰਮ ਕਰਨੇ ਹੀ ਨਹੀਂ ਚਾਹੀਦੇ ਜਿਸ ਦੇ ਨਾਲ ਤੁਹਾਨੂੰ ਜੁੱਤੀਆਂ ਪੈਣ। ਅੱਗੋਂ ਭਾਜੀ ਨੇ ਕਿਹਾ ਉਹ ਗੱਲ ਸੁਣੋ ਜਨਾਬ, ਮੇਰਾ ਕਹਿਣ ਦਾ ਮਤਲਬ ਸੀ ਕਿ ਮੇਰੇ ਇੱਥੇ ਜੋੜੇ ਪਏ ਸੀ, ਉਹ ਲੱਭਦੇ ਨਹੀਂ ਪਏ। ਤੇ ਅੱਗੋਂ ਵਿਚਾਰਾ ਕਹਿੰਦਾ ਭਾਜੀ ਇੰਜ ਕਹਿਣਾ ਸੀ ਨਾ, ਮੈਂ ਤਾਂ ਕੁਝ ਹੋਰ ਹੀ ਸਮਝ ਗਿਆ। ਵਿਚਾਰਾ ਆਪਣੀ ਗਲਤੀ ਦਾ ਅਫਸੋਸ ਕਰਦਾ ਕਰਦਾ ਇੱਕ ਗਲਤੀ ਹੋਰ ਕਰ ਬੈਠਾ।
2: ਨਹੀਂ ਅੱਸਿਆ ਕੁੜੇ, ਹੁਣ ਇਹ ਜੀ ਉਹਨੇ ਕਿਹੜੀ ਗਲਤੀ ਕਰਤੀ ਭਾਈ?
1: ਸ਼ਰਮਿੰਦਾ ਹੁੰਦਾ ਕਹਿੰਦਾ ਭਾਜੀ ਗਲਤੀ ਹੋ ਗਈ, ਤੁਸੀਂ ਤਾਂ ਸਿਆਣੇ ਬਿਆਣੇ ਹੋ, ਤੁਹਾਨੂੰ ਕੋਈ ਜੁੱਤੀਆਂ ਦਾ ਘੱਟ ਹੈ। ਚੱਲ ਭਾਈ ਡੋਲੀ ਮੈਂ ਜਾਣੀ ਆ ਘਰ, ਤੇਰੇ ਬਣ ਗਏ 500 ਤੇ 500 ਹਜ਼ਾਰ ਤੇ 500 1500, 1500 ਚੋਂ ਤੀਜਾ ਹਿੱਸਾ ਤੂੰ ਆਪਣਾ ਕੱਢ 500, ਲਿਆ ਆ ਦੇ 1000 ਰੁਪਇਆ ਤੇਰੇ ਦੁੱਖ ਸੁਣਨ ਦਾ।
0: ਹੈ ਮੇਰੇ ਦੁੱਖ ਸੁਣਨ ਦਾ ਤੁਸੀਂ ਮੇਰੇ ਤੋਂ ਪੈਸੇ ਲਓਗੇ?
1: ਨਾ ਨਾ, ਇਹ ਤਾਂ ਬਿਜ਼ਨਸ ਹੈ ਭਾਈ, ਕਾਰੋਬਾਰ, ਕਾਰੋਬਾਰ ਦੇ ਵਿੱਚ ਕੋਈ ਆਪਣਾ ਨੀ ਕੋਈ ਪਰਾਇਆ ਨੀ।
2: ਨਾਲੇ ਗੱਲ ਸੁਣ ਡੋਲੀਏ, ਬੜੀ ਚਲਾਕੀ ਨੀ ਇੱਥੇ ਕਰਨੀ ਕੁੜੇ, ਅਸੀਂ ਤੈਨੂੰ ਹਿੱਸੇ ਬੈਂਦੇ ਦੇ 500 ਰੁਪਿਆ ਦੇ ਵੀ ਤਾਂ ਰਹੇ ਆ, ਉਹ ਤੂੰ ਦੇਖਦੀ ਨੀ।
1: ਤੂੰ ਇਹ ਵੀ ਤਾਂ ਦੇਖ ਡੋਲੀ, ਤੂੰ ਘਰੋਂ ਹੀ ਸੋਚ ਕੇ ਆਈ ਸੀ ਕਿ ਅੱਜ ਜਦੋਂ ਮੈਂ ਉੱਥੇ ਬਹਿ ਕੇ ਗੱਲਾਂ ਕਰੂੰਗੀ ਤੇ ਨਾਲੇ ਗੱਲਾਂ ਕਰਨ ਦਾ 500 ਰੁਪਿਆ ਕਮਾ ਕੇ ਵੀ ਲੈ ਕੇ ਜਾਊਂਗੀ।
0: ਹੈ ਉਹ ਕਿੱਥੇ?
1: ਦੇਖ ਆਪਾਂ ਤਿੰਨਾਂ ਨੇ ਰਲ ਕੇ 1500 ਰੁਪਇਆ ਕਮਾ ਲਿਆ, 1500 ਚੋਂ 500 ਰੁਪਇਆ ਕੱਟ ਕੇ 1000 ਸਾਡਾ ਬਣਿਆ ਨਾ ਬਣਿਆ?
0: ਪਬਲਿਸਿਸਟ ਮੈਨੂੰ ਮਤਲਬ ਸਮਝ ਨਹੀਂ ਆਈ।
1: ਕੋਈ ਗੱਲ ਨਹੀਂ, ਮੈਂ ਸੌਖੇ ਤਰੀਕੇ ਨਾਲ ਸਮਝਾ ਦਿੰਦੀ ਹਾਂ, ਤੂੰ ਇੱਕ ਵਾਰੀ ਮੈਨੂੰ 1500 ਰੁਪਇਆ ਦੇ।
0: ਇੱਕ ਦੋ ਤਿੰਨ, ਆਲੂ ਪਕੜੋ 1500 ਰੁਪਏ ਪੂਰੇ ਹੈ।
1: ਠੀਕ ਹੈ, ਆ 1500 ਆ ਗਏ ਮੇਰੇ ਕੋਲ, ਇਹ ਅੱਜ ਦਾ ਆ 1513, ਆ ਲੈ ਬੀਬੋ 1513 ਤੇ ਆ 500 ਮੇਰਾ, ਹੋ ਗਿਆ ਨਾ ਪੂਰਾ ਬਰਾਬਰ ਦਾ। ਬਬਲੀ ਕਿਸੇ ਨਾਲ ਧੋਖਾ ਨਹੀਂ ਕਰਦੀ, ਕਮਾਲ ਹੈ ਨਾ ਅੱਜ ਤੂੰ ਡੋਲੀ 500 ਰੁਪਿਆ।
0: ਓ ਮਾਈ ਗੋਡ ਬਬਲੀ, ਸਿਸ ਇਸ ਅ ਬੋਰ ਇੰਟੈਲੀਜੈਂਟ, ਬਿਲਕੁਲ ਮੈਂ ਤਾਂ 500 ਦੀ ਕਮਾਈ ਹੋ ਗਈ ਅੱਜ।
2: ਨੀ ਆਹੋ ਕੁੜਾ, ਨਾਲੇ ਮੇਰੀ ਟੈਨਸ਼ਨ ਮੁੱਕ ਜੂਗੀ ਜਿਹੜੀ ਤੜਕੇ ਦੀ ਲਈ ਫਿਰਦੀਆਂ। ਉਹ ਮੇਰਾ ਮਤਬਲ ਹੈ ਕੁੜਾ, ਮੈਂ ਵੀ ਹੁਣ ਕੋਈ ਗਰਮੀਆਂ ਵਾਲਾ ਪਤਲਾ ਜਿਹਾ ਸੂਟ ਲੈ ਲੂੰਗੀ।
1: ਐਵੇਂ ਤਾਂ ਨੀ ਕਹਿੰਦੇ ਕਿ ਬਬਲੀ ਕੋਲ ਹਰ ਮੁਸ਼ਕਿਲ ਦਾ ਹੱਲ ਹੈਗਾ ਹੈ? ਦੇਖੋ 500 ਦੀ ਕਮਾਈ ਡੋਲੀ ਨੂੰ ਹੋ ਗਈ, ਬੀਬੋ ਦੀ ਜਿਹੜੀ ਟੈਨਸ਼ਨ ਸੀ ਸਵੇਰ ਦੀ ਕਿ ਸੂਟ ਲੈਣਾ, 500 ਦੀ ਉਹਦੀ ਵੀ ਸੋਲਵ ਹੋ ਗਈ ਤੇ 500 ਮੈਂ ਕਮਾ ਲਿਆ। ਭਾਈ ਇਹਨੂੰ ਕਹਿੰਦੇ ਆ ਸੌਦਾ ਖਰਾ ਖਰਾ।

ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਸ਼ੁਰਲੀਆਂ। ਭਾਗ ਲੈਣ ਵਾਲੇ ਕਲਾਕਾਰ ਸਨ ਬਬਲੀ ਦੇ ਰੋਲ ਦੇ ਵਿੱਚ ਮਮਤਾ ਅਰੋੜਾ, ਡੋਲੀ ਦਾ ਕਿਰਦਾਰ ਸੀਮਾ ਮਹਿਰਾ ਨੇ ਨਿਭਾਇਆ ਅਤੇ ਬੀਬੋ ਭੂਆ ਸਨ ਸੰਦੀਪ ਸ਼ੇਰਗਿੱਲ। ਅਤੇ ਇਹ ਸਿਲਸਿਲਾ ਤੁਸੀਂ ਪਹਿਲਾਂ ਵੀ ਸੁਣ ਚੁੱਕੇ ਹੋ। ਤੇਰੀ ਹਰ ਅਦਾ ਹਰ ਬਾਤ ਖੂਬਸੂਰਤ ਹੈ, ਤੇਰੀ ਹਰ ਅਦਾ ਤੇਰੀ ਹਰ ਬਾਤ ਖੂਬਸੂਰਤ ਹੈ, ਖੂਬਸੂਰਤ ਹੈ ਤੇਰਾ ਹਰ ਅੰਦਾਜ਼। ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ ਘੜੀ ਦੀਆਂ ਸੂਈਆਂ, ਸਮਾਂ ਦੱਸ ਰਹੇ ਹਾਂ 7:40 ਦਾ। ਅਤੇ ਉਮੀਦ ਹੈ ਤੁਸੀਂ ਸਾਰੇ ਆਪਣੇ ਕੰਮਾਂ ਕਾਰਾਂ ਲਈ ਤਿਆਰ ਹੋ ਚੁੱਕੇ ਹੋਵੋਗੇ, ਚਾਹ ਚੂਹ ਵੀ ਤੁਸੀਂ ਪੀ ਰਹੀ ਹੋਣੀ, ਕਿਉਂਕਿ ਅੱਜ ਸੱਜਰੀ ਸਵੇਰ ਦੇ ਵਿੱਚ ਤੁਹਾਡੇ ਨਾਲ ਮੈਂ ਬਹੁਤ ਸਾਰੀਆਂ ਗੱਲਾਂ ਕਰਨ ਵਾਲੀ ਹਾਂ। ਅਤੇ ਫਿਲਹਾਲ ਮੈਂ ਗੱਲ ਕਰੂੰਗੀ ਨਤੀਜਿਆਂ ਦੀ। ਦੇਖੋ ਜੀ, ਨਤੀਜੇ ਆ ਚੁੱਕੇ ਨੇ। ਕਿਹੜੇ ਨਤੀਜੇ ਆ ਚੁੱਕੇ ਨੇ? 10ਵੀਂ ਦੇ ਵੀ ਆ ਚੁੱਕੇ ਨੇ, ਅਤੇ ਅੱਜ PSEB ਯਾਨੀ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਵੀ ਰਿਜ਼ਲਟ ਆਇਆ 12ਵੀਂ ਜਮਾਤ ਦਾ। ਅਤੇ ਸਾਰੇ ਹੀ ਜਿਹੜੇ ਰਿਜ਼ਲਟਾਂ ਦੇ ਵਿੱਚ ਕੁੜੀਆਂ ਨੇ ਬਾਜ਼ੀ ਮਾਰੀ ਹੈ, ਅਤੇ ਇਹਨਾਂ ਸਾਰੀਆਂ ਕੁੜੀਆਂ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਆਂ।

ਅੱਛੇ ਮਾਰਕਸ ਲਿੱਤੇ ਹੋਣੇ ਤੇ ਉਹਨਾਂ ਨੂੰ ਵੀ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ। ਤੇ ਬੱਚਿਓ, ਜੇ ਕਿਤੇ ਤੁਹਾਡੇ ਮਾਰਕਸ ਥੋੜੇ ਜਿਹੇ ਕਿਤੇ ਘੱਟ ਰਹਿ ਗਏ ਨਾ, ਕੋਈ 1-2%, ਅਗਰ ਤੁਹਾਨੂੰ ਉਮੀਦ ਜ਼ਿਆਦਾ ਸੀ ਤੇ ਉਸ ਤੋਂ ਘੱਟ ਆਏ, ਤਾਂ ਬਿਲਕੁਲ ਵੀ ਪਰੇਸ਼ਾਨ ਨਹੀਂ ਹੋਣਾ, ਚਿੰਤਾ ਨਹੀਂ ਕਰਨੀ, ਫੇਰ ਮਿਹਨਤ ਕਰਨੀ ਹੈ ਤੇ ਅਗਲੀਆਂ ਕਲਾਸਾਂ ਦੇ ਵਿੱਚ ਹੋਰ ਜ਼ਿਆਦਾ ਮਾਰਕਸ ਤੁਸੀਂ ਲੈ ਕੇ ਆਉਣੇ। ਕਿਉਂਕਿ ਜੇਕਰ ਤੁਸੀਂ ਚਿੰਤਾ ਕਰੋਗੇ ਨਾ, ਤਾਂ ਹੋ ਸਕਦਾ ਤੁਹਾਡੇ ਦਿਮਾਗ ਦੀ ਜਿਹੜੀ ਪਾਵਰ ਹੈ ਉਹ ਥੋੜ੍ਹੀ ਘੱਟ ਜਾਏ, ਹੈ ਨਾ। ਤੇ ਤੁਸੀਂ ਚਿੰਤਾ ਨਹੀਂ ਕਰਨੀ, ਖੁਸ਼ ਰਹਿਣਾ ਤੇ ਹੋਰ ਜ਼ਿਆਦਾ ਮਿਹਨਤ ਕਰਨੀ ਹੈ ਅਗਲੇ ਐਗਜ਼ਾਮਸ ਲਈ। ਤੇ ਦੋਸਤੋ, ਇੱਕ ਖੇਤ ਭਰੀ ਗੱਲ ਜਿਹੜੀ ਹੈ, ਉਹ ਨੀਟ ਦਾ ਜਿਹੜਾ ਐਗਜ਼ਾਮ ਹੈ, ਕਿਸੇ ਕਰਕੇ, ਕਿਉਂਕਿ ਉਹ ਲੀਕ ਹੋ ਗਿਆ ਸੀ, ਇਸ ਕਰਕੇ ਉਹ ਰੱਦ ਹੋ ਗਿਆ। ਤੇ ਬੱਚਿਆਂ ਦੇ ਦਿਲ ਤੇ ਦਿਮਾਗ ਤੇ ਇਸ ਚੀਜ਼ ਦਾ ਬੜਾ ਬੁਰਾ ਅਸਰ ਹੋਇਆ ਹੋਣਾ। ਬੱਚੇ ਬਹੁਤ ਟੈਨਸ਼ਨ 'ਚ ਹੋਏ ਹੋਣੇ, ਕਿਉਂਕਿ ਲਗਾਤਾਰ ਮਿਹਨਤ ਉਹਨਾਂ ਨੇ ਕੀਤੀ ਤੇ ਪੇਪਰ ਕਿੰਨਾ ਦਾ ਵਧੀਆ ਵੀ ਹੋ ਗਿਆ ਹੋਣਾ। ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਸੁਣਿਆ ਕਿ ਪੇਪਰ ਕੈਂਸਲ ਹੋ ਗਿਆ, ਤੇ ਬੱਚਿਆਂ ਦੇ ਵਿੱਚ ਦੁੱਖ ਭਰ ਦੁੱਖ ਤਾਂ ਹੋ ਹੀ ਜਾਂਦਾ ਹੈ ਨਾ, ਜਿਵੇਂ ਅਗਰ ਅਸੀਂ ਆਪਣੇ 'ਤੇ ਲਈਏ ਗੱਲ। ਪਰ ਮੈਂ ਬੱਚਿਓ ਤੁਹਾਨੂੰ ਇਹੀ ਕਹਿਣਾ ਚਾਹੂੰਗੀ ਕਿ ਜੋ ਹੁੰਦਾ ਨਾ, ਉਹ ਚੰਗੇ ਵਾਸਤੇ ਹੁੰਦਾ। ਕਿਤੇ ਨਾ ਕਿਤੇ ਹੋ ਸਕਦਾ ਤੁਸੀਂ ਅਗਰ ਦੁਬਾਰਾ ਪੇਪਰ ਦਿਓਗੇ, ਅਤੇ ਮਿਹਨਤ ਤਾਂ ਤੁਸੀਂ ਕੀਤੀ ਹੋਈ ਹੈ, ਸਾਰਾ ਕੁਛ ਤੁਹਾਨੂੰ ਯਾਦ ਹੈ, ਅਤੇ ਕੋਈ ਚੱਕਰ ਨਹੀਂ, ਦੁਬਾਰਾ ਪੇਪਰ ਦਿਓਗੇ ਤਾਂ ਹੋ ਸਕਦਾ ਪਹਿਲਾਂ ਨਾਲੋਂ ਹੋਰ ਜ਼ਿਆਦਾ ਵਧੀਆ ਤੁਹਾਡਾ ਐਗਜ਼ਾਮ ਹੋ ਜਾਏ। ਅਤੇ ਮੈਂ ਤਾਂ ਹਮੇਸ਼ਾ ਆਪਣੇ ਰੇਡੀਓ ਦੇ ਮੰਚ ਤੋਂ ਕਹਿੰਦੀ ਹੁੰਦੀ ਹਾਂ ਕਿ ਰੱਬ ਜੋ ਕਰਦਾ ਉਹ ਚੰਗੇ ਵਾਸਤੇ ਹੀ ਕਰਦਾ। ਅਤੇ ਬੱਚਿਓ, ਮੈਨੂੰ ਪੱਕਾ ਯਕੀਨ ਹੈ ਕਿ ਰੱਬ ਨੇ ਤੁਹਾਡੇ ਵਾਸਤੇ ਵੀ ਕੁਝ ਚੰਗਾ ਹੀ ਕੀਤਾ ਹੋਣਾ, ਅਤੇ ਇਸ ਕਰਕੇ ਤੁਸੀਂ ਖੁਸ਼ ਰਹਿਣਾ ਅਤੇ ਬਿਲਕੁਲ ਵੀ ਚਿੰਤਾ ਨਹੀਂ ਕਰਨੀ, ਅਤੇ ਤਿਆਰੀ ਕਰਨੀ ਹੈ ਦੁਬਾਰਾ ਤੋਂ ਨੀਟ ਦਾ ਐਗਜ਼ਾਮ ਦੇਣ ਦੀ।

ਤੇ ਨਾਲ ਹੀ ਦੋਸਤੋ ਤੁਹਾਨੂੰ ਜਾਣਕਾਰੀ ਦੇ ਦੇਵਾਂ ਕਿ ਪੰਜਾਬ ਮਿਊਂਸੀਪਲ ਚੋਣਾਂ 26 ਮਈ ਨੂੰ ਹੋਣ ਜਾ ਰਹੀਆਂ ਨੇ, ਜਿਹਦੇ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਤੇ 21 ਨਗਰ ਪੰਚਾਇਤਾਂ ਲਈ ਵੋਟਾਂ ਪੈਣਗੀਆਂ। ਤੇ ਇਸ ਚੋਣ ਪ੍ਰੋਗਰਾਮ ਦੀ ਥੋੜ੍ਹੀ ਜਿਹੀ ਡਿਟੇਲਿੰਗ ਮੈਂ ਤੁਹਾਨੂੰ ਕਰ ਦਿੰਦੀ ਹਾਂ। ਨਾਮਜ਼ਦਗੀਆਂ ਦੀ ਜਿਹੜੀ ਮਿਤੀ ਹੈ ਉਹ 13 ਤੋਂ 16 ਮਈ ਰਹੇਗੀ। ਨਾਮਜ਼ਦਗੀਆਂ ਦੀ ਪੜਤਾਲ ਹੋਏਗੀ 18 ਮਈ ਨੂੰ ਤੇ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਰੀਕ ਹੈ 19 ਮਈ। ਵੋਟਿੰਗ 26 ਮਈ ਨੂੰ ਹੋਏਗੀ ਤੇ ਨਤੀਜੇ ਆਉਣਗੇ ਜੀ 29 ਮਈ ਨੂੰ। ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ ਤੇ ਮੈਂ ਹਾਂ ਤੁਹਾਡੇ ਨਾਲ ਦੀਪਾ ਛਾਬੜਾ।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: श्रोतियो आकाशवाणी FM बठिंडा दे प्रसारण बारे तुसी भी साडे नाल मशवरा कर सकते ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
3: FM ਬਠਿੰਡਾ ਦੇ ਪਿਆਰੇ ਸਰੋਤਿਓ 15 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਲੋਕ ਗਾਥਾ ਸਰਵਣ ਭਗਤ।

0: ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
3: ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ।
4: ਦਿਲ ਕਾ ਆਲਮ ਮੈਂ ਕਿਆ ਬਤਾਉਂ ਤੁਝੇ।
5: ਜੀ ਬਿਲਕੁਲ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ ਆਪਣੀ ਰੇਡੀਓ ਦੋਸਤ ਦੀਪਾ ਛਾਬੜਾ ਦੇ ਨਾਲ, ਤੇ ਸਮਾਂ ਇਸ ਵੇਲੇ ਹੋ ਚੁੱਕਾ ਜੀ 7:52 ਤੇ 23 ਸਕਿੰਟ ਦਾ। ਕਹਿੰਦੇ ਤੁਮ ਮਿਲੇ ਤੋ ਐਸੇ ਮਿਲੇ ਕਿ ਦੁੱਖ ਮੈਂ ਵੀ ਸਕੂਨ ਮਿਲੇ। ਤੇ ਉਮੀਦ ਹੈ ਦੋਸਤੋ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹਾ ਜ਼ਰੂਰ ਹੋਵੇ ਜਿਹਨੂੰ ਤੁਸੀਂ ਮਿਲੋ ਤਾਂ ਤੁਹਾਡਾ ਦੁੱਖ ਦਰਦ ਵੀ ਦੂਰ ਹੋ ਜਾਏ ਅਤੇ ਤੁਸੀਂ ਭੁੱਲ ਜਾਓ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਮੁਸ਼ਕਿਲ ਹੈ ਨਾ। ਅਤੇ ਉਮੀਦ ਕਰਦੀ ਹਾਂ ਆਕਾਸ਼ਵਾਣੀ FM ਬਠਿੰਡਾ ਤੁਹਾਡਾ ਇਹੋ ਜਿਹਾ ਹੀ ਦੋਸਤ ਹੈ ਜਿਹਨੂੰ ਮਿਲ ਕੇ ਤੁਸੀਂ ਆਪਣਾ ਦੁੱਖ ਦਰਦ ਆਪਣੀ ਪਰੇਸ਼ਾਨੀ ਸਾਰਾ ਕੁਛ ਭੁੱਲ ਜਾਂਦੇ ਹੋ, ਹੈ ਨਾ। ਉਮੀਦ ਕਰਦੀ ਹਾਂ ਇਸ ਚੀਜ਼ ਦੀ, ਅਤੇ ਉਮੀਦ ਕਰਦੀ ਹਾਂ ਕਿ ਤੁਸੀਂ ਆਪਣੇ ਕੰਮਾਂ ਕਾਰਾਂ ਵਾਸਤੇ ਤਿਆਰ ਵੀ ਹੋ ਗਏ ਹੋਣੇ। ਹੁਣ ਦੀਪਾ ਛਾਬੜਾ ਦੀਆਂ ਗੱਲਾਂ ਨਾਲ ਨਾਲ ਤੁਸੀਂ ਸੁਣ ਰਹੇ ਹੋਵੋਗੇ, ਹੈ ਨਾ, ਅਤੇ ਗੀਤ ਵੀ ਸੁਣ ਰਹੇ ਹੋਵੋਗੇ, ਅਤੇ ਮੈਨੂੰ ਲੱਗ ਰਿਹਾ ਤੁਹਾਡੀ ਐਨਰਜੀ ਵੀ ਭਰਪੂਰ ਹੋ ਗਈ ਹੋਣੀ ਅੱਜ ਦੀ। ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸਰਜਰੀ ਸਵੇ, ਅਤੇ ਮੈਂ ਹਾਂ ਤੁਹਾਡੇ ਨਾਲ ਦੀਪਾ ਛਾਬੜਾ। ਕੁਛ ਹੀ ਪਲਾਂ ਦੇ ਵਿੱਚ ਤੁਹਾਡੇ ਲਈ ਹੋਰ ਜਾਣਕਾਰੀਆਂ ਲੈ ਕੇ ਆਵਾਂਗੀ, ਅਤੇ ਪਰ ਉਦੋਂ ਤੱਕ ਸੁਣਦੇ ਹਾਂ ਇੱਕ ਖੂਬਸੂਰਤ ਜਿਹਾ ਗੀਤ।

ਤੇ ਨਾਲ ਹੀ ਅੱਜ ਦੇ ਦਿਨ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਲਿੱਟੇ ਯਾਨੀ ਕਿ LTTE ਦੇ ਵਿੱਚ ਅੱਜ LTTE ਦੇ ਉੱਤੇ ਅੱਜ ਪ੍ਰਤੀਬੰਧ ਲਗਾਇਆ ਗਿਆ ਸੀ ਸੰਨ 1992 ਦੇ ਵਿੱਚ। 14 ਮਈ 1992 ਨੂੰ ਭਾਰਤ ਸਰਕਾਰ ਨੇ ਗੈਰ ਕਾਨੂੰਨੀ ਗਤੀਵਿਧੀਆਂ ਸੰਬੰਧੀ ਅਧਿਨਿਯਮ ਦੇ ਤਹਿਤ ਸ਼੍ਰੀਲੰਕਾਈ ਵਿਦਰੋਹੀ ਸੰਗਠਨ ਲਿਬਰੇਸ਼ਨ ਟਾਈਗਰਸ ਆਫ ਤਮਿਲ ਇਲਮ LTTE ਤੇ ਅੱਜ ਦੇ ਦਿਨ ਹੀ ਅਧਿਕਾਰਿਤ ਰੂਪ ਨਾਲ ਪ੍ਰਤੀਬੰਧ ਲਗਾਤਾ ਸੀ ਕਿਉਂਕਿ ਇਸ ਦੇ ਨਾਲ ਭਾਰਤ ਦੀ ਜਿਹੜੀ ਸੇਫਟੀ ਨੂੰ ਖਤਰਾ ਸੀ।

ਤੇ ਨਾਲ ਹੀ ਗੱਲ ਕਰੀਏ ਜੀ, ਅੱਜ ਦੇ ਦਿਨ ਹੀ ਮਾਰਕ ਜੁਗਰਬਰਗ ਦਾ ਜਨਮ ਹੋਇਆ ਸੀ। ਮਾਰਕ ਜੁਕਰਬਰਗ, ਮੈਂ ਕਰੈਕਸ਼ਨ ਕਰਨਾ ਚਾਹੂੰਗੀ, ਫੇਸਬੁੱਕ ਦੇ ਸੰਸਥਾਪਕ ਮਾਰਕ ਜੁਕਰਬਰਗ ਦਾ ਜਨਮ 14 ਮਈ 1984 ਨੂੰ ਹੋਇਆ ਸੀ। ਅਤੇ ਇਜ਼ਰਾਈਲ ਦੀ ਸੁਤੰਤਰਤਾ ਦਿਹਾੜਾ ਵੀ ਅੱਜ ਦਾ ਦਿਨ ਹੀ ਹੈ ਜੀ। 14 ਮਈ 1948 ਨੂੰ ਇਜ਼ਰਾਈਲ ਨੇ ਆਪਣੀ ਸੁਤੰਤਰਤਾ ਦੀ ਘੋਸ਼ਣਾ ਕੀਤੀ ਸੀ।

ਅਤੇ ਦੋਸਤੋ ਆਕਾਸ਼ਵਾਣੀ ਦੇ ਮੰਚ ਤੋਂ ਅਸੀਂ ਹਮੇਸ਼ਾ ਤੁਹਾਨੂੰ ਹਿਦਾਇਤਾਂ ਦਿੰਦੇ ਹਾਂ ਕਿ ਤੁਸੀਂ ਜਦੋਂ ਗੱਡੀ ਚਲਾਉਣੀ ਹੈ ਜਾਂ ਤੁਸੀਂ ਦੋ ਪਹੀਆ ਵਾਹਨ ਚਲਾਉਣਾ ਹੈ ਤਾਂ ਤੁਸੀਂ ਆਪਣੀ ਰਫ਼ਤਾਰ ਨੂੰ ਕੰਟਰੋਲ ਦੇ ਵਿੱਚ ਰੱਖਣਾ ਹੈ। ਆਪਣੀ ਰਫ਼ਤਾਰ ਇੰਨੀ ਤੇਜ਼ ਨਹੀਂ ਰੱਖਣੀ ਕਿ ਕੋਈ ਐਕਸੀਡੈਂਟ ਵਾਪਰ ਜੇ, ਕਿਉਂਕਿ ਤੁਹਾਡਾ ਘਰ ਕੋਈ ਇੰਤਜ਼ਾਰ ਕਰ ਰਿਹਾ ਹੈ। ਅਤੇ ਜੇ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਤੁਸੀਂ ਗੱਡੀ ਚਲਾਉਂਦੇ ਹੋਏ ਸੀਟ ਬੈਲਟ ਜ਼ਰੂਰ ਲਗਾਉਣੀ ਹੈ, ਖੁਦ ਵੀ ਲਗਾਉਣੀ ਹੈ ਅਤੇ ਨਾਲ ਦੇ ਨੂੰ ਵੀ ਲਗਵਾਉਣੀ ਹੈ। ਅਤੇ ਦੋ ਪਹੀਆ ਵਾਹਨ ਜੇ ਤੁਸੀਂ ਚਲਾ ਰਹੇ ਹੋ ਤਾਂ ਹੈਲਮੇਟ ਜ਼ਰੂਰ ਲਗਾਉਣਾ, ਅਤੇ ਅੱਜ ਕੱਲ੍ਹ ਤਾਂ ਗਰਮੀ ਵੀ ਬਹੁਤ ਜ਼ਿਆਦਾ ਹੈ ਨਾ, ਅਤੇ ਗਰਮੀ ਦੇ ਵਿੱਚ ਤੁਸੀਂ ਆਪਣਾ ਖਾਸ ਖਿਆਲ ਰੱਖਣਾ ਹੈ। ਪਾਣੀ ਪੀਣਾ ਵੀ ਹੈ ਬਹੁਤ ਜ਼ਿਆਦਾ, ਅਤੇ ਪਾਣੀ ਤੁਸੀਂ ਨਾਲ ਵੀ ਰੱਖਣਾ, ਅਤੇ ਕੋਸ਼ਿਸ਼ ਕਰੋ ਇੱਕ ਅੱਧੀ ਬੋਟਲ ਐਕਸਟਰਾ ਵੀ ਰੱਖ ਸਕਦੇ ਹੋ ਨਾ ਤੁਸੀਂ, ਅਗਰ ਕਿਸੇ ਨੂੰ ਲੋੜ ਹੈ, ਕਿਸੇ ਲੋੜਵੰਦ ਨੂੰ ਤੁਸੀਂ ਰਸਤੇ 'ਚ ਜੇ ਪਾਣੀ ਦੇ ਦਿੰਦੇ ਹੋ ਤਾਂ ਉਸ ਦੀਆਂ ਦੁਆਵਾਂ ਵੀ ਤੁਹਾਨੂੰ ਮਿਲਦੀਆਂ। ਕਹਿੰਦੇ ਜੀ ਹੈ ਨਾ, ਦੁਆਏ ਮਿਲ ਜਾਏ ਯਹੀ ਕਾਫੀ ਹੈ, ਦਵਾਏ ਉਤਨਾ ਅਸਰ ਨਹੀਂ ਕਰਦੀ ਹੈ ਨਾ। ਅਤੇ ਤੁਸੀਂ ਦਵਾਵਾਂ 'ਤੇ ਇੰਨਾ ਭਰੋਸਾ ਨਹੀਂ ਕਰਨਾ ਜਿੰਨਾ ਦੁਆਵਾਂ 'ਤੇ ਕਰਨਾ, ਦੁਆਵਾਂ ਕਮਾਉਣੀਆਂ। ਅਤੇ ਇਸ ਖੂਬਸੂਰਤ ਜੇ ਸੁਨੇਹੇ ਦੇ ਨਾਲ ਮੈਂ ਦੀਪਾ ਛਾਬੜਾ ਤੁਹਾਡੇ ਤੋਂ ਇਜਾਜ਼ਤ ਮੰਗਦੀ ਹਾਂ ਅਤੇ ਧੰਨਵਾਦ ਕਰਦੀ ਹਾਂ ਆਪਣੇ ਸਮੂਹ ਤਕਨੀਕੀ ਟੀਮ ਦਾ ਅਤੇ ਨਾਲ ਹੀ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਇਸ ਵੇਲੇ ਸਮਾਂ 7:59 ਤੇ 35 ਸਕਿੰਟ ਦਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਤੇ ਅੰਗਰੇਜ਼ੀ ਵਿਚ ਖ਼ਬਰਾਂ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ, ਤੇ 8:30 ਵਜੇ ਪੰਜਾਬੀ ਵਿਚ ਖ਼ਬਰਾਂ ਸੁਣੋਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: He did 14,000 T20 runs, becoming the first Indian and the fastest player ever to reach the milestone, breaking Chris Gayle's record. He also crossed 400 runs this IPL season. And now for a look at today's newspapers, it's over to Subhadra Ramachandran.
1: Thank you, Saira. Newspapers have widely noticed the hike in import duty of gold and silver after PM's appeal, as also US President Donald Trump's visit to China. Import duty on gold, silver hiked to 15%, writes Financial Express, while in the Sun Times headlines, in first step after PM's appeal, gold silver duty raised to 15%. The Asian Age writes, BRICS foreign minister set to begin talks in Delhi today. In the Neat paper leak case, the Tribune writes, Neat probe traces guest paper to Kerala, CBI nabs five suspects. The Statesman headlines, Vijay government wins confidence vote, gets backing of rebel AIADMK MLAs. The same newspaper also informs decision on Kerala CM will be announced today. Indian ships given priority pass in Strait of Hormuz, says Iran Deputy Foreign Minister, writes the Pioneer. US President Donald Trump given a red carpet welcome in China. The Asian Age carries his picture during the welcome ceremony. The paper headlines, Trump in China on 3-day visit to hold Xi talk on Iran war and trade. The Times of India writes, deal maker and dragon, Trump seeks to do business with Beijing. The Hindu in its editorial title, Testing Troubles, writes that leaks and breaches have destroyed the National Testing Agency's credibility. The K. Radhakrishnan Committee, which was constituted to recommend reforms in the examination process, recommended restructuring of the NTA and creating strong institutional linkages with state and district authorities in order to produce a secure test administration apparatus. And finally, the Times of India writes, in a rare and emotional moment during proceedings linked to passive euthanasia, the Supreme Court praised the family of Harish Rana for donating his corneas and heart valve after permission was granted to withdraw life support, observing that his life continues in others through the noble act. And with that, it's back to you, Saira.
0: Thanks, Subhadra. And now before we end the bulletin, the headlines once again. 2-day meeting of BRICS foreign ministers to begin in New Delhi today. Assam government to introduce Uniform Civil Code Bill in State Assembly on 26th of this month. India bans export of sugar until September this year to cool domestic prices. West Bengal government lifts all restrictions on interstate movement of potato, onion, fruits, vegetables, food grain and other essential commodities. Heavy rain and dust storm leaves 60 people dead across Uttar Pradesh. Praveen Sood gets 1-year extension as CBI director. And Virat Kohli slams record 9th IPL century as Royal Challengers Bengaluru beat Kolkata Knight Riders by 6 wickets in Raipur. For details of these stories and more, log on to our website www.news1air.gov.in and News1 AIR app. And with that, we end the morning news. Have a great day.
2: Namaskar. Akashvani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਬ੍ਰਿਕਸ ਵਿਦੇਸ਼ ਮੰਤਰੀਆਂ ਦੀ 2 ਦਿਨਾਂ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਰਹੀ ਹੈ ਸਰਕਾਰ ਨੇ ਘਰੇਲੂ ਕੀਮਤਾਂ ਕਾਬੂ ਹੇਠ ਰੱਖਣ ਲਈ ਇਸ ਸਾਲ ਸਤੰਬਰ ਤੱਕ ਚੀਨੀ ਦੀ ਦਰਾਮਦ ਤੇ ਪਾਬੰਦੀ ਲਾਈ ਉੱਤਰ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਮੀਂਹ ਨਾਲ ਸੰਬੰਧਿਤ ਘਟਨਾਵਾਂ ਵਿੱਚ 60 ਲੋਕਾਂ ਦੀ ਮੌਤ ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਕਈ ਥਾਵਾਂ ਤੇ ਅੱਜ ਤੇਜ਼ ਹਵਾਵਾਂ ਸਮੇਤ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ ਪ੍ਰਵੀਨ ਸੂਦ ਦੇ ਕਾਰਜਕਾਲ ਨੂੰ 1 ਸਾਲ ਲਈ ਵਧਾ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਤੇ ਸੂਬੇ ਨੂੰ ਦਰਪੇਸ਼ ਵੱਖ ਵੱਖ ਖੇਤੀਬਾੜੀ ਚੁਣੌਤੀਆਂ ਬਾਰੇ ਜਾਣੂ ਕਰਵਾਇਆ ਤੇ IPL ਕ੍ਰਿਕਟ ਵਿੱਚ ਕੱਲ੍ਹ ਰਾਤ ਰਾਇਲ ਚੈਲੇਂਜਰਸ ਬੰਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 6 ਵਿਕਟਾਂ ਨਾਲ ਹਰਾਇਆ ਹੁਣ ਖਬਰਾਂ ਵਿਸਥਾਰ ਨਾਲ ਬ੍ਰਿਕਸ ਵਿਦੇਸ਼ ਮੰਤਰੀਆਂ ਦੀ 2 ਦਿਨਾਂ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਰਹੀ ਹੈ ਇਸ ਮੀਟਿੰਗ ਦੀ ਪ੍ਰਧਾਨਗੀ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਕਰਨਗੇ ਬ੍ਰਿਕਸ ਮੈਂਬਰ ਦੇਸ਼ਾਂ ਅਤੇ ਭਾਈਵਾਲ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਪ੍ਰਤੀਨਿਧ ਮੰਡਲ ਦੇ ਮੁਖੀ ਮੀਟਿੰਗ ਵਿੱਚ ਹਿੱਸਾ ਲੈਣਗੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ ਮੀਟਿੰਗ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਆਪਸੀ ਹਿੱਤ ਦੇ ਆਲਮੀ ਅਤੇ ਖੇਤਰੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨਗੇ ਮੀਟਿੰਗ ਦੇ ਦੂਜੇ ਦਿਨ ਬ੍ਰਿਕਸ ਐਟ 20 ਲਚਕੀਲਾਪਣ ਨਵੀਨਤਾ ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ ਵਿਸ਼ੇ ਤੇ ਇੱਕ ਵਿਸ਼ੇਸ਼ ਸੈਸ਼ਨ ਕਰਾਇਆ ਜਾਏਗਾ ਇਸ ਤੋਂ ਬਾਅਦ ਆਲਮੀ ਸ਼ਾਸਨ ਅਤੇ ਬਹੁਪੱਖੀ ਪ੍ਰਣਾਲੀ ਵਿੱਚ ਸੁਧਾਰ ਤੇ ਚਰਚਾ ਹੋਏਗੀ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਇਸ ਤੋਂ

0: ਪਿਛਲੀ ਮੀਟਿੰਗ 26 ਸਤੰਬਰ 2025 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 80ਵੇਂ ਸੈਸ਼ਨ ਦੌਰਾਨ ਹੋਈ ਸੀ। ਭਾਰਤ ਨੇ 2026 ਲਈ ਬ੍ਰਿਕਸ ਚੇਅਰ ਵਜੋਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਪਹਿਲਾਂ ਆਲਮੀ ਨੇਤਾ ਨਵੀਂ ਦਿੱਲੀ ਪਹੁੰਚ ਗਏ ਨੇ। ਇਨ੍ਹਾਂ ਨੇਤਾਵਾਂ ਵਿਚ ਈਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਕਚੀ, ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸਿਆਸਕ ਫਾਂਗ ਕਿਟਕਿਓ, ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੋ ਰੋਡਰਿਕਸ, ਪਰੀਲਾ ਅਤੇ ਵੀਅਤਨਾਮ ਦੇ ਉਪ ਵਿਦੇਸ਼ ਮੰਤਰੀ ਨੋਗੇਨ ਮਿਨ ਹਾਂਗ ਸ਼ਾਮਿਲ ਨੇ। ਮਲੇਸ਼ੀਆ ਦੇ ਵਿਦੇਸ਼ ਮੰਤਰੀ ਦਾਤੋ ਸੇਰੀਓਤਾਮਾ ਮੁਹੰਮਦ ਬਿਨ ਹਾਜੀ ਹਸਨ ਅਤੇ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰਾਲੇ ਦੇ ਰਾਜ ਮੰਤਰੀ ਖਲੀਫਾ ਸ਼ਾਹਿਨ ਅਲ ਮਾਰਕ ਵੀ ਨਵੀਂ ਦਿੱਲੀ ਪਹੁੰਚ ਗਏ ਨੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ UAE, ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦੇ 5 ਦੇਸ਼ਾਂ ਦੇ 6 ਦਿਨ ਦੇ ਦੌਰੇ ਦੇ ਪਹਿਲੇ ਪੜਾਅ 'ਚ ਕੱਲ੍ਹ ਆਬੂਧਾਬੀ ਜਾਣਗੇ। ਪ੍ਰਧਾਨ ਮੰਤਰੀ ਦਾ 5 ਦੇਸ਼ਾਂ ਦਾ ਦੌਰਾ ਭਲਕੇ ਤੋਂ 20 ਤਰੀਕ ਤੱਕ ਰਹੇਗਾ। ਵਿਦੇਸ਼ ਮੰਤਰਾਲੇ ਵਿਚ ਪੱਛਮ ਬਾਰੇ ਸਕੱਤਰ CV ਜਾਰਜ ਨੇ ਦੱਸਿਆ ਕਿ ਆਪਣੀ 5 ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ 'ਤੇ ਸ੍ਰੀ ਮੋਦੀ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਦੋਵਾਂ ਨੇਤਾ ਦਵੱਲੇ ਮੁੱਦਿਆਂ, ਖਾਸ ਕਰਕੇ ਊਰਜਾ ਸਹਿਯੋਗ ਅਤੇ ਨਾਲ ਹੀ ਆਪਸੀ ਹਿੱਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨਗੇ। ਸਰਕਾਰ ਨੇ ਕੱਚੀ ਖੰਡ, ਸਫੇਦ ਖੰਡ ਅਤੇ ਰਿਫਾਇੰਡ ਖੰਡ ਸਮੇਤ ਖੰਡ ਦੀ ਦਰਾਮਦ ਤੇ ਤੁਰੰਤ ਪ੍ਰਭਾਵ ਨਾਲ ਸਤੰਬਰ 2026 ਜਾਂ ਅਗਲੇ ਹੁਕਮਾਂ ਤੱਕ ਪਾਬੰਦੀ ਲਾ ਦਿੱਤੀ ਏ। ਇੱਕ ਨੋਟੀਫਿਕੇਸ਼ਨ ਮੁਤਾਬਕ ਵਿਦੇਸ਼ੀ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ DGFT ਨੇ ਬਰਾਮਦ ਨੀਤੀ 'ਚ ਸੋਧ ਕਰਦਿਆਂ ਇਸ ਨੂੰ ਸੀਮਿਤ ਤੋਂ ਪਾਬੰਦੀ ਵਾਲੀ ਕਰ ਦਿੱਤਾ। ਇਹ ਪਾਬੰਦੀ CXL ਅਤੇ TRQ ਕੋਟੇ, ਐਡਵਾਂਸ ਆਥੋਰਾਈਜੇਸ਼ਨ ਸਕੀਮ ਅਤੇ ਦੂਜੇ ਦੇਸ਼ਾਂ ਦੀਆਂ ਖੁਰਾਕ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਕਾਰ ਤੋਂ ਸਰਕਾਰ ਖੇਪਾ ਤਹਿਤ ਯੂਰਪੀਅਨ ਯੂਨੀਅਨ ਅਤੇ ਅਮਰੀਕਾ ਨੂੰ ਬਰਾਮਦ ਕੀਤੀ ਜਾ ਰਹੀ ਖੰਡ ਤੇ ਲਾਗੂ ਨਹੀਂ ਹੋਏਗੀ। ਭੌਤਿਕ ਬਰਾਮਦ ਪਾਈਪਲਾਈਨ ਵਿਚ ਪਹਿਲਾਂ ਦੀਆਂ ਖੇਪਾਂ ਨੂੰ ਵੀ ਛੋਟ ਏ। ਕੇਂਦਰੀ ਮੰਤਰੀ ਮੰਡਲ ਨੇ 2026-27 ਦੀ ਮੰਡੀ ਰੁੱਤ ਲਈ ਸਾਉਣੀ ਦੀਆਂ 14 ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ MSP ਵਿਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਏ। ਨਵੀਂ ਦਿੱਲੀ ਵਿਚ ਕੈਬਨਿਟ ਮੀਟਿੰਗ ਤੋਂ ਬਾਅਦ ਬੋਲਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਨੇ ਸਾਉਣੀ ਫਸਲਾਂ ਲਈ MSP ਵਿਚ ਵਾਧਾ ਕੀਤਾ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਲਾਹੇਵੰਦ ਮੁੱਲ ਮਿਲ ਸਕੇ।
1: खरीफ के लिए जो फैसला लिया गया उसमें जितने भी खरीफ के क्रॉप्स हैं उन सब में कॉस्ट प्लस 50% या 50 से अधिक टोटल 2,60,000 करोड़ रुपए किसानों को पे आउट जाएगा और इस साल का एनुअल खरीफ प्रोक्योरमेंट होगा 824 लाख मेट्रिक टन।
0: ਸ਼੍ਰੀ ਵੈਸ਼ਨਵ ਨੇ ਕਿਹਾ ਕਿ ਸੂਰਜਮੁਖੀ ਦੇ ਬੀਜਾਂ ਲਈ MSP ਵਿਚ 622 ਰੁਪਏ ਪ੍ਰਤੀ ਕੁਇੰਟਲ, ਕਪਾਹ ਲਈ 557 ਰੁਪਏ ਪ੍ਰਤੀ ਕੁਇੰਟਲ ਅਤੇ ਤਿਲ ਲਈ 500 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਮੀਂਹ ਦੇ ਨਾਲ ਨਾਲ ਹਨੇਰੀ ਚੱਕੜ ਅਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿਚ 60 ਲੋਕਾਂ ਦੀ ਮੌਤ ਹੋ ਗਈ ਏ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾਵਾਂ ਨੂੰ ਧਿਆਨ 'ਚ ਲਿਆ ਤੇ ਅਧਿਕਾਰੀਆਂ ਨੂੰ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਕਿਹਾ ਹੈ। ਮੌਸਮ ਵਿਚ ਅਚਾਨਕ ਬਦਲਾਅ ਨੇ ਰਾਜ ਭਰ ਵਿਚ ਵਿਆਪਕ ਤਬਾਹੀ ਮਚਾ ਦਿੱਤੀ। ਤੂਫਾਨ, ਭਾਰੀ ਮੀਂਹ ਤੇ ਬਿਜਲੀ ਡਿੱਗਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ। ਪ੍ਰਯਾਗਰਾਜ ਵਿਚ ਸਭ ਤੋਂ ਵੱਧ 17 ਲੋਕਾਂ ਦੀ ਮੌਤ ਹੋ ਗਈ ਏ। ਵੱਖ ਵੱਖ ਜ਼ਿਲ੍ਹਿਆਂ ਵਿਚ 100 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਨੇ ਤੇ ਉਨ੍ਹਾਂ ਨੂੰ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਬਿਜਲੀ ਡਿੱਗਣ ਦੀਆਂ ਘਟਨਾਵਾਂ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਨੇ। ਵੱਖ ਵੱਖ ਜ਼ਿਲ੍ਹਿਆਂ ਤੋਂ ਬਿਜਲੀ ਦੇ ਖੰਭੇ ਅਤੇ ਦਰਖਤ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਕਾਰਨ ਬਿਜਲੀ ਸਪਲਾਈ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਏ। ਮੀਂਹ ਦੇ ਨਾਲ ਗੜੇਮਾਰੀ ਨੇ ਫਸਲਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਅਗਲੇ 24 ਘੰਟਿਆਂ ਵਿਚ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਕਿਹਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪੂਰਬੀ ਰਾਜਾਂ ਵਿਚ ਗਰਜ ਅਤੇ ਬਿਜਲੀ ਲਿਸ਼ਕਣ ਦੀ ਪੇਸ਼ੀਨਗੋਈ ਕੀਤੀ ਏ। ਪੰਜਾਬ ਵਿਚ ਮੌਸਮ ਵਿਭਾਗ ਵੱਲੋਂ ਅੱਜ ਕਈ ਥਾਵਾਂ ਤੇ ਤੇਜ਼ ਹਵਾਵਾਂ ਅਤੇ ਬਿਜਲੀ ਲਿਸ਼ਕਣ ਸਮੇਤ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਆਉਂਦੀ 17 ਤਰੀਕ ਤੋਂ 19 ਤਰੀਕ ਤੱਕ ਗਰਮੀ ਅਤੇ ਲੂ ਦਾ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @EIRRN ਜਲੰਧਰ। ਸਰਕਾਰ ਨੇ ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ ਪ੍ਰਵੀਨ ਸੂਦ ਦੇ ਕਾਰਜਕਾਲ ਨੂੰ 1 ਸਾਲ ਵਧਾ ਦਿੱਤਾ ਹੈ। ਅਮਲੇ ਤੇ ਸਿਖਲਾਈ ਬਾਰੇ ਵਿਭਾਗ ਵੱਲੋਂ ਜਾਰੀ ਇੱਕ ਅਧਿਕਾਰਤ ਆਦੇਸ਼ ਮੁਤਾਬਕ ਕੈਬਨਿਟ ਦੀ ਨਿਯੁਕਤੀਆਂ ਕਮੇਟੀ ਨੇ ਇਸ ਮਹੀਨੇ ਦੀ 24 ਤਰੀਕ ਤੋਂ ਬਾਅਦ ਬਿਊਰੋ ਦੇ ਡਾਇਰੈਕਟਰ ਵਜੋਂ ਸ੍ਰੀ ਸੂਦ ਦੇ ਕਾਰਜਕਾਲ ਨੂੰ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਨਵੀਂ ਦਿੱਲੀ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੂਬੇ ਨੂੰ ਦਰਪੇਸ਼ ਵੱਖ ਵੱਖ ਖੇਤੀਬਾੜੀ ਚੁਣੌਤੀਆਂ ਬਾਰੇ ਜਾਣੂ ਕਰਵਾਇਆ ਤੇ ਸੂਬੇ ਵਿਚ ਮੁੱਲ ਆਧਾਰਿਤ ਫਸਲਾਂ ਦੀ ਕਾਸ਼ਤ ਤੇ ਜ਼ੋਰ ਦਿੱਤਾ। ਸ਼੍ਰੀ ਚੌਹਾਨ ਨੇ ਉਨ੍ਹਾਂ ਨੂੰ ਭਰੋਸਾ

0: ਦਿੱਤਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ, ਚਾਹੇ ਕਪਾਹ ਮਿਸ਼ਨ ਹੋਵੇ, ਦਾਲਾਂ ਬਾਰੇ ਮਿਸ਼ਨ, ਤੇਲੀ ਬੀਜ ਮਿਸ਼ਨ ਹੋਵੇ ਜਾਂ ਬਾਗਬਾਨੀ। ਕੇਂਦਰ ਅਤੇ ਪੰਜਾਬ ਰਲ ਕੇ ਕੰਮ ਕਰਨਗੇ। ਉਨ੍ਹਾਂ ਮੁੱਖ ਮੰਤਰੀ ਦੀਆਂ ਚਿੰਤਾਵਾਂ ਸ਼ਾਂਤ ਕਰਦਿਆਂ ਉਨ੍ਹਾਂ ਨੂੰ ਦੱਸਿਆ ਕਿ ਹਾਈਬ੍ਰਿਡ ਝੋਨੇ ਦੇ ਬੀਜਾਂ ਦੇ ਮੁੱਦੇ ਦੀ ਜਾਂਚ ਕਰਨ ਅਤੇ ਸੂਬੇ ਵਿਚ ਸੁਚਾਰੂ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਇਕ ਵਿਸ਼ੇਸ਼ ਕਮੇਟੀ ਬਣਾਈ ਜਾਏਗੀ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਮੱਕੀ, ਦਾਲਾਂ, ਤੇਲੀ ਬੀਜਾਂ, ਸੂਰਜਮੁਖੀ ਅਤੇ ਬਾਜਰੇ ਰਾਹੀਂ ਫਸਲੀ ਭਿੰਨਤਾ ਨੂੰ ਜ਼ੋਰਦਾਰ ਢੰਗ ਨਾਲ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਝੋਨੇ ਦੀ ਕਾਸ਼ਤ ਤੇ ਨਿਰਭਰਤਾ ਘਟਾਈ ਜਾ ਸਕੇ, ਤੇਜ਼ੀ ਨਾਲ ਘਟ ਰਹੇ ਜ਼ਮੀਨ ਹੇਠਲੇ ਪਾਣੀ ਦੇ ਪੰਟਾਰਾਂ ਨੂੰ ਸਾਂਭਿਆ ਜਾ ਸਕੇ ਤੇ ਪੰਜਾਬ ਨੂੰ ਸੂਬੇ ਦੇ ਖੇਤੀਬਾੜੀ ਭਵਿੱਖ ਲਈ ਖਤਰਾ ਬਣੇ ਖਤਰਨਾਕ ਡਾਰਕ ਜ਼ੋਨ ਸੰਕਟ ਵਿੱਚੋਂ ਬਾਹਰ ਕੱਢਿਆ ਜਾ ਸਕੇ। ਮੁੱਖ ਮੰਤਰੀ ਨੇ ਤਜਵੀਜ਼ਸ਼ੁਦਾ ਬੀਜ ਬਿੱਲ 2025 ਅਧੀਨ ਕੇਂਦਰੀ ਬੀਜ ਕਮੇਟੀ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਦੀ ਵੀ ਮੰਗ ਕੀਤੀ। ਰੂਸੀ ਵਿਦੇਸ਼ ਮੰਤਰੀ ਸਰਗੇ ਲੋਵਰੇਵ ਨੇ ਕਿਹਾ ਕਿ ਭਾਰਤ ਨੂੰ ਊਰਜਾ ਸਪਲਾਈ ਨਾਲ ਸਬੰਧਿਤ ਸਾਰੇ ਸਮਝੌਤਿਆਂ ਨੂੰ ਪੂਰਾ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਰੂਸ ਇਹ ਯਕੀਨੀ ਬਣਾਏਗਾ ਕਿ ਬਾਹਰੀ ਅਤੇ ਅਣਉਚਿਤ ਮੁਕਾਬਲਾ ਦੋਵੇਂ ਦੇਸ਼ਾਂ ਵਿਚਕਾਰ ਸਮਝੌਤਿਆਂ ਨੂੰ ਪ੍ਰਭਾਵਿਤ ਨਾ ਕਰੇ। ਸਰਗੇ ਲਾਵਰੋਵ ਨੇ ਕੁਡੰਕੁਲਮ ਪਰਮਾਣੂ ਊਰਜਾ ਪਲਾਂਟ ਨੂੰ ਭਾਰਤ ਰੂਸ ਸਹਿਯੋਗ ਦਾ ਇਕ ਮੁੱਖ ਪ੍ਰੋਜੈਕਟ ਦਸਿਆ। ਉਨ੍ਹਾਂ ਕਿਹਾ ਕਿ ਪਲਾਂਟ ਦੀਆਂ ਨਵੀਆਂ ਇਕਾਈਆਂ ਦੇ ਨਿਰਮਾਣ ਤੇ ਕੰਮ ਜਾਰੀ ਏ। ਰੂਸ ਭਾਰਤ ਨੂੰ ਗੈਸ, ਤੇਲ ਅਤੇ ਕੋਲੇ ਦੀ ਸਪਲਾਈ ਵੀ ਜਾਰੀ ਰੱਖੇਗਾ। ਪੱਛਮੀ ਬੰਗਾਲ ਸਰਕਾਰ ਨੇ ਆਲੂ, ਪਿਆਜ਼, ਫਲ, ਸਬਜ਼ੀਆਂ, ਤੇਲੀ ਬੀਜਾਂ, ਅਨਾਜ ਤੇ ਹੋਰ ਜ਼ਰੂਰੀ ਉਤਪਾਦਾਂ ਦੀ ਅੰਤਰਰਾਜੀ ਆਵਾਜਾਈ ਤੇ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਨੇ। ਇਹ ਪਾਬੰਦੀਆਂ ਪਿਛਲੇ TMC ਸਰਕਾਰ ਵੱਲੋਂ ਲਾਈਆਂ ਗਈਆਂ ਸਨ। ਦੂਜੇ ਪਾਸੇ ਇੱਕ ਅਹਿਮ ਘਟਨਾਕ੍ਰਮ ਵਿੱਚ ਪੱਛਮੀ ਬੰਗਾਲ ਸਰਕਾਰ ਨੇ ਅਧਿਆਪਕਾਂ ਦੀ ਭਰਤੀ, ਨਗਰ ਨਿਗਮ ਭਰਤੀ ਅਤੇ ਸਹਿਕਾਰੀ ਸੇਵਾਵਾਂ ਭਰਤੀ ਘੁਟਾਲਿਆਂ ਨਾਲ ਸੰਬੰਧਿਤ ਮਾਮਲਿਆਂ ਨੂੰ CBI ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਖੇਡਾਂ ਵਿਚ ਕੱਲ ਰਾਤ ਹੋਏ IPL ਕ੍ਰਿਕਟ ਮੈਚ ਵਿਚ ਰਾਇਲ ਚੈਲੰਜਰਸ ਬੰਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 6 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨਾਈਟ ਰਾਈਡਰਸ ਨੇ 20 ਓਵਰਾਂ ਵਿਚ 4 ਵਿਕਟਾਂ ਤੇ 192 ਦੌੜਾਂ ਬਣਾਈਆਂ। ਕੋਲਕਾਤਾ ਲਈ ਅੰਕ੍ਰਿਸ਼ ਰਘਵੰਸ਼ੀ ਨੇ 71 ਦੌੜਾਂ ਅਤੇ ਰਿੰਕੂ ਸਿੰਘ ਨੇ ਨਾਬਾਦ 49 ਦੌੜਾਂ ਬਣਾਈਆਂ। ਜਵਾਬ ਵਿਚ ਰਾਇਲ ਚੈਲੰਜਰਸ ਬੰਗਲੁਰੂ ਨੇ 19 ਓਵਰਾਂ ਤੇ 1 ਗੇਂਦ ਵਿਚ 4 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ। ਵਿਰਾਟ ਕੋਹਲੀ ਨੇ 60 ਗੇਂਦਾਂ ਵਿਚ ਨਾਬਾਦ 105 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਕੋਲਕਾਤਾ ਵੱਲੋਂ ਕਾਰਤਿਕ ਤਿਆਗੀ ਨੇ 3 ਵਿਕਟਾਂ ਲਈਆਂ। ਵਿਰਾਟ ਕੋਹਲੀ ਨੂੰ ਪਲੇਅਰ ਆਫ਼ ਦੀ ਮੈਚ ਚੁਣਿਆ ਗਿਆ। ਅੱਜ ਸ਼ਾਮ 7:30 ਵਜੇ ਧਰਮਸ਼ਾਲਾ ਵਿਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਆਖਿਰ ਚ ਖਾਸ ਖ਼ਬਰਾਂ। ਬ੍ਰਿਕਸ ਵਿਦੇਸ਼ ਮੰਤਰੀਆਂ ਦੀ 2 ਦਿਨਾਂ ਮੀਟਿੰਗ ਅੱਜ ਨਵੀਂ ਦਿੱਲੀ ਵਿਚ ਸ਼ੁਰੂ ਹੋ ਰਹੀ ਏ। ਸਰਕਾਰ ਨੇ ਘਰੇਲੂ ਕੀਮਤਾਂ ਕਾਬੂ ਹੇਠਾਂ ਰੱਖਣ ਲਈ ਇਸ ਸਾਲ ਸਤੰਬਰ ਤੱਕ ਚੀਨੀ ਦੀ ਦਰਾਮਦ ਤੇ ਪਾਬੰਦੀ ਲਾਈ। ਉੱਤਰ ਪ੍ਰਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਮੀਂਹ ਨਾਲ ਸਬੰਧਿਤ ਘਟਨਾਵਾਂ ਚ 60 ਲੋਕਾਂ ਦੀ ਮੌਤ। ਪੰਜਾਬ ਵਿਚ ਮੌਸਮ ਵਿਭਾਗ ਵੱਲੋਂ ਕਈ ਥਾਵਾਂ ਤੇ ਅੱਜ ਤੇਜ਼ ਹਵਾਵਾਂ ਸਮੇਤ ਬਾਰਿਸ਼ ਦਾ ਯੈਲੋ ਅਲਰਟ ਜਾਰੀ। ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ ਪ੍ਰਵੀਨ ਸੂਦ ਦੇ ਕਾਰਜਕਾਲ ਨੂੰ 1 ਸਾਲ ਲਈ ਵਧਾ ਦਿੱਤਾ ਗਿਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਤੇ ਸੂਬੇ ਨੂੰ ਦਰਪੇਸ਼ ਵੱਖ ਵੱਖ ਖੇਤੀਬਾੜੀ ਚੁਣੌਤੀਆਂ ਬਾਰੇ ਜਾਣੂ ਕਰਵਾਇਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਮਾਂ 8:40 ਤੇ ਠੀਕ 40 ਸਕਿੰਟ ਦਾ ਹੋ ਰਿਹਾ ਤੇ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਪ੍ਰੋਗਰਾਮ ਮਹਿਕ ਪੰਜਾਬੀ ਦੇ ਵੱਲ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਤੇ ਜੀ ਆਕਾਸ਼ਵਾਣੀ FM ਬਠਿੰਡਾ ਤੇ ਇਸ ਵੇਲੇ ਚੱਲ ਰਿਹਾ ਪ੍ਰੋਗਰਾਮ ਮਹਿਕ ਪੰਜਾਬ ਦੀ, ਤੇ ਤੁਸੀਂ ਸੁਣ ਰਹੇ ਹੋ ਸੂਫੀਆਨਾ ਸੰਗੀਤ। ਕਹਿੰਦੇ ਚੁਨ ਚੁਨ ਕੰਗਰੀ ਮਹਿਲ ਬਣਾਇਆ, ਚੁਨ ਚੁਨ ਕੰਕਰੀ ਮਹਿਲ ਬਣਾਇਆ, ਬੰਦਾ ਕਹੇ ਘਰ ਮੇਰਾ, ਨਾ ਘਰ ਤੇਰਾ ਨਾ ਘਰ ਮੇਰਾ, ਚਿੜੀਆ ਰਹਿਣ ਬਸੇਰਾ। ਜੀ ਪ੍ਰੋਗਰਾਮ ਦਾ ਅਗਲਾ ਗੀਤ ਸੁਰਿੰਦਰ ਕੌਰ ਤੇ ਆਸਾ ਸਿੰਘ ਮਸਤਾਨਾ ਦੀਆਂ ਆਵਾਜ਼ਾਂ ਦੇ ਵਿੱਚ।

0: ਮਾਏ ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜਿਆਂ ਦਾ ਹਾਲ। ਸ਼ਾਹ ਹੁਸੈਨ ਸਾਹਿਬ ਦੀ ਇਸ ਰਚਨਾ ਨੂੰ ਸੰਗੀਤ ਨਾਲ ਸਜਾਇਆ ਸੀ ਜੀ ਪੰਡਿਤ ਜਵਾਲਾ ਪ੍ਰਸਾਦ ਜੀ ਨੇ, ਅਤੇ ਇਸ ਦੇ ਨਾਲ ਹੀ ਦੀਪਾ ਛਾਬੜਾ ਨੂੰ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਵਾ ਗਿਆ। ਨਮਸਕਾਰ, ਧੰਨਵਾਦ। ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ 'ਤੇ ਹੁਣ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।
1: सेवा देश की सुरीली धड़कन, आप सुन रहे हैं कार्यक्रम चित्रलोक। चित्रलोक कार्यक्रम में अब लेते हैं एक छोटा सा ब्रेक।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਤੁਹਾਡੀ ਤੰਦਰੁਸਤੀ ਸਿਹਤਯਾਬੀ ਅਤੇ ਸੁਰੱਖਿਆ ਦੇ ਲਈ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹੈ ਕਿ ਜਦੋਂ ਵੀ ਤੁਸੀਂ ਸੜਕ ਤੇ ਚੱਲਣਾ ਤਾਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਦੇ ਹੋਏ ਚੱਲਣਾ। ਉਸ ਦੇ ਲਈ ਜੇਕਰ ਤੁਸੀਂ ਚਾਰ ਪਹੀਆ ਵਾਹਨ ਚਲਾ ਰਹੇ ਹੋ ਤਾਂ ਤੁਸੀਂ ਸੀਟ ਬੈਲਟ ਆਪ ਵੀ ਪਾਉਣੀ ਹੈ ਅਤੇ ਬਾਕੀ ਸਵਾਰੀਆਂ ਨੂੰ ਜੋ ਗੱਡੀ 'ਚ ਬੈਠੀਆਂ ਨੇ ਉਹਨਾਂ ਨੂੰ ਵੀ ਸੀਟ ਬੈਲਟ ਜ਼ਰੂਰ ਪਾਉਣੀ ਹੈ ਅਤੇ ਰਫ਼ਤਾਰ ਦੇ ਉੱਤੇ ਕਾਬੂ ਰੱਖਣਾ। ਰਫ਼ਤਾਰ ਦੇ ਉੱਤੇ ਕਾਬੂ ਤੁਸੀਂ ਦੋ ਪਹੀਆ ਵਾਹਨ ਚਲਾਉਂਦੇ ਹੋਏ ਵੀ ਰੱਖਣਾ, ਦੋ ਪਹੀਆ ਵਾਹਨ ਚਲਾਉਂਦੇ ਹੋਏ ਵੀ ਤੁਸੀਂ ਆਪ ਅਤੇ ਪਿੱਛੇ ਬੈਠੀ ਸਵਾਰੀ ਨੂੰ ਹੈਲਮੈਟ ਪਾਉਣ ਲਈ ਜ਼ਰੂਰ ਰੱਖਣਾ ਹੈ। ਜੇਕਰ ਤੁਸੀਂ ਹੈਲਮੈਟ ਨਹੀਂ ਪਾ ਰਹੇ, ਤੁਸੀਂ ਸਿਰ ਤੇ ਪੱਗ ਬੰਨੀ ਹੈ, ਟੋਪੀ ਲਈ ਹੈ ਜਾਂ ਪਰਨਾ ਬੰਨਿਆ, ਤਾਂ ਵੀ ਤੁਸੀਂ ਚਿਹਰੇ ਤੇ ਪਾਈ ਜਾਣ ਵਾਲੀ ਸ਼ੀਲਡ ਜ਼ਰੂਰ ਪਾਉਣੀ ਹੈ, ਕਿਉਂਕਿ ਉਸ ਨਾਲ ਅੱਖਾਂ ਦੇ ਵਿੱਚ ਮਿੱਟੀ ਨਹੀਂ ਪੈਂਦੀ। ਕਿਉਂਕਿ ਬੜੀ ਵਾਰ ਇਹ ਹੁੰਦਾ ਹੈ ਕਿ ਜਦੋਂ ਸਾਡੀ ਅੱਖਾਂ 'ਚ ਕੱਖ ਪੈਂਦਾ ਜਾਂ ਮਿੱਟੀ ਪੈਂਦੀ ਹੈ, ਧੂੜ ਪੈਂਦੀ ਹੈ, ਤਾਂ ਅਸੀਂ ਅੱਖਾਂ ਇੱਕਦਮ ਝਪਕਦੇ ਹਾਂ, ਬੰਦ ਕਰਦੇ ਹਾਂ ਜਾਂ ਅੱਖਾਂ ਮਲਦੇ ਹਾਂ, ਜਿਸ ਦੇ ਨਾਲ ਸਾਡਾ ਦੋਪਹੀਆ ਵਾਹਨ ਦੇ ਹੈਂਡਲ ਤੋਂ ਹੱਥ ਉੱਠ ਜਾਂਦਾ ਹੈ ਅਤੇ ਕਈ ਵਾਰ ਕੋਈ ਹਾਦਸਾ ਹੋਣ ਦੀ ਗੁੰਜਾਇਸ਼ ਹੁੰਦੀ ਹੈ। ਤੇ ਜੇਕਰ ਅਸੀਂ ਪੈਦਲ ਵੀ ਚੱਲ ਰਹੇ ਹਾਂ ਤਾਂ ਅਸੀਂ ਖਿਆਲ ਰੱਖਣਾ ਕਿ ਅਸੀਂ ਜ਼ੈਬਰਾ ਕ੍ਰੋਸਿੰਗ ਤੋਂ ਹੀ ਸੜਕ ਕ੍ਰੋਸ ਕਰਨੀ ਹੈ। ਅਸੀਂ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣਾ ਹੈ, ਉਹਨਾਂ ਨੂੰ ਸੜਕ ਪਾਰ ਕਰਨ ਲਈ ਅਸੀਂ ਸਮਾਂ ਦੇਣਾ ਹੈ ਆਪਣਾ ਵਾਹਨ ਰੋਕ ਕੇ। ਸਿਗਨਲਸ ਦੇ ਉੱਤੇ ਅਸੀਂ ਬੱਤੀਆਂ ਦੀ ਇੰਨ ਬਿੰਨ ਪਾਲਣਾ ਕਰਨੀ ਹੈ ਅਤੇ ਆਪਣੇ ਲਾਇਸੈਂਸ ਅਤੇ ਵਾਹਨ ਦੇ ਜ਼ਰੂਰੀ ਕਾਗਜ਼ਾਤ ਵੀ ਤੁਸੀਂ ਆਪਣੇ ਨਾਲ ਰੱਖ ਸਕਦੇ ਹੋ ਜਾਂ ਫਿਰ ਈ ਵਾਲਟ ਦੇ ਉੱਤੇ ਉਹਨਾਂ ਕਾਗਜ਼ਾਂ ਨੂੰ ਤੁਸੀਂ ਰੱਖ ਸਕਦੇ ਹੋ। ਤੇ ਸਭ ਤੋਂ ਅਹਿਮ ਗੱਲ, ਵਾਹਨ ਚਲਾਉਂਦੇ ਹੋਏ ਤੁਸੀਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਅਤੇ ਕੰਨਾਂ ਦੇ ਵਿੱਚ ਲਗਾਏ ਜਾਣ ਵਾਲੇ ਈਅਰਫੋਨਸ ਜਾਂ ਈਅਰਬਰਡਸ ਲਗਾ ਕੇ ਵੀ ਸਾਧਨ ਨਹੀਂ ਚਲਾਉਣਾ। ਇਹ ਬਹੁਤ ਜਾਨਲੇਵਾ ਸਾਬਿਤ ਹੋ ਸਕਦਾ। ਸੋ ਸਾਥੀਓ, ਸੁਰੱਖਿਅਤ ਰਹੋ, ਤੰਦਰੁਸਤ ਰਹੋ, ਆਬਾਦ ਰਹੋ, ਕਿਉਂਕਿ ਘਰੇ ਤੁਹਾਡੇ ਪਰਿਵਾਰ ਦੇ ਪਿਆਰੇ ਪਿਆਰੇ ਜੀ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਸੜਕ ਤੇ ਹਮੇਸ਼ਾ ਸਾਵਧਾਨੀ ਨਾਲ ਚੱਲੋ।

ਜੀ ਪ੍ਰੋਗਰਾਮ ਗੀਤ ਪਿਟਾਰਾ ਦਾ ਇਹ ਗੀਤ ਜਿਹੜਾ ਤੁਸੀਂ ਸੁਣਿਆ, ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਣਾ ਕਿ ਆਵਾਜ਼ ਕਿਹਨਾਂ ਦੀ ਸੀ ਜੀ। ਆਵਾਜ਼ ਸੀ ਆਸ਼ਾ ਭੋਂਸਲੇ ਦੀ, ਫਿਲਮ ਦਾ ਨਾਂ ਸੀ ਕਾਲਾ ਬਾਜ਼ਾਰ, ਸੰਗੀਤ ਦਿੱਤਾ ਸੀ ਐਸ ਡੀ ਬਰਮਨ ਜੀ ਨੇ ਅਤੇ ਗੀਤ ਦੇ ਬੋਲ ਲਿਖੇ ਸਨ ਸ਼ੈਲੇਂਦਰ ਸਾਹਿਬ ਨੇ। ਅਤੇ ਆਸ਼ਾ ਭੋਂਸਲੇ ਜੀ ਦੀ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਹੋਇਆ ਸੀ ਜੀ 8 ਸਤੰਬਰ 1933 ਨੂੰ। ਭਾਰਤੀ ਸਿਨੇਮਾ ਦੀ ਸਭ ਤੋਂ ਪ੍ਰਤਿਸ਼ਠਿਤ ਅਤੇ ਬਹੁਮੁਖੀ ਪਲੇਬੈਕ ਸਿੰਗਰਸ ਦੇ ਵਿੱਚ ਅਸੀਂ ਉਹਨਾਂ ਦਾ ਨਾਂ ਗਿਣਦੇ ਹਾਂ ਅਤੇ 8 ਦਸ਼ਕਾਂ ਤੱਕ ਉਹਨਾਂ ਨੇ ਆਪਣੇ ਕਰੀਅਰ ਦੇ ਵਿੱਚ 14,000 ਤੋਂ ਵੀ ਵੱਧ ਗੀਤ ਗਾਏ। ਲਤਾ ਮੰਗੇਸ਼ਕਰ ਜੀ ਦੀ ਉਹ ਛੋਟੀ ਭੈਣ ਸਨ। 1943 ਦੇ ਵਿੱਚ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਅਤੇ ਆਪਣੀ ਅਨੂਠੀ ਆਪਣੀ ਇੰਨੀ ਆਵਾਜ਼ ਵਧੀਆ ਆਵਾਜ਼ ਨਾਲ ਉਹਨਾਂ ਨੇ ਹਿੰਦੀ, ਮਰਾਠੀ ਅਤੇ ਕਈ ਹੋਰ ਭਾਸ਼ਾਵਾਂ ਦੇ ਵਿੱਚ ਵੀ ਗੀਤ ਗਾਏ ਅਤੇ 12 ਅਪ੍ਰੈਲ 2026 ਨੂੰ ਉਹ ਇਸ ਫਾਨੀ ਸੰਸਾਰ ਨੂੰ ਛੱਡ ਕੇ ਚਲੇ ਗਏ। ਪਰ ਉਹਨਾਂ ਦੀ ਆਵਾਜ਼ ਦੇਖੋ ਜੀ ਅੱਜ ਵੀ ਆਲ ਇੰਡੀਆ ਰੇਡੀਓ 'ਤੇ ਹਮੇਸ਼ਾ ਵੱਜਦੀ ਰਹਿੰਦੀ ਹੈ। ਅਸੀਂ ਉਹਨਾਂ ਦੇ ਖੂਬਸੂਰਤ ਗੀਤ ਸੁਣਦੇ ਰਹਿੰਦੇ ਹਾਂ ਅਤੇ ਫਿਲਹਾਲ ਜਿਹੜਾ ਗੀਤ ਉਹਨਾਂ ਦਾ ਮੈਂ ਤੁਹਾਡੇ ਲਈ ਕੱਢਿਆ ਉਹ ਫਿਲਮ ਉਮਰਾਓ ਜਾਨ ਦੇ ਵਿੱਚੋਂ ਲਿੱਤਾ ਗਿਆ ਅਤੇ ਇਸ ਗੀਤ ਨੂੰ ਸੰਗੀਤ ਨਾਲ ਸਜਾਇਆ ਹੈ ਜੀ ਖਯਾਮ ਨੇ।

ਫਿਲਮ ਦੂਰੀਆਂ ਦਾ ਗੀਤ ਤੁਸੀਂ ਸੁਣ ਰਹੇ ਸੀ, ਆਵਾਜ਼ ਸੀ ਭੁਪਿੰਦਰ ਸਿੰਘ ਦੀ ਜੀ। ਗੱਲਬਾਤ ਕਰ ਲੈਂਦੇ ਉਹਨਾਂ ਬਾਰੇ। ਉਹਨਾਂ ਦਾ ਜਨਮ ਹੋਇਆ ਸੀ 6 ਫਰਵਰੀ 1940 ਦੇ ਵਿੱਚ। ਇੱਕ ਦਿੱਗਜ ਭਾਰਤੀ ਪਲੇਬੈਕ ਸਿੰਗਰ ਅਤੇ ਗਜ਼ਲ ਗਾਇਕ ਸਨ, ਜੋ ਆਪਣੀ ਮਖਮਲੀ ਆਵਾਜ਼ ਅਤੇ ਗਿਟਾਰ ਵਾਦਨ ਲਈ ਪ੍ਰਸਿੱਧ ਅਤੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਅਤੇ ਉਹਨਾਂ ਦਾ ਇੱਕ ਗੀਤ ਹੈ ਜੀ, ਦਿਲ ਢੂੰਡਤਾ ਹੈ ਫਿਰ ਵਹੀ ਫੁਰਸਤ ਕੇ ਰਾਤ ਦਿਨ, ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ। ਅਤੇ ਇਸੇ ਤਰ੍ਹਾਂ ਦੇ ਉਹਨਾਂ ਦੇ ਬਹੁਤ ਸਾਰੇ ਪਿਆਰੇ ਪਿਆਰੇ ਗੀਤਾਂ ਨੇ, ਬਾਲੀਵੁੱਡ ਦੇ ਵਿੱਚ ਇੱਕ ਅਮਿੱਟ ਛਾਪ ਛੱਡੀ ਹੋਈ ਹੈ। ਅਤੇ ਕਰੀਅਰ ਦਸ਼ਕਾਂ ਤੱਕ ਉਹਨਾਂ ਦਾ ਚੱਲਿਆ, ਅਤੇ ਉਹਨਾਂ ਨੇ ਆਪਣੀ ਅਨੂਠੀ ਗਾਇਕੀ ਨਾਲ ਆਪਣੀ ਪਹਿਚਾਣ ਬਣਾਈ। ਸੰਗੀਤਕ ਕਰੀਅਰ ਦੀ ਸ਼ੁਰੂਆਤ ਉਹਨਾਂ ਨੇ ਕੀਤੀ ਸੀ ਦਿੱਲੀ ਦੇ ਵਿੱਚ ਆਲ ਇੰਡੀਆ ਰੇਡੀਓ ਤੋਂ, ਅਤੇ ਨਾਲ ਹੀ ਦੂਰਦਰਸ਼ਨ ਲਈ ਵੀ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਸੀ। ਅਤੇ ਬਾਲੀਵੁੱਡ ਦੇ ਵਿੱਚ ਜਦੋਂ ਉਹ ਆਏ ਤਾਂ ਉਹ ਸਨ ਸੀਗਾ ਜੀ 1962 ਦੇ ਵਿੱਚ। 1962 ਦੇ ਵਿੱਚ ਸੰਗੀਤ ਨਿਰਦੇਸ਼ਕ ਮਦਨ ਮੋਹਨ ਜੀ ਨੇ ਆਪਣੀ ਫਿਲਮ ਹਕੀਕਤ ਲਈ ਉਹਨਾਂ ਨੂੰ ਇੱਕ ਗੀਤ ਲਈ ਚੁਣਿਆ ਸੀ, ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਤੇ ਵੀ ਥੰਮੇ ਨਹੀਂ, ਉਹ ਵੱਧਦੇ ਰਹੇ ਵੱਧਦੇ ਰਹੇ। ਅਤੇ ਉਹਨਾਂ ਦਾ ਇੱਕ ਗੀਤ ਸਾਡੇ ਆਕਾਸ਼ਵਾਣੀ ਐਫ ਐਮ ਬਠਿੰਡਾ 'ਤੇ ਹਮੇਸ਼ਾ ਚੱਲਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਬਹੁਤ ਪਸੰਦ ਹੈ। ਨਾਮ ਗੁੰਮ ਜਾਏਗਾ ਚਿਹਰਾ ਇਹ ਬਦਲ ਜਾ

0: 2,204, while the Nifty advanced 208 points to 23,620 when reports last came in. In IPL cricket, Punjab Kings will take on Mumbai Indians in Dharamshala this evening. The match is scheduled to begin at 7:30 p.m. Yesterday, Royal Challengers Bengaluru defeated Kolkata Knight Riders by 6 wickets in Raipur. And with that, we end this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 12:10 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲਾ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ।

FM ਬਠਿੰਡਾ ਦੇ ਪਿਆਰੇ ਸਰੋਤਿਓ, 15 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਲੋਕ ਗਾਥਾ ਸਰਵਣ ਭਗਤ।

ਸਰੋਤੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: ਸਰੋਤਿਓ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਤੇ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 12:30 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲੇ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ
0: ਪ੍ਰੋਗਰਾਮ ਘਰ ਪਰਿਵਾਰ ਸੁਣਨ ਵਾਲੀਆਂ ਸਾਰੀਆਂ ਭੈਣਾਂ ਨੂੰ ਸੀਮਾ ਮਹਿਰਾ ਵੱਲੋਂ ਪਿਆਰ ਭਰੀ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ ਤੇ ਵੈਰੀ ਗੁੱਡ ਆਫਟਰਨੂਨ। ਉਮੀਦ ਹੈ ਕਿ ਸਾਡੀਆਂ ਭੈਣਾਂ ਤੰਦਰੁਸਤ ਹੋਣਗੀਆਂ ਤੇ ਆਪਣੇ ਕੰਮ ਕਾਰ ਨਿਬੇੜਦੀਆਂ ਹੋਈਆਂ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਵੀ ਸੁਣ ਰਹੀਆਂ ਹੋਣਗੀਆਂ। ਸੋ ਜੀ, ਦਿਨ ਜਿਹੜੇ ਨੇ ਹੁਣ ਵੱਡੇ ਹੋ ਗਏ ਨੇ, ਗਰਮੀ ਬਹੁਤ ਜ਼ਿਆਦਾ ਹੋਣ ਲੱਗ ਗਈ ਹੈ ਅਤੇ ਗਰਮੀ ਦੇ ਚੱਲਦੇ ਕੋਸ਼ਿਸ਼ ਸਾਡੀ ਭੈਣਾਂ ਦੇ ਇਹੀ ਰਹਿੰਦੀ ਹੈ ਕਿ ਠੰਡੇ ਠੰਡੇ ਕੰਮ ਨਿਬੇੜ ਲਈਏ, ਹੈ ਨਾ। ਅਤੇ ਬਹੁਤ ਸਾਰੀਆਂ ਭੈਣਾਂ ਨੇ ਕੰਮ ਨਿਬੇੜ ਲਿਆ ਹੋਣਾ ਅਤੇ ਹੁਣ ਰੇਡੀਓ ਦੇ ਨੇੜੇ ਹੋ ਕੇ ਮੇਰੀਆਂ ਭੈਣਾਂ ਬੈਠੀਆਂ ਹੋਣਗੀਆਂ। ਅਤੇ ਪਤਾ ਜੀ, ਅੱਜ ਵੀਰਵਾਰ ਦਾ ਦਿਨ ਹੈ ਅਤੇ ਵੀਰਵਾਰ ਵਾਲੇ ਦਿਨ ਅਸੀਂ ਗੱਲਾਂ ਕਰਨੀਆਂ, ਹੈ ਨਾ। ਗੱਲਾਂ ਕਰਨੀਆਂ ਅਸੀਂ ਦਿਲ ਦੀਆਂ ਗੱਲਾਂ ਕਰਨੀਆਂ ਮੇਰੇ ਨਾਲ, ਯਾਨੀ ਕਿ ਸੀਮਾ ਮਹਿਰਾ ਦੇ ਨਾਲ। ਤੁਸੀਂ ਡਾਇਲ ਕਰਨਾ ਸਾਡੇ ਸਟੂਡੀਓ ਦਾ ਨੰਬਰ 0164-22-40-331। ਇਹ ਨੰਬਰ ਡਾਇਲ ਕਰਕੇ ਜੁੜ ਜਾਣਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ ਅਤੇ ਕਰਨੀਆਂ ਮੇਰੇ ਨਾਲ ਗੱਲਾਂ ਅਤੇ ਗੀਤ ਸੰਗੀਤ, ਜਿਸ ਪ੍ਰੋਗਰਾਮ ਦਾ ਹਿੱਸਾ ਬਿਲਕੁਲ ਹੁੰਦਾ ਹੈ ਜੀ। ਅਤੇ ਲਓ ਜੀ, ਫਿਰ ਇੰਤਜ਼ਾਰ ਤੁਹਾਡੀ ਫੋਨ ਕਾਲਸ ਦਾ। ਅਤੇ ਜਦੋਂ ਤੱਕ ਸਾਡੀਆਂ ਭੈਣਾਂ ਸਾਡੇ ਨਾਲ ਜੁੜਦੀਆਂ ਨੇ ਅਤੇ ਗੀਤ ਸੁਣ ਲੈਂਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ।

0: इंग्लिश हब जिथे तुहाडे बच्चे नू मिलनगियां 9वीं 10वीं 11वीं अते 12वीं क्लास लई खास इंग्लिश क्लासेस स्मॉल बैचेस इंडिविजुअल अटेंशन राइटिंग ते ग्रामर स्किल्स ते खास ध्यान बोर्ड अनुसार पढ़ाई ते पूरी कॉन्सेप्ट क्लैरिटी आज ही दाखले लई संपर्क करो 9877132405।
1: पेश है सबका फेवरेट
2: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
3: जी प्रोग्राम चल रहा है घर परिवार घर परिवार दे विच साडे नाल भैन जुड़ी है ते लॉजिक करदे उहनां नाल गल। हैलो सत श्री अकाल जी। सत श्री अकाल कौन बोलदे हो?
4: मैं मनजीत कौर बोलदी हां जी। मैं ठंडे तों
3: स्वागत है जी। स्वागत है प्रोग्राम दे विच तुहाडा। की हाल चाल ने तुहाडे?
4: बहुत वधिया जी आपदे दसो।
3: बस वधिया ते गर्मियां किन्नियां क पै रहियां?
4: गर्मी हुण तां इन्ना पता नहीं लगदा जी, पहले ही सी गर्मियां तां।
3: हुण क्यों नहीं पता लगदा?
4: ਹੁਣ ਘਰ ਘਰ ਇਨਵਰਟਰ ਹੁੰਦੇ, ਲਾਈਟ ਵਗ ਜਾਂਦੀ ਹੈ ਜੀ, ਨਾਲ ਦੀ ਨਾਲ ਆਈ ਨਹੀਂ ਪਤਾ ਲੱਗਦਾ ਕਦੋਂ ਗਈ ਕਦੋਂ ਆਈ, ਪੱਖਾ ਤਾਂ ਚੱਲਦਾ ਹੀ ਰਹਿਣਾ ਹੈ।
3: ਸਹੀ ਗੱਲ ਹੈ। ਪਰ ਦੇਖੋ ਜੇ ਹਾਂ ਜੇ ਬਾਹਰ ਨਿਕਲਣਾ ਹੋਵੇ ਫਿਰ ਤਾਂ ਗਰਮੀ ਹੈਗੀ ਹੈ ਨਾ ਬਹੁਤ।
4: ਬਾਹਰ ਹੈਗੀ ਜੀ, ਜਿਹੜੇ ਹੁਣ ਅਸੀਂ ਘਰ ਬੈਠਣ ਵਾਲੇ ਆ ਉਹਨਾਂ ਨੂੰ ਤਾਂ ਗਰਮੀ।
3: ਸਹੀ ਗੱਲ ਹੈ। ਤੇ ਬੱਚੇ ਜਿਹੜੇ ਸਕੂਲ ਜਾ ਰਹੇ ਆ,
4: ਹਾਂਜੀ ਬਹੁਤ ਗਰਮੀ ਹੈ ਬਾਹਰ ਧੁੱਪੇ ਤਾਂ।
3: ਹਾਂ ਕਿਉਂਕਿ ਜਿਹੜੀ ਤੁਸੀਂ ਪਹਿਲਾਂ ਦੀ ਗੱਲ ਕਰੀ ਨਾ, ਪਹਿਲਾਂ ਔਖਾ ਸੀ, ਪਹਿਲਾਂ ਮੈਨੂੰ ਲੱਗਦਾ ਇੰਨੀ ਗਰਮੀ ਪੈਂਦੀ ਨਹੀਂ ਸੀ।
4: ਨਹੀਂ ਪੈਂਦੀ ਬਹੁਤ।
3: ਹੈਲੋ।
4: ਮੰਨਦੇ ਨੀ ਸੀ ਜਦੋਂ ਕੰਮ
3: ਕਰਨਾ, ਮੰਨਦੇ ਨੀ ਸੀ। ਹਾਂ ਉਦੋਂ ਨਾ ਹਰੇਕ ਘਰ ਚ ਮੈਨੂੰ ਲੱਗਦਾ ਇੱਕ ਰੁੱਖ ਹੁੰਦਾ ਸੀ, ਉਹਦੇ ਛਾਵੇਂ ਬਹਿ ਜਾਣਾ।
4: ਹਾਂਜੀ
3: ਹੈਨਾ,
4: ਕੰਮਾਂ ਕੰਨੀ ਧਿਆਨ ਹੁੰਦਾ ਸੀ। ਕਿਸੇ ਨੇ ਪੱਖਾ ਫੜ ਲਿਆ, ਕਿਸੇ ਨੇ ਗੱਤਾ ਫੜ ਲਿਆ, ਉਹਦੇ ਨਾਲ ਹਵਾ ਲੈ
3: ਲਈ, ਹਵਾ ਲਈ ਨਾਲੇ ਗੱਲਾਂ ਕਰੀ ਗਏ, ਮਤਲਬ ਟਾਈਮ ਪਾਸ ਹੋਈ ਗਾ, ਪਤਾ ਨੀ ਲੱਗਦਾ ਸੀ ਗਰਮੀ ਹੈਨਾ।
4: ਫੇਰ ਵੀ ਕੰਮ ਕਰੀ ਜਾਂਦੇ ਲਾਈਟ ਗਈ ਚ।
3: ਸਹੀ ਗੱਲ, ਹੁਣ ਨੀ ਬਰਦਾਸ਼ਤ ਹੁੰਦਾ। ਉਦੋਂ ਬੱਚੇ ਸਕੂਲੋਂ ਆਉਂਦੇ ਨਾ, ਆਉਂਦੇ ਸਾਰ ਪਹਿਲਾਂ ਏਸੀ ਛੱਡਣਗੇ, ਐ ਹੁੰਦਾ ਵੀ ਬਾਹਰੋਂ ਆਏ ਪਸੀਨੇ ਚ ਤੇ ਕਿਤੇ ਬਿਮਾਰ ਨਾ ਹੋ ਜੇ ਤੁਸੀਂ। ਪਰ ਗਰਮੀ ਬਾਹਲੀ ਆ, ਆਉਂਦੇ ਸਾਰ ਉਹਨਾਂ ਨੇ ਹੁੰਦਾ ਵੀ ਅਸੀਂ ਬਸ ਨਾ ਏਸੀ ਥੱਲੇ ਬੈਠ ਜਾਈਏ ਹਨਾ।
4: ਸਾਡਾ ਪੱਖਾ ਚੱਲਦਾ ਹੁੰਦਾ।
3: ਹੈਲੋ।
4: ਹੁੰਦਾ ਹੁਣ ਜਿਵੇਂ ਪੇਪਰ ਦੇਖੀ ਆਊ ਪੋਤਾ।
3: ਹੈਲੋ।
4: ਹਾਂਜੀ ਹੈਲੋ
3: ਹੈਲੋ
4: ਹੈਲੋ
3: ਜੀ। ਸੋ ਜੀ ਜਿਹੜੀ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ, ਜੋ ਫੋਨ ਹੋ ਗਿਆ, ਕੋਈ ਨਾ ਕੋਈ ਦਿੱਕਤ ਹੈ ਨਾ ਲਾਈਨ ਦੇ ਵਿੱਚ, ਕਦੇ ਆ ਜਾਂਦੀ ਹੈ ਗੱਲ ਕਰਦੇ ਕਰਦੇ, ਮਨਜੀਤ ਜੀ ਦੀ ਆਵਾਜ਼ ਸਾਡੇ ਕੋਲ ਆਉਣੀ ਬੰਦ ਹੋ ਗਈ। ਤੇ ਕੋਈ ਗੱਲ ਨੀ ਜੀ, ਡਾਇਲ ਕਰੋ ਤੁਸੀਂ ਵੀ ਸਾਡੇ ਸਟੂਡੀਓ ਦਾ ਨੰਬਰ 0164242331। ਹਾਲੇ ਗੱਲਾਂ ਅਸੀਂ ਸ਼ੁਰੂ ਹੀ ਕੀਤੀਆਂ ਸੀ, ਚਲੋ ਕੋਈ ਗੱਲ ਨੀ ਜੀ। ਮੈਂ ਨਾ ਇੱਕ ਸੁਰਜੀਤ ਬਿੰਦ ਰੱਖੀ ਦਾ ਗੀਤ ਚਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮਾਵਾਂ ਪੇਕੇ ਹੁੰਦੇ ਮਾਵਾਂ ਨਾਲ, ਪਰ ਨਾ ਉਹ ਗੀਤ ਜਿਹੜਾ ਉਹ ਜਦੋਂ ਮੈਂ ਪਲੇਲਿਸਟ 'ਚ ਪਾ ਰਹੀ ਸੀ ਤਾਂ ਪਿਆ ਹੀ ਨਹੀਂ, ਚੱਲਿਆ ਹੀ ਨਹੀਂ ਹੈ ਨਾ। ਇਹ ਬਾਅਦ 'ਚ ਦੇਖਾਂਗੇ ਕਿ ਮਤਲਬ ਕੋਈ ਕੀ ਦਿੱਕਤ ਆ ਗਈ ਹੈ। ਪਰ ਮਾਵਾਂ ਧੀਆਂ 'ਤੇ ਇੱਕ ਗੀਤ ਜਿਹੜਾ ਹੈਗਾ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀ ਆਵਾਜ਼ ਦੇ ਵਿੱਚ ਇਹ ਤੁਹਾਡੇ ਰੂਬਰੂ ਕਰ ਰਹੀ ਹਾਂ ਮੈਂ। ਅਤੇ ਲਓ ਜੀ ਗੀਤ ਸੁਣਦੇ ਹਾਂ, ਅਤੇ ਭੈਣੋ ਤੁਸੀਂ ਡਾਇਲ ਕਰੋ ਸਾਡੇ ਸਟੂਡੀਓ ਦਾ ਨੰਬਰ 0164242341।

0: ਜੀ ਸਮਾਂ ਤੁਹਾਨੂੰ ਦੱਸਦੀ ਹੈ, ਸਮਾਂ ਹੋ ਗਿਆ ਜੀ 12:46 ਦਾ, ਤੇ ਅਗਲੀ ਭੈਣ ਸਾਡੇ ਨਾਲ ਜੁੜੀ ਹੈ ਟੈਲੀਫੋਨ ਲਾਈਨ ਤੇ, ਕਰਦੇ ਉਹਨਾਂ ਨਾਲ ਗੱਲ। ਹੈਲੋ
1: ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਨਾਮ ਦੱਸ ਦਿਓ ਆਪਣਾ।
1: ਮੇਰਾ ਨਾਮ ਸੁਰਿੰਦਰ ਕੌਰ ਹੈ ਜੀ, ਪਿੰਡ ਚੌਕੇ ਤੋਂ ਜੀ, ਰਾਮਪੁਰਾਪੁਰ ਕੋਲੇ
0: ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ,
1: ਧੰਨਵਾਦ।
0: ਮੈਨੂੰ ਤਾਂ ਆਪਣੀ ਪਹਿਲੀ ਵਾਰ ਗੱਲ ਹੋ ਰਹੀ ਹੈ।
1: ਅੱਛਾ, ਤੁਹਾਡਾ ਨਾਮ ਕੀ ਹੈ ਜੀ?
0: ਮੇਰਾ ਨਾਮ ਸੀਮਾ ਮਹਿਰਾ।
1: ਨਹੀਂ ਜੀ, ਪਹਿਲਾਂ ਹੋਈ ਹੈ ਗੱਲ ਮੇਰੇ ਨਾਲ,
0: ਹੋਈ ਹੈ, ਮੈਨੂੰ ਯਾਦ ਨੀ, ਕਿਉਂਕਿ ਮੈਨੂੰ ਆਲਮੋਸਟ ਯਾਦ ਹੁੰਦਾ ਵੀ ਜਿਹਨਾਂ ਨਾਲ ਗੱਲ ਹੋਈ ਹੋਵੇ ਨਾ, ਧਿਆਨ ਚ ਹੁੰਦਾ। ਚਲੋ ਕੋਈ ਗੱਲ ਨੀ।
1: ਹਾਂਜੀ, ਬਾਅਦ ਚ ਹੋ ਗਿਆ ਤੁਹਾਡੇ ਨਾਲ, ਹੁਣ ਤਾਂ ਗੁਰਦੀਪ ਭੈਣ ਨਾਲ ਹੋਈ ਹੈ, ਕਿ ਇੱਕ ਵਾਰੀ ਗੱਲ ਮੇਰੀ ਰਮਨ ਨਾਲ ਹੋਈ ਹੈ।
0: ਓਕੇ, ਠੀਕ ਹੈ,
1: ਅਮਰਜੀਤ ਨਾਲ ਹੋਈ ਹੈ, ਤੁਹਾਡੇ ਨਾਲ ਨਹੀਂ ਹੋਈ ਸੀ, ਬਾਅਦ ਚ ਹੋ ਗਿਆ, ਬਾਅਦ ਚ 2-3 ਸਾਲ ਦੀ ਗੱਲ ਹੈ, ਉਦੋਂ ਕਿਤੇ ਹੋਈ
0: ਹੋਈ ਹੋਣੀ ਹੈ,
1: ਹੋਈ ਜ਼ਰੂਰ ਹੈ।
0: ਠੀਕ ਹੈ, ਚਲੋ, ਤੇ ਹੋਰ ਕਿੱਦਾਂ ਹਾਲ ਨੇ ਤੁਹਾਡੇ?
1: ਵਧੀਆ ਜੀ, ਵਧੀਆ, ਠੀਕ ਠਾਕ।
0: ਤੇ ਹੁਣ
1: ਪੇਕੀ ਗਈ ਵੀ ਹੈ?
0: ਅੱਛਾ,
1: ਮੈਂ ਮਿਲ ਕੇ ਆਉਣਾ, ਤੇ ਮੇਰੀ ਮਦਰ ਇਨ ਲਾ ਰੇਡੀਓ ਸੁਣੀ ਜਾਂਦੀ।
0: ਕਿਆ ਬਾਤ ਹੈ, ਅੱਛਾ,
1: ਸੱਸ ਨੂੰ ਰੇਡੀਓ ਸੁਣੀ ਜਾਂਦੀ
0: ਹੈ। ਵਾਹ ਜੀ ਵਾਹ, ਕਿਆ ਬਾਤ ਹੈ, ਯਾਨੀ ਕਿ ਤੁਹਾਡੀ ਸਾਸੂ ਮਾਂ ਵੀ ਹੈ ਤੇ ਤੁਹਾਡੀ ਨੂੰਹ ਵੀ ਹੈ?
1: ਹਾਂਜੀ, ਸਾਸੂ ਮਾਂ ਨੂੰਹ ਮੇਰੀ ਸਾਰਾ ਕੁਝ।
0: ਚਲੋ ਵਧੀਆ ਜੀ, ਬਹੁਤ ਵਧੀਆ। ਦੇਖੋ ਤੁਸੀਂ, ਤੁਹਾਡੀ ਨੂੰਹ, ਕਈ ਵਾਰੀ ਇਹ ਹੁੰਦਾ ਨਾ, ਇਹ ਘੱਟ ਦੇਖਣ ਨੂੰ ਮਿਲਦਾ ਹੈਗਾ ਵੀ, ਜਿਵੇਂ ਕਹਿੰਦੇ ਹੁੰਦੇ ਕਿ ਨੂੰਹ ਆਉਂਦੀ ਹੈ ਉਹ ਕਵੇ ਮੇਰੀ ਦਾਦੀ ਸੱਸ ਵੀ ਹੈਗੀ ਹੈ, ਅੱਜ ਕੱਲ ਦੇ ਟਾਈਮ ਚ ਨਾ, ਪਹਿਲਾਂ ਤਾਂ ਹੁੰਦਾ ਸੀ ਇਹ ਚੀਜ਼, ਅੱਜ ਕੱਲ ਘੱਟ ਦੇਖਣ ਨੂੰ ਮਿਲਦੀ ਹੈ।
1: ਨਹੀਂ ਵਧੀਆ, ਉਹਨਾਂ ਦੀ ਉਮਰ 80 ਸਾਲ ਦੀ ਹੋ ਗਈ, ਵਧੀਆ ਸੋਹਣੀ ਸਿਹਤ ਹੈ, ਵਧੀਆ, ਕੋਈ ਬਹੁਤ ਸੋਹਣੀ ਜ਼ਿੰਦਗੀ ਕੱਢਦੇ ਆ, ਵਧੀਆ।
0: ਚਲੋ ਵਧੀਆ, ਬਹੁਤ ਵਧੀਆ,
1: ਕਿਸੇ ਨੇ ਕਹਿਣਾ ਨੀ, ਕਿਸੇ ਨੇ ਕਹਿਣਾ ਨੀ, ਵਧੀਆ ਆਪਦਾ ਸੋਹਣਾ, ਬਹੁਤ ਸੋਹਣੀ ਜ਼ਿੰਦਗੀ ਨਿਕਲਦੀ ਆ।
0: ਚਲੋ ਏਦਾਂ ਹੀ ਹੋਣਾ ਚਾਹੀਦਾ। ਤੇ ਅੱਛਾ, ਹੁਣ ਨਾ ਛੁੱਟੀਆਂ ਆ ਰਹੀਆਂ, ਜਿਵੇਂ ਤੁਸੀਂ ਕਿਹਾ ਕਿ ਮੇਰੀ ਨੂੰਹ ਤਾਂ ਪੇਕੇ ਗਈ ਹੈ, ਛੁੱਟੀਆਂ ਹੋ ਗਈਆਂ ਉਹਨਾਂ ਬੱਚਿਆਂ ਦੀਆਂ?
1: ਨਾ, ਉਹਨਾਂ ਕੋਲ ਤਾਂ ਬੱਚਾ ਹੈ ਨੀ।
0: ਅੱਛਾ, ਚਲੇ, ਨਵਾਂ ਨਵਾਂ ਵਿਆਹ ਹੋਇਆ
1: ਮੁੰਡਾ, ਵੀ ਫੌਜ ਕਰਕੇ 3 ਮਹੀਨੇ ਹੋ ਗਏ ਸੀ ਉਹਨੂੰ ਆਈ ਨੂੰ, ਮੈਂ 15-20 ਦਿਨ ਲਾਇਆ, ਮੈਂ ਫਿਰ ਕਹਿੰਦੀ ਦੀਦੀ ਆਊਗੀ,
0: ਅੱਛਾ ਉਹ ਤੱਕ ਮੈਂ ਆ ਜਾਊਂਗੀ, ਠੀਕ ਹੈ। ਅੱਛਾ, ਤੁਹਾਡੇ ਕੋਲ ਤੁਹਾਡੀ ਧੀ ਆਊਗੀ ਛੁੱਟੀਆਂ ਚ?
1: ਹਾਂਜੀ, ਉਹਨੇ ਆਉਣਾ, ਉਹਦੀ ਗੁੜੀਆ ਪੜ੍ਹਦੀ ਹੈ, ਫਿਰ ਉਹ ਹੁਣ ਛੁੱਟੀਆਂ ਚ
0: ਆਊਗੀ। ਤੇ ਫਿਰ ਧੀਆਂ ਨੂੰ ਵੀ ਚਾਹ ਹੁੰਦਾ ਤੇ ਮਾਵਾਂ ਨੂੰ ਵੀ ਚਾਹ ਹੁੰਦਾ ਵੀ, ਹੈਨਾ?
1: ਚਾਹ ਵੀ ਹੁੰਦਾ, ਫਿਰ ਇੱਕ ਗੁੜੀਆ ਕਰਕੇ ਫਿਰ ਸਾਰਿਆਂ ਨੂੰ, ਮੇਰੇ ਜੇਠਦੇ ਆ, ਕੁੜੀਆਂ ਕੁਵਾਰੀਆਂ, ਉਹਨਾਂ ਨੂੰ ਵੀ ਚਾਹ ਵੀ, ਕੁੜੀ
0: ਆਊਗੀ, ਹੋਵਾਂਗੇ।
1: ਬਸ ਅਸੀਂ ਐ ਨਾਲ ਹੀ ਹੈ, ਥੋੜੀ ਸਾਨੂੰ ਚ ਬਾਰੀ ਰੱਖੀ ਵੀ ਹੈ।
0: ਅੱਛਾ,
1: ਵੀ ਮੇਰੇ ਸੱਸ ਨੂੰ ਉਧਰੋਂ ਜਾਣਾ ਕਰਨਾ ਵੀ
0: ਸੌਖਾ ਰਹਿੰਦਾ,
1: ਪੁੱਤਾਂ ਦਾ, ਹਾਂ ਵੀ ਸਾਨੂੰ ਐ, ਸਾਡਾ ਵੀ ਆਪਸ ਵੀ ਵਧੀਆ ਸੋਹਣਾ ਮੋਹ ਪਿਆਰ ਹੈ, ਤੇ ਵੀ ਐ ਕੋਈ ਫਰਕ ਨੀ ਗਾ।
0: ਚਲੋ ਵਧੀਆ ਜੀ, ਰਲ ਮਿਲ ਕੇ ਜਿਹੜਾ ਟਾਈਮ ਪਾਸ ਹੋ ਜੇ, ਹੈਨਾ, ਆਪਣਿਆਂ ਦਾ ਕਹਿੰਦੇ ਹੁੰਦੇ ਕਿ ਆਪਣਾ ਮਾਰੂਗਾ ਤਾਂ ਛਾਵੇਂ ਸਿੱਟੂਗਾ, ਭਾਵੇਂ ਥੋੜਾ ਬਹੁਤ ਗਿਲਾ ਸ਼ਿਕਵੇ ਹੋ ਜਾਂਦੇ ਆ।
1: ਨਾ ਨਾ, ਇਹ ਤਾਂ ਕੋਈ ਗੱਲ ਨਹੀਂ ਹੈ।
0: ਚਲੋ ਜੀ ਵਧੀਆ, ਏਦਾਂ ਹੀ ਨਿਭਦੀ ਰਵੇ, ਤੁਹਾਡਾ ਪਿਆਰ ਮੁਹੱਬਤ ਬਣਿਆ ਰਵੇ, ਤੇ ਏਦਾਂ ਹੀ ਆਕਾਸ਼ਵਾਣੀ ਬਠਿੰਡਾ ਦੇ ਨਾਲ ਤੁਸੀਂ ਜੁੜਦੇ ਰਹੋ, ਕੋਈ ਹੋਰ ਗੱਲਬਾਤ ਸਾਂਝੀ ਕਰਨੀ ਹੋਵੇ।
1: ਬਸ ਸਹੀ ਹੈ ਜੀ, ਮੈਂ ਕੁੜੀਆਂ ਆਉਣਗੀਆਂ, ਬਸ ਆਉਂਦੀਆਂ ਛੁੱਟੀਆਂ ਚ, ਵੀ ਦਿਲ ਉਹਨਾਂ ਦੀ ਸੇਵਾ ਕਰੀਏ, ਬਸ ਐ ਵੀ ਐ ਹੋ ਹੀ ਜਾਂਦਾ ਹਨਾ, ਵੀ ਆਹ ਵੀ ਚੀਜ਼ ਬਣਾ ਕੇ ਖਵਾਈਏ ਉਹਨਾਂ ਨੂੰ, ਭਾਵੇਂ ਉਹਦੇ ਘਰੇ ਕਿੰਨਾ ਖਾਈ ਪੀ ਜਾਣ, ਹਨਾ, ਫਿਰ
0: ਹੁੰਦਾ ਹੈ, ਹੁੰਦਾ ਇਹ ਚੀਜ਼ ਹੁੰਦੀ ਹੈ, ਭਾਵੇਂ ਮਾਵਾਂ ਤੋਂ ਨਾ ਕੰਮ ਨਾ ਹੁੰਦਾ ਹੋਵੇ, ਪਰ ਉੱਠ ਕੇ ਲੱਗ ਜਾਂਦੀ ਹੈ ਰਸੋਈ ਚ,
1: ਸਵਾਈ ਦਾ ਕੰਮ ਕਰਦੀ ਆ, ਫਿਰ ਮੈਂ ਉਹਨਾਂ ਨੂੰ ਕਹਿ ਛੱਡਿਆ ਵੀ ਭਾਈ ਜਿਹਨੇ ਸਵਾਉਣੇ ਕੱਪੜੇ ਪਹਿਲਾਂ ਸਵਾ ਲਓ, ਫਿਰ
0: ਆਏ ਹਾਏ, ਇਹ ਹੁੰਦੀਆਂ ਮਾਵਾਂ, ਹਨਾ, ਮਾਵਾਂ ਇਹ ਹੁੰਦੀਆਂ।
1: ਫਿਰ ਮੈਂ ਨਾ, ਮੈਂ ਫਿਰ ਉਹ ਕੱਪੜੇ ਉਹਨਾਂ ਦੇ, ਮੇਰਾ ਜਵਾਈ ਹੱਸਣ ਲੱਗ ਗਿਆ, ਕਹਿੰਦਾ ਮੰਮੀ ਮੇਰੀ ਕੁੜੀ ਦੇ ਫਰਾਕ ਸੂਟ ਬਣਾ ਕੇ ਦੇਈ, ਮੈਂ ਕੋਈ ਨੀ ਬਣਾ ਕੇ ਦਊ, ਛੋਟੀ ਜਿਹੀ ਆ, ਕਹਿੰਦਾ

0: ਸੋਹਣੇ ਲੱਗਦੇ ਆ, ਪਹਿਲਾਂ ਵੀ ਮੈਂ ਬਣਾ ਕੇ ਦਿੱਤੇ ਸੀ, ਫਿਰ ਮੈਂ ਕਿਹਾ ਚਲੋ ਉਹਨਾਂ ਦੇ ਬਣਾਵਾਂਗੇ ਕੱਪੜੇ,
1: ਸਹੀ
0: ਵੀ ਉਹਨਾਂ ਦੇ ਕੋਲੇ ਵੀ ਬੈਠਾਂਗੇ ਖੇਡਾਂਗੇ।
1: ਹਾਂ ਇਹ ਹੁੰਦਾ ਕਿ ਮਸਾਂ ਸਾਲ ਚ ਛੁੱਟੀਆਂ ਜਾਂ ਆਉਂਦੀਆਂ ਜਾਂ ਸਰਦੀ ਦੀਆਂ ਤਾਂ ਹੁੰਦੀਆਂ, ਹਫਤੇ ਦੀਆਂ ਮਸਾਂ ਹੁੰਦੀਆਂ
0: ਉਹ ਇੱਕ ਅੱਧਾ ਦੋਵੇਂ ਮਿਲ ਕੇ ਜਾਣ, ਫਿਰ ਵੀ ਜਦੋਂ ਛੁੱਟੀਆਂ ਚ ਆਉਂਦਾ ਫਿਰ ਸਾਰੇ ਜਣੇ ਇਕੱਠੇ ਜੇ ਹੋ ਜਾਣਗੇ, ਉਧਰ ਬਹੁ ਬੋਲੀ ਆ ਜੂਗੀ, ਫਿਰ ਉਦੋਂ ਕੁੜੀਆਂ ਉਹ ਆ ਜਾਂਦੀਆਂ,
1: ਰੌਣਕਾਂ ਲੱਗ ਜਾਂਦੀਆਂ ਘਰ ਚ,
0: ਰੌਣਕਾਂ ਲੱਗ ਜਾਂਦੀਆਂ, ਉਹਦੇ ਬਹਾਨੇ ਨਾਲ ਉਹ ਜਮਾਂ ਨੀ ਆਉਂਦੀਆਂ, ਜਦੋਂ ਉਹ ਆ ਜੂਗੀ ਫਿਰ ਉਦੋਂ ਇੱਥੇ ਘੰਟਾ ਘੰਟਾ ਬੈਠੀਆਂ ਰਹਿੰਦੀਆਂ। ਪੋਚਾ ਲਾ ਕੇ ਬਸ ਅੰਦਰ ਬਹਿ ਜਾ, ਬਸ ਨਾ ਧੋ ਕੇ ਜਿਹੜੀ ਚੀਜ਼ ਬਣਾਉਣੀ ਹੈ ਮੈਂ ਬਣਾ ਕੇ ਖਵਾ ਦੂੰਗੀ ਸਾਰਿਆਂ ਨੂੰ, ਬੈਠਿਆਂ ਨੂੰ ਬਣਾ ਦੂੰਗੀ।
1: ਮੈਨੂੰ ਤਾਂ ਨਾ ਮੰਮੀ ਯਾਦ ਆਉਣ ਲੱਗ ਗਈ, ਮੇਰੀ ਮੰਮੀ, ਹਾਂਜੀ ਮੇਰੇ ਮੰਮੀ ਹੈਗੇ ਆ, ਹਾਂ ਤੇ ਉਹਨਾਂ ਦਾ ਵੀ ਇੰਤਜ਼ਾਰ ਹੁੰਦਾ ਛੁੱਟੀਆਂ ਦਾ, ਪਰ ਹੁਣ
0: ਸਾਰਿਆਂ ਨੂੰ ਪਰਮਾਤਮਾ ਸਭ ਦੀ ਮਾਵਾਂ ਨੂੰ ਤੰਦਰੁਸਤ ਰੱਖੇ, ਮੇਰੇ ਮੈਂ ਵੀ ਮੇਰੇ ਬੱਚੇ ਵਿਆਹੇ ਗਏ ਮੈਂ ਗਈ, ਮੈਂ ਤੇ ਮੇਰੀ ਭੈਣ ਮੇਰੇ ਪਾਪਾ ਜੀ ਬਠਿੰਡੇ ਰਹਿੰਦੇ ਆ, ਉਹ ਮੋਹ ਟੇਲਰ ਦੀ ਭੈਣ ਆ ਮੈਂ,
1: ਅੱਛਾ
0: ਤੇ ਉਹ ਬਠਿੰਡੇ ਰਹਿੰਦੇ ਆ, ਤੇ ਉਹ ਨਾ ਜਦੋਂ ਅਸੀਂ ਗਏ ਦੁਪਹਿਰੇ 2 ਵਜੇ ਮਾਲਾ ਫੇਰੀ ਜਾਣ,
1: ਅੱਛਾ
0: ਤੇ ਮੇਰੇ ਪਾਪਾ ਜੀ ਸਾਨੂੰ ਦੇਖ ਕੇ ਇੰਨਾ ਚਾਅ ਚੜਿਆ ਕਰਨ, ਧੰਨ ਭਾਗ ਧੰਨ ਭਾਗ ਆ ਗਿਆ। ਫਿਰ ਮੈਂ ਮੇਰੀ ਕੁੜੀਆਂ ਹੁੰਦੀ ਆ ਮੇਰੀ, ਤੇਰੇ ਨੂੰ ਤਾਂ ਤੂੰ ਇੰਨੀ ਵੀ ਉਮਰ ਦੀ ਹੋ ਗਈ, ਤੇ ਤਿਉਹਾਰ ਤੇਰਾ ਸਾਰਾ ਜਿਹੜੀ ਆਉਂਦਾ ਹਨਾ, ਤੇ ਵੀ ਤੈਨੂੰ ਐ ਕਰਦੇ ਆ ਤੂੰ, ਫਿਰ ਵੀ ਪੇਕਿਆਂ ਚਾਰ ਉਹਨਾਂ ਚਿਰ ਜਿੰਨੇ ਚਾਰ ਭੈਣਾਂ ਗਈਆਂ, 2 ਭੈਣਾਂ ਪਹਿਲਾਂ ਗਈਆਂ 2 ਮਗਰ ਗਈਆਂ, 4 ਸਵੇਰੇ ਐ ਬੈਠੇ ਰਹੇ,
1: ਜਾਓ ਇੰਜੋਏ ਕਰਕੇ ਆਓ, ਭਰਜਾਈ ਨੂੰ ਵੀ ਨਾਲ ਬਿਠਾਓ, ਹੈ ਨਾ, ਹੱਸ ਖੇਡੋ,
0: ਸਾਰਾ ਨਾਲ ਮਿਲਵਰਤਨ ਰੱਖੋ, ਕਿਸੇ ਦਾ ਕਿਸੇ ਦੀ ਜਿੱਥੇ ਸੁਣੀ ਉੱਥੇ
1: ਛੱਡੀ,
0: ਕਿਸੇ ਦੀ ਵੱਧਵੀ ਘੱਟਵੀਂ ਗੱਲ ਨਾ ਕਰੇ, ਸਭ ਤੋਂ ਮੇਰੇ ਭਤੀਜੇ ਭਤੀਜੀਆਂ ਕਹਿੰਦੇ ਵਧੀਆ ਰਹਿਣੇ, ਪੂਰਾ ਤਾਂ ਰੌਣਕ ਲਾ
1: ਦੇਣਾ, ਵਧੀਆ ਵਧੀਆ। ਚਲੋ ਤੁਸੀਂ ਆਣ, ਤੁਹਾਡੀ ਧੀ ਆਵੇ, ਗੱਲ ਮਿਲ ਬੈਠੋ ਤੁਸੀਂ, ਹੈ ਨਾ,
0: ਸਾਰਿਆਂ ਨੇ ਮਾਵਾਂ ਹੀ ਤੰਦਰੁਸਤੀਆਂ ਬਸ, ਮੈਂ ਆਖਿਆ ਮੈਂ ਕਿਹਾ ਜਿਹਨਾਂ ਦੇ ਮਾਂ ਪਿਓ ਹੈ ਨੀ ਕਿੰਨਾ ਹੁੰਦਾ ਹਨਾ ਕਿੰਨਾ, ਬਸ ਫਿਰ ਵੀ ਆਪ ਹਜੇ ਉਮਰ ਦੇ ਕਿਸ ਹਿਸਾਬ ਨਾਲ, ਮੇਰੇ ਪਾਪਾ ਜੀ ਦੀ ਉਮਰ 80 ਸਾਲ ਦੀ ਹੋ ਗਈ, ਹਜੇ ਵੀ ਐਂ ਹੋ ਜਾਂਦਾ ਕਿ ਪਾਪਾ ਜੀ ਬੈਠੇ ਰਹਿਣ।
1: ਨਹੀਂ ਮਾਂ ਪਿਓ ਤਾਂ ਆਪਾਂ ਕਹਿੰਦੇ ਹਰੇਕ ਦੇ ਹੋਣੇ ਚਾਹੀਦੇ ਆ, ਤੇ ਉਹ ਨਾ ਹਮੇਸ਼ਾ ਨਾਲ ਰਹਿਣਾ ਆਪਣੀ ਦੁਆਈ ਹੈ,
0: ਆਪਾਂ ਨੂੰ ਇਹ ਰਹਿੰਦਾ ਵੀ ਆਪਣੇ ਨਾਲ ਰਹਿਣ, ਹਨਾ, ਤੇ ਫਿਰ ਜਿਹਨਾਂ ਲੈ ਜਾਂਦਾ ਫਿਰ ਉਹਨਾਂ ਨੂੰ ਬਹੁਤ ਔਖਾ ਤਾਂ ਹੋ ਹੀ ਜਾਂਦਾ।
1: ਚਲੋ ਸੁਰਿੰਦਰ ਜੀ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ, ਆਪਾਂ ਹੋਰ ਭੈਣਾਂ ਨੂੰ ਵੀ ਮੌਕਾ ਦਈਏ, ਤੇ ਕਾਲ ਕਰਨ ਲਈ ਧੰਨਵਾਦ ਜੀ, ਧੰਨਵਾਦ।

0: ਜੀ ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਤੇ ਸਿਲਸਿਲਾ ਦੋ ਗੱਲਾਂ ਕਰੀਆਂ ਗੱਲਾਂ ਕਰਨ ਦੇ ਲਈ ਇੱਕ ਭੈਣ ਹੋਰ ਜੁੜ ਗਈ ਹੈ ਸਾਡੇ ਨਾਲ ਹੈਲੋ
1: ਹੈਲੋ
0: ਸਤਿ ਸ਼੍ਰੀ ਅਕਾਲ ਨਾਮ ਦੱਸੋ ਜੀ ਆਪਣਾ
1: ਬਿੰਦੂ ਮੈਮ
0: ਬਿੰਦੂ ਬਿੰਦੂ ਕਿੱਥੋਂ ਬੋਲਦੇ ਹੋ
1: ਦਿਓਣ ਤੋਂ ਮੈਮ
0: ਦਿਓਣ ਤੋਂ ਤੇ ਕੀ ਹਾਲ ਚਾਲ ਨੇ ਤੁਹਾਡੇ
1: ਬਹੁਤ ਵਧੀਆ
0: ਕੰਮ ਕਾਰ ਮੇੜ ਲਿਆ ਕਰਦਾ
1: ਹਾਂਜੀ ਮੈਮ
0: ਸਾਰਾ ਕਰ ਲਿਆ
1: ਹਾਂਜੀ ਮੈਮ ਦੋ ਜਾਣੇ ਆ ਘਰ ਦਾ ਕਿਚਨ ਮੇੜ ਲੈਂਦੇ

ਦਿਸ਼ਾ ਸਕੀਮ ਦੇ ਟੈਲੀਲੋ ਨਿਆਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1444 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

0: ਜੀ ਬਿਲਕੁਲ, ਸਾਲ ਦੇ ਵਿੱਚ ਇੱਕ ਵਾਰੀ ਜਨਮ ਦਿਨ ਆਉਂਦਾ ਤੇ ਉਸ ਦਿਨ ਤਾਂ ਚਾਅ ਹੀ ਵੱਖਰਾ ਹੁੰਦਾ ਸਾਰੇ ਵੱਲੋਂ। ਜਦੋਂ ਵਧਾਈਆਂ ਮਿਲਦੀਆਂ ਤਾਂ ਫਿਰ ਆਪਣੇ ਆਪ ਨੂੰ ਸਪੈਸ਼ਲ ਅਸੀਂ ਫੀਲ ਕਰਦੇ ਹਾਂ ਕਿ ਦੇਖੋ ਹੈ ਨਾ ਸਾਡਾ ਜਨਮ ਦਿਨ ਹੈ। ਤੇ ਲਓ ਜੀ ਫਿਰ ਇੱਕ ਭੈਣ ਹੋਰ ਸਾਡੇ ਨਾਲ ਜੁੜ ਚੁੱਕੀ ਹੈ ਟੈਲੀਫੋਨ ਲਾਈਨ ਤੇ ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
1: ਹੈਲੋ, ਨਮਸਕਾਰ ਮੈਮ।
0: ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ।
1: ਪ੍ਰਵੀਨ ਲਤਾ ਸਿੰਗਲਾ, ਨਗਰ ਬਠਿੰਡਾ
0: ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਥੈਂਕ ਯੂ ਮੈਮ।
0: ਹਾਂਜੀ ਪ੍ਰਵੀਨ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਵਧੀਆ ਜੀ ਵਧੀਆ, ਕਿਰਪਾ ਤੁਹਾਡੀ।
0: ਆਨੰਦ ਮਾਣ ਰਹੇ ਹੋ ਗਰਮੀਆਂ ਦਾ? ਸਾਡੀ ਕਾਹਦੀ ਕਿਰਪਾ ਜੀ, ਰੱਬ ਦੀ ਕਿਰਪਾ।
1: ਦੇਖੋ ਜੀ, ਜੇ ਤੁਸੀਂ ਸਰੋਤਿਆਂ ਨੂੰ ਰੱਬ ਵਰਗੇ ਮੰਨਦੇ ਤਾਂ ਸਾਡੇ ਵਾਸਤੇ ਤੁਸੀਂ ਤਾਂ ਰੱਬ ਤੋਂ ਵੀ ਵੱਡੇ ਹੋ, ਜਿਹੜੇ ਸਾਡੀ ਕਾਲ ਕਰਦੇ ਹੋ ਫਿਰ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਹੋ ਮਿੱਠੀਆਂ ਮਿੱਠੀਆਂ।
0: ਸਹੀ ਗੱਲ ਹੈ, ਏਦਾਂ ਹੀ ਪਿਆਰ ਮੁਹੱਬਤ ਸਰੋਤਿਆਂ ਦਾ ਤੇ ਸਾਡਾ ਬਣਿਆ ਰਹੇ, ਦੁਆ ਕਰਦੇ ਆ ਰੱਬ ਕੋਲੋਂ।
1: ਇੱਕ ਦੂਸਰੇ ਨੂੰ ਮਾਨ ਸਨਮਾਨ ਦੇਣ ਦੀ ਗੱਲ ਹੀ ਹੈ।
0: ਬਿਲਕੁਲ ਜੀ, ਅਸੀਂ ਸਰੋਤਿਆਂ ਬਿਨਾ ਅਧੂਰੇ ਹਾਂ ਤੇ ਤੁਸੀਂ ਸਾਡੇ ਬਿਨਾ ਅਧੂਰੇ ਹੋ ਜਿਹੜੇ ਰੇਡੀਓ ਸੁਣਦੇ ਹੋ, ਹਨਾ?
1: ਬਿਲਕੁਲ ਹਾਂਜੀ ਹਾਂਜੀ, ਬਹੁਤ ਮੈਂ ਤਾਂ ਬਹੁਤ ਮਿਸ ਕਰਦੀ ਸੀ। ਮੈਂ ਤਾਂ ਸਾਲ ਵਾਂਗੂ ਹੀ ਹੋ ਗਿਆ ਮੇਰਾ ਖਿਆਲ ਹੈ, ਰੇਡੀਓ 6-7 ਮਹੀਨੇ ਤਾਂ ਪੱਕਾ ਹੀ ਹੋ ਗਏ ਮੈਂ ਸੁਣ ਹੀ ਨੀ ਪਾਈ।
0: ਕਿਉਂ, ਕੀ ਰੀਜ਼ਨ ਰਿਹਾ?
1: ਕਿਉਂਕਿ ਫੋਨ ਤੇ ਤਾਂ ਮੈਂ ਸੁਣਦੀ ਨੀ ਸੀਗੀ, ਫੋਨ ਹੁੰਦਾ ਵੀ ਜਲਦੀ ਖਰਾਬ ਹੋ ਜਾਂਦਾ ਰੇਡੀਓ ਵਗੈਰਾ ਸੁਣਦੇ ਆ।
0: ਅੱਛਾ ਅੱਛਾ,
1: ਰੇਡੀਓ ਹੁਣ ਐਤਕੀ ਮਦਰ ਡੇ ਤੇ ਮੈਨੂੰ ਮਿਲ ਗਿਆ।
0: ਵਾਹ ਜੀ ਵਾਹ, ਗਿਫਟ ਮਿਲਿਆ ਤੁਹਾਨੂੰ ਹੈ, ਇੰਨਾ ਸੋਹਣਾ ਗਿਫਟ ਮਿਲ ਗਿਆ ਤੁਹਾਨੂੰ।
1: ਹਾਂਜੀ ਹਾਂਜੀ,
0: ਫਿਰ ਬੱਚਿਆਂ ਨੇ ਫੀਲ ਕੀਤਾ ਹੋਣਾ ਪੱਕਾ ਵੀ ਤੁਸੀਂ ਸੁਣ ਰੇਡੀਓ ਪਹਿਲਾਂ ਸੁਣਦੇ ਹੋਵੋਗੇ ਲਗਾਤਾਰ, ਉਹਨਾਂ ਨੇ ਕਿਹਾ ਮੰਮਾ ਨੂੰ ਇਹ ਚੀਜ਼ ਚਾਹੀਦੀ ਹੈ ਤੇ ਅਸੀਂ ਲੈ ਕੇ ਦਈਏ।
1: ਨਾ ਇਵਨ ਬੱਚਿਆਂ ਨੂੰ ਵੀ ਸ਼ੌਕ ਤਾਂ ਹੈ, ਪਰ ਬੱਚੇ ਅੱਜ ਕੱਲ ਤੁਹਾਨੂੰ ਪਤਾ ਜਿਆਦਾ ਮੋਬਾਈਲ ਚ, ਹੁਣ ਰੇਡੀਓ ਚੱਲਣ ਲੱਗ ਗਿਆ, ਹੁਣ ਬੱਚੇ ਵੀ ਐਕਚੁਅਲ ਤਾਂ ਮੈਂ ਪਤਾ ਕੀ ਹੈ, ਜਿਹੜੇ ਮਤਲਬ ਕਿ ਪੁਰਾਣੇ ਸੌਂਗ ਹੁੰਦੇ ਹੈਗੇ ਹਨਾ ਜੀ, ਉਹ ਆਪਾਂ ਨੂੰ ਮੋਬਾਈਲ ਵਗੈਰਾ ਚ ਸੁਣਦੇ ਤਾਂ ਹਾਂ, ਪਰ ਆਪਾਂ ਘੱਟ ਇੰਟਰਸਟ ਲੈਂਦੇ ਹਾਂ। ਆਪਾਂ ਜਿਹੜੇ ਅੱਜ ਕੱਲ ਚੱਲ ਰਹੇ ਟ੍ਰੈਂਡ ਜਿਹੜਾ ਚੱਲ ਰਿਹਾ ਉਹ ਵੀ ਆਪਾਂ ਸੁਣਦੇ ਹਾਂ, ਬਟ ਜਦੋਂ ਉਹਨਾਂ ਚ ਗਾਣੇ ਆਉਂਦੇ ਆ ਪੁਰਾਣੇ, ਤੇ ਕੱਲ ਪਤਾ ਮੇਰਾ ਵੱਡਾ ਬੇਟਾ ਕੀ ਕਹਿੰਦਾ, ਮੰਮੀ ਇਹ ਤਾਂ ਬਹੁਤ ਦੇਰ ਬਾਅਦ ਸੁਣਨ ਨੂੰ ਮਿਲੇ ਆ।
0: ਅੱਛਾ, ਪਤਾ ਕੀ ਹੁੰਦਾ, ਆਪਾਂ ਨੇ ਦਿਮਾਗ ਚ ਜਿਹੜੇ ਪੁਰਾਣੇ ਗੀਤ ਆ, ਬਹੁਤ ਸੋਹਣੇ ਸੋਹਣੇ ਗੀਤ ਆ, ਕਈ ਵਾਰ ਆਪਣੇ ਦਿਮਾਗ ਚੋਂ ਨਿਕਲ ਜਾਂਦੇ ਆ, ਉਹ ਅਚਾਨਕ ਰੇਡੀਓ ਤੇ ਜਦੋਂ ਵੱਜਦਾ ਗੀਤ ਤਾਂ ਆਪਾਂ ਨੂੰ ਲੱਗਦਾ ਵਾਹ, ਹਨਾ ਵੀ ਇਹ ਗੀਤ ਮਤਲਬ ਕਿੰਨਾ ਸੋਹਣਾ, ਕਿੰਨੇ ਟਾਈਮ ਬਾਅਦ ਸੁਣਿਆ, ਇਹ ਚੀਜ਼ ਹੋ ਜਾਂਦੀ। ਜਿਹੜੇ ਟ੍ਰੈਂਡ ਚ ਗਾਣੇ ਅੱਜ ਕੱਲ ਨਿਊ ਆ ਰਹੇ ਆ, ਉਹ ਤਾਂ ਹਰੇਕ ਕੋਈ

0: बिल्कुल चलो वधिया तुहाडे बच्चे तरक्कियां करन
1: बहुत वधिया लग्गिया हांजी बहुत आई एम सो लक्की मैं कहनी आ परमात्मा मतलब के होर चाहे मैनु कोई चीज घट देती होगी पर मेरे सब तो वड्डी चीज जो आपां कहने ना औलाद सब तो वधिया होनी चाहिए घर कोठिया होन जायदाद होवे औलाद माड़ी निकल जाए ना
0: फिर वो वैल्यू नहीं रहिंदी किसी चीज दी भी
1: लेकिन आपां कहने औलाद सब तो वधिया चीज है और सब तो कीमती है
0: बिल्कुल जी बिल्कुल
1: नजर ना लगे मेरे बच्चों
0: नहीं नहीं जी दुआवां साडियां भी एदा ही खुश रहो ते मां हरेक मां नूं आपां जिवें तुसीं खुश हो हना असीं हरेक मां लई दुआ करदे हां कि हरेक मां प्यो लई दुआ करदे कि बच्चे उन्हां दे लायक निकलन ते उन्हां दी केयर करन वाले मिलन क्योंकि अजकल जिहड़ा असीं देख रहे हां ना ट्रेंड चल पिया अपना वृद्ध आश्रम दा ते ओह देख देख के मन बड़ा ही खराब हुंदा पता नहीं किस ते किहड़ा टाइम कदों आ जाणा है ना
1: देखो जी मैं भी कद कद मैं सोच दिनी अज तक मेरे बच्चे बहुत नाइस ने बहुत नाइस ने जिन्ना भी मैं कह ला पर कल का आप किसी ने देखा नहीं
0: देखो पता की हुंदा इंदे च ना समझ दी गल हुंदी है वंड जांदा इहदा मतलब ए नहीं हुंदा कि मां प्यो जिन्हां ने पालिया पोसिया है ना ते उहनां नूं असीं बिल्कुल टाइम नहीं दे सकदे मां प्यो तां इन्ने च खुश हो जांदे कि बच्चा जदों बाहरों आउंदा है ना काम कार तों 10-15 मिंट आपदे मां प्यो कोल बह के चाह दा कप ही पी ले इन्ने च खुश हो जांदे मां प्यो है ना ਤੇ ਇਹ ਸਮਝ ਦੀ ਗੱਲ ਹੁੰਦੀ ਹੈ
1: ਸਹਿਮਤ ਆ ਬਟ ਇਹ ਹੈ ਕਈ ਵਾਰੀ ਕੀ ਹੁੰਦਾ ਬੱਚੇ ਮਜਬੂਰ ਹੋ ਜਾਂਦੇ ਬੱਚੇ ਮਜਬੂਰ ਵੀ ਹੋ ਜਾਂਦੇ ਕਈ
0: ਵਾਰੀ
1: ਕਿਉਂਕਿ ਮੈਂ ਜੋ ਸੁਣ ਮੈਂ ਕਈ ਬਹੁਤ ਦੇਖਿਆ ਮੇਰੇ ਨੌਨ ਚ ਹੈਗੇ 3-4 ਜਣੇ ਇਸ ਤਰ੍ਹਾਂ ਦੇ ਜਿਨ੍ਹਾਂ ਦੀ ਔਲਾਦ ਪਹਿਲਾਂ ਬਹੁਤ ਵਧੀਆ ਸੀ ਬਹੁਤ
0: ਅੱਛਾ
1: ਔਰ ਇੱਕ ਇੱਕ ਹੀ ਬੇਟਾ
0: ਓਕੇ ਤੇ ਵਿਆਹ ਤੋਂ ਬਾਅਦ ਫਰਕ ਪੈ ਗਿਆ
1: ਹਾਂਜੀ ਹਾਲਾਂਕਿ ਬੱਚੇ ਦਾ ਵੀ ਮਨ ਕਰਦਾ ਕੀ ਹੈ ਮੈਂ ਤੁਹਾਨੂੰ ਵੈਸੇ ਤਾਂ ਟਾਈਮ ਤੁਸੀਂ ਕਹੋਗੇ ਜ਼ਿਆਦਾ ਲਈ ਜਾਂਦੇ ਨਾ
0: ਆਪਣੇ ਕੋਲ ਇੱਕ ਮਿੰਟ ਹਾਂ ਇੱਕ ਮਿੰਟ ਹੈਗਾ ਆਪਣੇ ਕੋਲ
1: ਇੱਕ ਨਾ ਹਾਂਜੀ ਮਤਲਬ ਕਿ ਮੈਂ ਮੇਰੇ ਨਾਲ ਤੁਸੀਂ ਇੱਕ ਉਹਨਾਂ ਦਾ ਇੱਕ ਹੀ ਬੇਟਾ ਤਿੰਨ ਬੇਟੀਆਂ ਤੇ ਬੇਟਾ ਇੰਨਾ ਵਧੀਆ ਸੀ ਪਹਿਲਾਂ
0: ਮਜਬੂਰੀਆਂ ਕੀ ਹੋਈਆਂ ਤੇ ਓਹਦਾ ਦੇਖੋ ਕੁਛ ਵੀ ਹੈ ਜਿਹੜੀ ਨੂੰਹ ਆਈ ਆ ਓਹਨੂੰ ਵੀ ਸਭ ਕੁਛ ਸੋਚਣਾ ਚਾਹੀਦਾ ਹੈਗਾ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਹਨਾ ਮਨ ਦੁਖੀ ਹੁੰਦਾ ਇਹ ਗੱਲਾਂ ਸੁਣ ਕੇ ਔਲਾਦ ਵੀ ਦੇਖ ਰਹੀ ਹੈ ਕੁਛ ਤੇ ਉਹ ਜਰੂਰ ਉਹਨਾਂ ਨਾਲ ਵੀ ਹੋਏਗਾ ਹਾਂਜੀ ਬਿਲਕੁਲ ਜਿਹੜਾ ਬੀਜਾਂਗੇ ਬਿਲਕੁਲ ਬਿਲਕੁਲ ਸੋ ਆਪਣੇ ਕੋਲ ਸਮਾਂ ਬਿਲਕੁਲ ਖਤਮ ਹੋ ਚੁੱਕਿਆ ਹੁਣ ਕਿਉਂਕਿ ਜਦੋਂ ਆਪਾਂ ਦੋ ਭੈਣਾਂ ਗੱਲਾਂ ਕਰਦੀਆਂ ਨਾ ਤੇ ਮੈਨੂੰ ਤਾਂ ਟਾਈਮ ਦਾ ਧਿਆਨ ਰਹਿੰਦਾ ਮੈਂ ਥੋੜਾ ਦੇਖ ਲੈਂਦੀ ਹੁੰਦੀ ਕਿ ਸਭ ਨੂੰ ਬਰਾਬਰ ਟਾਈਮ ਦੇਵਾਂ ਪਰ ਕਈ ਵਾਰੀ ਗੱਲ ਇਹ ਜਿਹੀ ਚੱਲ ਪੈਂਦੀ ਆਪਾਂ ਹੁਣ ਟੋਕ ਨਹੀਂ ਸਕਦੇ ਆਪਾਂ ਵਿੱਚ ਕੱਟ ਨਹੀਂ ਸਕਦੇ ਹੈ ਨਾ ਚਲੋ ਫਿਰ ਕਦੇ ਹੋਰ ਆਪਾਂ ਜੁੜਾਂਗੇ ਤਾਂ ਗੱਲਾਂ ਬਾਤਾਂ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਾਲ ਕਰਨ ਦੇ ਲਈ
1: ਅਗਰ ਹੋ ਸਕਦਾ ਤਾਂ ਰਾਜਯੁਗ ਜੰਦੇ ਦਾ
0: ਹੁਣ ਟਾਈਮ ਆਪਣੇ ਕੋਲ ਹੈ ਨਹੀਂ
1: ਡੋਂਟ ਵਰੀ ਕੋਈ
0: ਹੈ ਨਾ ਅਗਲੇ ਪ੍ਰੋਗਰਾਮਾਂ ਦੇ ਵਿੱਚ ਸੁਣਾ ਦਾਂਗੇ ਤੁਹਾਨੂੰ ਸੁਰੀਲੀ ਦੁਪਹਿਰ ਦੇ ਵਿੱਚ ਸੁਣਾ ਦਾਂਗੇ ਠੀਕ ਹੈ ਜੀ ਓਕੇ ਜੀ
1: ਥੈਂਕ ਯੂ ਜੀ
0: ਜੀ ਤੇ ਭੈਣੋ ਇਸ ਦੇ ਨਾਲ ਮੈਂ ਸੀਮਾ ਮਹਿਰਾ ਨੂੰ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ ਦੇਵ ਆ ਗਿਆ ਨਮਸਕਾਰ
2: ਪ੍ਰੋਗਰਾਮ ਘਰ ਪਰਿਵਾਰ
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਸਮਾਂ 1:09 ਤੇ 46 ਸਕਿੰਟ ਦਾ ਹੋ ਚੁੱਕਾ ਹੈ 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਖਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ

ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 1:15 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲੇ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।

0: ਜੀ ਸਰੋਤੇ ਡਾਇਲ ਹੋਇਆ ਸਾਡੇ ਸਟੂਡੀਓ ਦਾ ਨੰਬਰ 0164-42-341-31 ਤੇ ਇੱਕ ਸਰੋਤਾ ਸਾਡੇ ਨਾਲ ਜੁੜੇ ਨੇ ਹੈਲੋ
1: ਹੈਲੋ ਸਤਿ ਸ੍ਰੀ ਅਕਾਲ ਭੈਣ ਜੀ
0: ਹੈਲੋ
1: ਹੈਲੋ
0: ਜੀ ਨਮਸਕਾਰ ਕੌਣ ਬੋਲਦੇ ਹੋ
1: ਮੈਂ ਜੀ ਮਿੱਠੀ ਸਿੰਘ ਬੋਲਦਾ ਪਿੰਡ ਭੁੱਖਾਲੀ ਭਗਵਾਨ ਦਾ ਜ਼ਿਲ੍ਹਾ ਬਠਿੰਡੇ ਤੋਂ
0: ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
1: ਤੁਹਾਡਾ ਵੀ ਸਵਾਗਤ ਹੈ ਭੈਣ ਜੀ ਪੇਸ਼ਕਾਰੀ ਬਹੁਤ ਸੋਹਣੀ ਹੈ ਭੈਣ ਜੀ
0: ਧੰਨਵਾਦ
1: ਸੁਣੀ ਜਾਂਦੇ ਤੜਕੇ ਸੁਣੀ ਜਾਂਦੇ ਹਾਂ
0: ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਗੀਤ ਦੱਸੋ ਜੀ ਗੀਤ ਕਿਹੜਾ ਸੁਣਾ ਦਈਏ
1: ਦੋ ਰਾਤ ਸੁਣਾ ਦੇ ਭੈਣ ਜੀ ਜਿਹੜਾ ਮਰਜ਼ੀ ਲਾ ਦੇ
0: ਠੀਕ
1: ਮੇਰੀ ਨਾ ਭੈਣ ਜੀ ਇੱਕ ਮਿੰਟ ਗੱਲ ਸੁਣੋ ਅੱਜ ਨਾ ਕਈ ਦਿਨ ਹੋ ਗਏ ਰਿੰਗ ਜਾਂਦੀ ਆ ਤੁਹਾਡੀ ਆਵਾਜ਼ ਆਉਂਦੀ ਮੇਰੀ ਆਵਾਜ਼ ਜਾਣ ਹਟ ਗਈ ਸੀਗੀ ਕੀ ਕਾਰਨ ਬਣਿਆ
0: ਕੋਈ ਫੋਨ ਚ ਦਿੱਕਤ ਹੋਣੀ ਆ ਤੁਹਾਡੇ
1: ਅੱਛਾ ਅੱਛਾ ਠੀਕ ਹੈ ਚਲੋ ਠੀਕ ਹੈ ਮੇਰਾ
0: ਠੀਕ ਹੈ ਜੀ ਗੀਤ ਆ ਰਿਹਾ ਤੁਹਾਡੇ ਤੱਕ
1: ਠੀਕ ਹੈ ਜੀ

0: ਸਰੋਤੇ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਤੇ ਸਮਾਂ ਤੁਹਾਨੂੰ ਦੱਸਦੇ ਹਾਂ 1:23 ਦਾ ਹੋ ਚੁੱਕਾ ਤੇ ਅਗਲੇ ਸਰੋਤਾ ਟੈਲੀਫੋਨ ਲਾਈਨ ਤੇ ਸਾਡੇ ਨਾਲ ਬਣ ਚੁੱਕੇ ਨੇ ਕਰਦੇ ਉਹਨਾਂ ਨਾਲ ਗੱਲ ਹੈਲੋ
1: ਹੈਲੋ ਸਤਿ ਸ੍ਰੀ ਅਕਾਲ ਤਹਿਸੀਲਾ ਜੀ
0: ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਿਓ ਆਪਣਾ
1: ਮੈਂ ਜੀ ਜਸਵੀਰ ਫੌਜੀ ਟੇਲਰ ਮਾਸਟਰ ਬੋਲਦਾ ਜੀ ਪਿੰਡ ਸੇਲਵਰਾ ਤੋਂ ਬਾਬਾ ਸਾਹਿਬ ਦੇ ਸਥਾਨ ਤੋਂ ਜੀ
0: ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ
1: ਧੰਨਵਾਦ ਜੀ
0: ਜਸਵੀਰ ਜੀ ਗੀਤ ਦੱਸ ਦਿਓ ਗੀਤ ਕਿਹੜਾ ਤੁਹਾਨੂੰ ਸੁਣਾ ਦਈਏ
1: ਗੀਤ ਕਰਮਾ ਫਿਲਮ ਦਾ ਸੁਣਾ ਦਿਓ ਜੀ ਐ ਮੇਰੇ ਵਤਨ ਐ ਮੇਰੇ ਵਤਨ
0: ਠੀਕ ਹੈ ਜੀ ਐ ਵਤਨ ਤੇਰੇ ਲਈ
1: ਹਾਂ ਜੀ ਐ ਵਤਨ ਤੇਰੇ ਲਈ ਭੈਣ ਜੀ ਤੁਹਾਡੀ ਪੇਸ਼ਕਾਰੀ ਬਹੁਤ ਵਧੀਆ
0: ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਕਿਹੜਾ ਪ੍ਰੋਗਰਾਮ ਸੁਣਦੇ ਹੋ ਮੇਰਾ ਚਲੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਤੁਹਾਡਾ ਗੀਤ ਤੁਹਾਡੇ ਲਈ ਆ ਰਿਹਾ ਜੀ ਰੇਡੀਓ ਸੈੱਟ ਤੇ ਧੰਨਵਾਦ ਜੀ ਕਾਲ ਕਰਨ ਦੇ ਲਈ

0: ਜਿਸ ਰੁਤੇ ਤੁਸੀਂ ਵੀ ਡਾਇਲ ਕਰ ਸਕਦੇ ਹੋ ਸਾਡੇ ਸਟੂਡੀਓ ਦਾ ਨੰਬਰ 0164-22-43-331 ਤੇ ਆਪਣੀ ਪਸੰਦ ਦਾ ਹਿੰਦੀ ਫਿਲਮੀ ਗੀਤ ਤੁਸੀਂ ਸੁਣ ਸਕਦੇ ਹੋ ਤੇ ਲਓ ਜੀ ਫਿਰ ਅਗਲੇ ਸਰੋਤਾਂ ਨਾਲ ਅਸੀਂ ਗੱਲ ਕਰਦੇ ਹਾਂ ਹੈਲੋ
1: ਹੈਲੋ
0: ਜੀ ਨਮਸਕਾਰ
1: ਨਮਸਕਾਰ ਮੈਡਮ ਜੀ
0: ਨਾਮ ਦੱਸ ਦਿਓ ਆਪਣਾ
1: ਪਰਮਜੀਤ ਕੌਰ ਮੈਡਮ ਜੀ ਬਠਿੰਡਾ ਤੋਂ
0: ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ
1: ਥੈਂਕ ਯੂ ਮੈਡਮ ਥੈਂਕ ਯੂ ਜੀ ਸੋ ਮਚ
0: ਹਾਂਜੀ ਰੇਡੀਓ ਸੁਣਦੇ ਹੋ ਤੁਸੀਂ ਹੈ ਨਾ ਰੈਗੂਲਰ ਸਾਡੇ ਸਰੋਤਾ ਹੋ
1: ਬਹੁਤ ਹਾਂਜੀ ਹਾਂ

0: ਜਦੋਂ ਮਿਲ ਜਾਂਦਾ ਪ੍ਰੋਗਰਾਮ ਫੋਨ, ਵੈਸੇ ਦੂਜੇ ਸਰੋਤਿਆਂ ਨੇ ਸੁਣ ਲਈ ਦੀ ਹੈ ਜੀ।
1: ਸੁਣ ਰਹੇ ਹੁੰਦੇ ਨਾ, ਫਿਰ ਸਾਨੂੰ ਲੱਗਦਾ ਵੀ ਹਾਂ ਚੋਇਸ ਜਦੋਂ ਵੱਖਰੀ ਵੱਖਰੀ ਹੁੰਦੀ ਹੈ, ਵਨ ਸੁਣਨੇ ਗੀਤ ਸੁਣਨ ਨੂੰ ਮਿਲਦੇ ਜ਼ਿਆਦਾ ਵਧੀਆ ਲੱਗਦਾ ਉਦੋਂ, ਹੈ ਨਾ?
0: ਹਾਂਜੀ ਹਾਂ, ਨਹੀਂ ਸਾਰਿਆਂ ਦੀ ਸੁਣਨੇ ਚਾਹੀਦੇ, ਸਭ ਨੂੰ ਹੀ ਮੌਕਾ ਮਿਲਣਾ ਚਾਹੀਦਾ।
1: ਬਿਲਕੁਲ ਜੀ, ਤੇ ਅੱਜ ਤੁਸੀਂ ਦੱਸੋ ਤੁਸੀਂ ਕਿਹੜਾ ਗੀਤ ਸੁਣਨਾ ਹੈ?
0: ਮੈਡਮ ਪੁਰਾਣੀ ਫਿਲਮ ਲੋਫਰ ਦਾ ਸੁਣਾ ਦੋ, ਕੋਈ ਸ਼ਹਿਰੀ ਬਾਬੂ
1: ਦਿਲ ਲਹਿਰੀ ਬਾਬੂ।
0: ਹਾਂਜੀ
1: ਠੀਕ ਹੈ ਜੀ, ਤੁਹਾਡੇ ਲਈ ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ ਇਹ ਗੀਤ ਹੈ ਤੁਹਾਡੇ ਲਈ ਆ ਰਿਹਾ ਜੀ, ਕਾਲ ਕਰਨ ਦੇ ਲਈ ਧੰਨਵਾਦ।
0: ਥੈਂਕ ਯੂ ਮੈਡਮ, ਥੈਂਕ ਯੂ,
1: ਵੈਲਕਮ।

0: ਕੰਮ ਚੱਲ ਰਿਹਾ। ਹੈਲੋ ਫਰਮਾਇਸ਼ ਤੇ ਫਰਮਾਇਸ਼ ਹੈਲੋ ਹੈਲੋ ਫਰਮਾਇਸ਼ ਦੇ ਵਿੱਚ ਤੁਸੀਂ ਡਾਇਲ ਕਰਨਾ ਸਾਡੇ ਸਟੂਡੀਓ ਦਾ ਨੰਬਰ 0164240331। ਤੇ ਲਓ ਜੀ ਇਹੀ ਨੰਬਰ ਡਾਇਲ ਕਰਕੇ ਇੱਕ ਹੋਰ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ। ਹੈਲੋ
1: ਭੈਣ ਜੀ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਨਾਮ ਦੱਸਿਓ ਆਪਣਾ।
1: ਭੈਣ ਜੀ, ਜ਼ਿਲ੍ਹਾ ਫਿਰ ਮੁਕਤਸਰ ਸਾਹਿਬ ਦੇ ਪਿੰਡ ਲਾਲ ਬਾਈ 370 ਸਿੰਘ ਢਿੱਲੋਂ ਗੱਲ ਕਰ ਰਿਹਾ ਜੀ।
0: ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਸ਼ੁਕਰੀਆ ਭੈਣ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ
0: ਜੀ। ਤੇ ਗੀਤ ਵੀ ਤੁਹਾਨੂੰ ਦੱਸਣਾ ਪਊਗਾ ਕਿ ਗੀਤ ਕਿਹੜਾ ਸੁਣਨਾ।
1: ਹਾਂ, ਗੀਤ ਅੱਜ ਸਰੋਤਿਆਂ ਨੂੰ ਸੁਣਾਵਾਂਗੇ ਜੀ, ਆਪਾਂ ਰਾਜਪੂਤ ਫਿਲਮ ਦਾ ਕਿਸ਼ੋਰ ਕੁਮਾਰ ਦੀ ਆਵਾਜ਼ ਚ ਹੈ।
0: ਅੱਛਾ,
1: ਤੇਰੇ ਸੰਗ ਸੰਗ ਆਇਆ ਤੇਰੀ ਯਾਦੋਂ ਕਮੇ।
0: ਠੀਕ ਹੈ ਜੀ, ਗੀਤ ਆਪਾਂ ਸੁਣਾ ਰਹੇ ਹਾਂ ਜੀ, ਕਾਲ ਕਰਨ ਦੇ ਲਈ ਧੰਨਵਾਦ।
1: ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਧੰਨਵਾਦ।

0: ਜਿਸ ਉੱਤੇ ਉਹ ਸਮਾਂ ਤੁਹਾਨੂੰ ਦੱਸਦੀ ਹੈ। ਸਮਾਂ 1:41 ਦਾ ਹੋ ਚੁੱਕਾ ਤੇ ਪ੍ਰੋਗਰਾਮ ਹੈਲੋ ਫਰਮਾਇਸ਼ ਚੱਲ ਰਿਹਾ ਤੇ ਅਗਲੇ ਸਰੋਤਾ ਨੂੰ ਪੁੱਛਦੇ ਉਹਨਾਂ ਦੀ ਫਰਮਾਇਸ਼। ਹੈਲੋ
1: ਬੇਟਾ ਸੀਮਾ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਭਾਈ।
0: ਸਾਡੇ ਵੱਲੋਂ ਵੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ। ਨਾਮ ਦੱਸ ਦਿਓ ਆਪਣਾ।
1: ਮੈਂ ਤਾਂ ਭਾਈ ਪਿੰਡ ਮੌੜ ਖੁਰਦ ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ ਬੋਲਦਾ ਭਾਈ।
0: ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
1: ਧੰਨਵਾਦ ਭਾਈ, ਬਾਬਾ ਨਾਨਕ ਨੂੰ ਚੜ੍ਹਦੀ ਕਲਾ ਚ ਰੱਖੇ ਭਾਈ
0: ਜੀ। ਧੰਨਵਾਦ ਜੀ, ਤੇ ਆਪਣੀ ਪਸੰਦ ਦਾ ਗੀਤ ਵੀ ਦੱਸ ਦੋ
1: ਤੁਹਾਡੀ ਭਾਈ। ਪਹਿਲਾਂ ਤਾਂ ਮੈਨੂੰ ਭਾਈ ਤੁਹਾਡੀ ਥੋੜੇ ਜਿਹਾ ਰਿਸਪੈਕਟ ਕਰਦੇ ਨੇ ਭਾਈ, ਤੁਹਾਡੇ ਪ੍ਰੋਗਰਾਮ ਸਾਰੇ ਬਹੁਤ ਵਧੀਆ ਹੁੰਦੇ ਆ ਭਾਈ।
0: ਅੱਛਾ, ਪ੍ਰੋਗਰਾਮ ਸਾਰੇ ਵਧੀਆ ਲੱਗਦੇ ਤੁਹਾਨੂੰ? ਧੰਨਵਾਦ।
1: ਹਾਂਜੀ, ਤੁਸੀਂ ਸਟਕਾਰ ਪਹਿਲਾਂ ਸਟਕਾਰ ਕਹਿੰਦੇ ਹੁਣ ਸੁਣਗਾ ਚਾਹੁੰਦੇ ਹੋ ਭਾਈ, ਤੁਸੀਂ ਬਹੁਤ ਵਧੀਆ ਚੱਲਦੇ ਆ
0: ਜੀ,
1: ਤੇ ਭੈਣ ਦੀਪਾ ਸਾਵੜਾ ਵੀ ਬਸ ਕਰ ਲੈਂਦੀ ਆ ਭਾਈ, ਬਹੁਤ ਵਧੀਆ ਪ੍ਰੋਗਰਾਮ ਕਰਦੇ ਆ।
0: ਗੀਤ ਆ ਰਿਹਾ ਜੀ, ਕਾਲ ਕਰਨ ਦੇ ਲਈ ਧੰਨਵਾਦ।
1: ਚੰਗਾ ਭਾਈ, ਬਾਬਾ ਨਾਲ ਕਿਹਾ ਦੀ ਕਲਾ ਚੱਕ
0: ਜੀ।

0: ਸਰੋਤਿਓ ਸਮਾਂ 1:47 ਦਾ ਹੋ ਚੁੱਕਾ ਹੈ ਅਤੇ ਸਮਾਂ ਸਾਡੇ ਕੋਲ ਪਿਆ ਹਲੇ ਲਗਭਗ 11 ਮਿੰਟ ਦਾ ਸਮਾਂ ਪਿਆ ਸਾਡੇ ਕੋਲ ਅਤੇ ਤੁਸੀਂ ਵੀ ਡਾਇਲ ਕਰੋ ਸਾਡੇ ਸਟੂਡੀਓ ਦਾ ਨੰਬਰ 0164242 3031 ਅਤੇ ਸੁਣ ਲਓ ਜੀ ਆਪਣੀ ਪਸੰਦ ਦਾ ਹਿੰਦੀ ਫਿਲਮੀ ਗੀਤ ਅਤੇ ਲਓ ਅਗਲੇ ਸਰੋਤਾ ਸੁਣਨ ਦੇ ਲਈ ਗੀਤ ਉਹਨਾਂ ਨੇ ਡਾਇਲ ਕੀਤਾ ਸਾਡੇ ਸਟੂਡੀਓ ਦਾ ਨੰਬਰ 0164242 3031 ਹੈਲੋ
1: ਗੀਤ
0: ਵੀ ਦੱਸ ਦੋ ਹੁਣ ਗੀਤ ਕਿਹੜਾ ਸੁਣੋਗੇ ਠੀਕ ਹੈ ਜੀ ਅਲਕਾ ਯਾਗਨਿਕ ਤੇ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ ਗੀਤ ਆ ਰਿਹਾ ਜੀ ਕਾਲ ਕਰਨ ਦੇ ਲਈ ਧੰਨਵਾਦ
1: ਤੁਹਾਡਾ ਵੀ ਸ਼ੁਕਰੀਆ ਜੀ

0: ਸਰੋਤੇ ਸਮਾਂ 1:54 ਦਾ ਤੇ ਪ੍ਰੋਗਰਾਮ ਹੈਲੋ ਫਰਮਾਇਸ਼। ਹੈਲੋ ਫਰਮਾਇਸ਼ ਦੇ ਵਿੱਚ ਅਗਲੀ ਫਰਮਾਇਸ਼ ਦੇਖਦੇ ਹਾਂ ਕੌਣ ਕਰਨਗੇ। ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਨਾਮ ਦੱਸੋ ਜੀ ਆਪਣਾ।
1: ਜ਼ਿਲ੍ਹਾ ਬਰਨਾਲਾ, ਪਿੰਡ ਢਿਲਮਾ ਤੋਂ ਸੁਖਦੀਪ ਸਿੰਘ ਗਿੱਲ ਬੋਲ ਰਹੇ, ਨਾਲ ਮੇਰਾ ਭਤੀਜਾ ਜਗਪ੍ਰੀਤ ਸਿੰਘ ਗਿੱਲ
0: ਜੀ। ਸਵਾਗਤ ਪ੍ਰੋਗਰਾਮ ਦੇ ਵਿੱਚ ਤੇ ਆਪਣੀ ਫਰਮਾਇਸ਼। ਹਾਂਜੀ, ਗੀਤ ਦੱਸੋ, ਕਿਹੜਾ ਗੀਤ ਸੁਣਨਾ ਤੁਸੀਂ?
1: ਗੀਤ ਜੀ ਪ੍ਰਸਾਦ ਫਿਲਮ ਦੇ ਵਿੱਚੋਂ ਕੋਈ ਮਰਜ਼ੀ ਗੀਤ ਸੁਣਾ ਦਿਓ ਜੀ, ਨਾਲ ਜਥੇਦਾਰ ਬਾਬਾ ਪਿਆਰਾ ਸਿੰਘ ਕੋਟਸ਼ਮੀਰ ਤੋਂ।
0: ਜੀ ਧੰਨਵਾਦ ਜੀ। ਗੀਤ ਆ ਰਿਹਾ ਜੀ,
1: ਪ੍ਰੋਗਰਾਮ ਬਹੁਤ ਵਧੀਆ ਪੇਸ਼ ਹੋ ਜਾਂਦਾ ਤੁਹਾਡਾ ਜੀ।
0: ਧੰਨਵਾਦ ਜੀ, ਧੰਨਵਾਦ।
1: ਘਰ ਪਰਿਵਾਰ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਸਾਨੂੰ।
0: ਧੰਨਵਾਦ।

ਸਰੋਤੇ ਇਸੇ ਗੀਤ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਵੇਲਾ ਹੁਣ ਮੁੱਕਦਾ ਹੈ। ਮੈਨੂੰ ਸੀਮਾ ਮਹਿਰਾ ਨੂੰ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਦਿਓ ਆ ਗਿਆ। ਨਮਸਕਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 1:59 ਤੇ 54 ਸਕਿੰਟ ਦਾ ਸਮਾਂ ਹੋ ਚੁੱਕਿਆ। ਠੀਕ 2

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 2:30 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲੇ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ।

ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਸੀਮਾ ਮਹਿਰਾ ਵੱਲੋਂ ਪਿਆਰ ਭਰੀ ਨਮਸਕਾਰ। ਸਰੋਤਿਓ, ਅੱਜ ਦਾ ਪ੍ਰੋਗਰਾਮ ਹੈ ਜੀ ਤੁਹਾਡੇ ਖਤਾਂ ਤੇ ਵਟਸਐਪ ਮੈਸੇਜਸ ਤੇ ਆਧਾਰਿਤ, ਤੇ ਤੁਸੀਂ ਵਟਸਐਪ ਮੈਸੇਜ ਕਰਨਾ ਨੰਬਰ ਦੱਸ ਦਿੰਦੀ ਹਾਂ ਤੁਹਾਨੂੰ ਮੈਂ, 7173 73 146 ਤੇ। ਇਸ ਨੰਬਰ ਤੇ ਤੁਸੀਂ ਆਪਣਾ ਨਾਮ, ਪਤਾ ਤੇ ਨਾਲ ਹੀ ਨਾਲ ਆਪਣੀ ਪਸੰਦ ਉਹ ਭੇਜਣੀ ਹੈ। ਪਸੰਦ ਤੁਹਾਡੀ ਪੰਜਾਬੀ ਗੀਤਾਂ ਦੀ ਹੋਣੀ ਚਾਹੀਦੀ ਹੈ। ਤੇ ਲਓ ਜੀ, ਫਿਰ ਪਹਿਲੀ ਫਰਮਾਇਸ਼ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ ਸੁਣਾ ਕੇ ਪੂਰੀ ਕਰਦੇ ਹਾਂ, ਸੁਣਦੇ ਹਾਂ ਗੀਤ, ਉਸ ਤੋਂ ਬਾਅਦ ਦੱਸਾਂਗੇ ਤੁਹਾਨੂੰ ਇਸ ਗੀਤ ਨੂੰ ਪਸੰਦ ਕਰਨ ਵਾਲੇ ਸਰੋਤਿਆਂ ਦੇ ਨਾਮ।

ਸਰੋਤਿਓ ਗੀਤ ਸੁਣ ਰਹੇ ਸੀ ਤੁਸੀਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਕਰਨ ਵਾਲੇ ਸਰੋਤਿਆਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਸ਼ਹਿਰ ਬਾਗਾ ਪੁਰਾਣਾ ਤੋਂ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ, ਪਰਮਜੀਤ ਸਿੰਘ ਬਾਗਾ ਪੁਰਾਣਾ ਤੋਂ, ਚਾਹਲ ਕਲਾਂ ਨਵਾਂ ਸ਼ਹਿਰ ਤੋਂ, ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਗੰਗਾ ਰਾਮ ਭੁੱਚਾ ਮੰਡੀ ਤੋਂ, ਰੂਪ ਲਾਲ ਅਪਰਾ, ਮੁੱਲਾਪੁਰ ਦਾਖਾ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ, ਮੁੱਲਾਪੁਰ ਦਾਖਾ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ ਅਤੇ ਦੀਪਕ ਜੈਨ ਇਹਨਾਂ ਦੇ ਨਾਲ ਨੇ। ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਇਹਨਾਂ ਦਾ ਸਾਰਾ ਪਰਿਵਾਰ, ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ ਸੁਨੀਤਾ ਅਤੇ ਕੁਲਦੀਪ ਗਾਂਧੀ, ਅਲੀਕਾ ਤਹਿਸੀਲ ਮੰਡੀ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਕਰਮਜੀਤ ਨਾਲ ਇਹਨਾਂ ਦੀ ਰਾਣੀ ਸੋਨੂ ਅਤੇ ਰਜਨੀ, ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ, ਮਲਕੀਤ ਘੁੜਿਆਣਾ, ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ ਅਤੇ ਰਮਨ ਗਿੱਲ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ, ਪਿੰਡ ਕੌਸ਼ਮੀ ਤੋਂ

0: ਰਿਸ਼ਤੇਦਾਰ ਪਿਆਰਾ ਸਿੰਘ ਨੇੜੇ ਠਾਕਰਾਵਾਲਾ ਡੇਰਾ ਤੋਂ ਸੁਖਪਾਲ ਸਿੰਘ, ਪ੍ਰਗਟ ਸਿੰਘ ਢਿੱਲੋਂ, ਮੇਜਰ ਸਿੰਘ ਪੰਜੂ, ਗੁਰਮੇਲ ਸਿੰਘ ਚੱਠੇਵਾਲਾ, ਰਣਜੀਤ ਸਿੰਘ ਗਰੇਵਾਲ, ਸੁਖਦੀਪ ਸਿੰਘ ਗਿੱਲ, ਅਵਤਾਰ ਸਿੰਘ ਜੱਸੀ, ਪੱਪੂ ਸ਼ਰਮਾ ਤੇ ਲਓ ਜੀ ਇਹ ਸਾਰੇ ਰਲ ਮਿਲ ਕੇ ਸਾਡੇ ਤੱਕ ਖਤ ਰਾਹੀਂ ਆਪਣੀ ਫਰਮਾਇਸ਼ ਪਹੁੰਚਾ ਰਹੇ ਨੇ। ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਰੋਤਰਾ, ਸੁਨੀਤਾ ਸ਼ਮੀ, ਰਜਨੀ, ਆਕਾਸ਼ਦੀਪ ਅਨਹਦ ਤੇ ਇਹਨਾਂ ਦਾ ਪੋਤਰਾ ਗੁਰਸ਼ਬਦ। ਮੈਸਗੇੜ ਨਾਭਾ ਤੋਂ ਸੋਮਦੱਤ ਕੈਰਵ, ਜੋਤੀ ਰਾਣੀ ਤੇ ਗੁਰਮੰਨਤ, ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਨਵਨੀਤ ਰਾਏ, ਡਾਕਟਰ ਅਮਨਦੀਪ, ਅਨਿਲ ਸ਼ਰਮਾ, ਕਾਲਕਾ ਤੋਂ ਸੁਭਾਸ਼ ਚੰਦਰ ਬਜਾਜ, ਬਿੱਟਾ ਬਜਾਜ ਤੇ ਸਾਹਿਲ। ਪਿੰਡ ਮੂਲਿਆਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ, ਦੀਕਸ਼ਾ, ਜੰਨਤ ਕਾਟਪਾਲ, ਗੁਰਲੀਨ ਤੇ ਰੋਸ਼ਨ ਕਾਟਪਾਲ। ਕਰਨਵੀਰ ਹਾਊਸ, ਸ੍ਰੀ ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੀ, ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਵਿੰਦਰ, ਵਰਿੰਦਰ, ਸਿਮਰਨ, ਏਕਮ ਤੇ ਦਮਨ ਨਾਲ ਅਭਿਜੋਤ। ਸਾਦਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਤੇ ਵੇਦ ਪ੍ਰਕਾਸ਼ ਚੌਹਾਨ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਘ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਤੇ ਗੀਤਾ। ਬਠਿੰਡਾ ਰੋਡ, ਡੱਬ ਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ ਤੇ ਇਹਨਾਂ ਦੇ ਨਾਲ ਮੋਹਿਤ ਨਾਰੰਗ, ਕਨੇਰਾ ਮੋਹਲਾ, ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਤੇ ਵੰਸ਼ ਬੱਤਾ। ਨੇੜੇ ਧਰਮਸ਼ਾਲਾ, ਪਿੰਡ ਕੋਟਲੀ, ਸ੍ਰੀ ਮੁਕਤਸਰ ਸਾਹਿਬ ਤੋਂ ਸੀਤਾ ਰਾਮ, ਸੁੱਖਾ, ਦੇਬੀ, ਕਿੰਦਾ, ਨੀਲਾ, ਪਿੰਡ ਗੰਗਾ ਤੋਂ ਕਾਲਾ, ਰੂਪ, ਅਮਨ ਤੇ ਗੁਰਪ੍ਰੀਤ ਸਿੰਘ ਪਿੰਡ ਮੱਲਣ ਤੋਂ। ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਤੇ ਮੀਕਾ ਵਿਰਕ। ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਦੀਪਿੰਦਰ ਸਿੰਘ ਬਰਾੜ, ਦਰਸ਼ਨ ਸਿੰਘ ਆਰੀਨਗਰ, ਨਵੀਂ ਬਸਤੀ ਬਠਿੰਡਾ ਤੋਂ ਮਲਕੀਤ ਸਿੰਘ, ਕੁੜਿਆਣਾ ਮਨਜੀਤ ਕੌਰ, ਬਠਿੰਡਾ ਦਾ ਪੋਤਰਾ ਜੀ ਗੁਰਸ਼ਬਦ ਸਿੰਘ ਤੇ ਇਹਨਾਂ ਦਾ ਸਾਰਾ ਪਰਿਵਾਰ। ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀਕਪੁਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਨਸ਼ਾ ਤੇ ਬੇਬੀ ਕੈਰਵੀ। ਮਸੀਤਾ ਡਾਵਾਲੇ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਤੇ ਹਨੀ ਲੋਟ। ਤੇ ਲਓ ਜੀ ਇਹ ਸਾਰੇ ਸੋਤਿਆਂ ਦੇ ਨਾਮ ਤੁਹਾਨੂੰ ਸਾਂਝੇ ਕੀਤੇ ਆ। ਤੇ ਅਗਲਾ ਗੀਤ ਸੁਣਨ ਤੋਂ ਪਹਿਲਾਂ ਸੁਣ ਲੈਂਦੇ ਹਾਂ ਇੱਕ ਸੰਦੇਸ਼।
1: FM ਬਠਿੰਡਾ ਦੇ ਪਿਆਰੇ ਸਰੋਤਿਓ, 15 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਲੋਕ ਗਾਥਾ ਸਰਵਣ ਭਗਤ।

0: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 15 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।
1: ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸੁਰੀਲੀ ਦੁਪਹਿਰ, 2:38 ਦਾ ਸਮਾਂ ਹੋ ਚੁੱਕਾ ਹੈ ਅਤੇ ਅਗਲਾ ਗੀਤ ਤੁਹਾਨੂੰ ਸੁਣਾਵਾਂਗੇ ਫਿਲਮ ਲਾਡਲੀ ਵਿੱਚੋਂ ਮੁਹੰਮਦ ਰਫੀ ਸਾਹਿਬ ਅਤੇ ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ, ਅਤੇ ਬਾਘਾ ਪੁਰਾਣਾ ਤੋਂ ਸਾਰਾ ਪਰਿਵਾਰ ਨੇ ਨਾਮ ਮੈਂ ਪੜ੍ਹਤੇ ਸੀ, ਉਹਨਾਂ ਦੀ ਗੀਤ ਫਰਮਾਇਸ਼ ਅਸੀਂ ਹੁਣ ਪੂਰੀ ਕਰਨ ਜਾ ਰਹੇ ਹਾਂ ਅਤੇ ਹੋਰ ਸਰੋਤਿਆਂ ਦੇ ਨਾਮ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਨ ਜਾ ਰਹੇ ਹਾਂ। ਨੇੜੇ ਬੰਦ ਫਾਟਕ ਮੋੜ ਮੰਡੀ ਤੋਂ ਸ਼ਿਵਜੀ ਰਾਮ ਪਰਜਾਪਤ, ਮਿੱਠੂ ਸਿੰਘ ਕੈਂਥ, ਬੁਰਜ ਮਾਨਸਾ ਤੋਂ ਬੰਸੀ ਰਾਮ ਪਰਜਾਪਤ, ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ ਪੰਖਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ ਰਜਿੰਦਰ ਸਿੰਘ ਓਬਰਾਏ, ਰਮੇਸ਼ ਚਾਵਲਾ ਪਿੰਡ ਤੇ ਡਾਕਖਾਨਾ ਖੋਈਆਂ, ਸਰਵਰ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਆਸਥਾ ਜੈਸ਼ਰੀ, ਸੰਤੋਸ਼ ਚਾਵਲਾ, ਹੇਮੰਤ ਦੀਪਕ, ਰਮੇਸ਼ ਚਾਵਲਾ, ਰਾਈਜ਼ਲ ਹੇਜ਼ਲ, ਵਿਹਾਨ ਚਾਵਲਾ, ਰਿਜੂ ਬੱਬੂ ਤੇ ਇਹਨਾਂ ਦੇ ਨਾਲ ਵੀਹੂ ਚਾਵਲਾ, ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੀਬੀ ਆਲੀਆ, ਅਯਾਨ ਬਾਬੂ, ਇਹ ਧਨੋਰੀ ਤੇਲੀਵਾਲਾ ਤੋਂ ਸਾਡੇ ਤੱਕ ਮੈਸੇਜ ਭੇਜ ਰਹੇ ਨੇ। ਵੜਿੰਗ ਖੇੜਾ ਤੋਂ ਮਿੰਟੂ ਟੋਪਸ, ਪਿੰਕੀ ਲਵਲੀ ਤੇ ਇਹਨਾਂ ਦੇ ਨਾਲ ਨੇ ਆਰਤੀ ਅਰੋੜਾ, ਪਿੰਡ ਫੁੱਲੋ ਮਿੱਠੀ ਤੋਂ ਹਰਜਤ ਸਿੰਘ ਢਿੱਲੋਂ, ਦੀਪਿੰਦਰ ਸਿੰਘ ਢਿੱਲੋਂ ਤਾਰੀ, ਦਰਸ਼ਨ ਸਿੰਘ ਬੇਦੀ, ਬਲਕੌਰ ਸਿੰਘ ਸਿੱਧੂ, ਦਰਸ਼ਨ ਸਿੰਘ ਕੌਲਧਰ, ਜੀਤ ਸਿੰਘ ਭੋਲਾ ਸਿੰਘ, ਰਾਮ ਸਿੰਘ ਗਹਿਰੀ ਬੁੱਟਰ, ਸਤੀਸ਼ ਕੁਮਾਰ ਬੰਸਲ, ਪਿੰਡ ਸਾਵਤ ਖੇੜਾ, ਨੇੜੇ ਮੰਡੀ ਡੱਬ ਵਾਲੀ ਤੋਂ, ਨਤਰੋਲ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਭੱਟੀ ਮੰਡੀ ਕਲਾ ਤੋਂ, ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬ ਵਾਲੇ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਤੇ ਇਹਨਾਂ ਦਾ ਸਾਰਾ ਪਰਿਵਾਰ।

ਕਰਮਜੀਤ ਸਿੰਘ ਧੂਰੀ ਮਿਰਜ਼ਾਪੁਰ ਕੁਰਕਸ਼ੇਤਰ ਤੋਂ, ਯਸ਼ਮਾਨ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ ਧੀਮਾਨ, ਕੋਮਲ ਧੀਮਾਨ, ਸ਼ੁਭਮ, ਪ੍ਰਿੰਕਾ, ਆਂਚਲ, ਕੁੰਜ ਪਰਵ, ਪ੍ਰਵੀਨ ਧੀਮਾਨ, ਚਿਰਾਗ, ਰਜਤ, ਰਾਜੇਸ਼ ਅਤੇ ਇਹਨਾਂ ਦਾ ਸਾਰਾ ਪਰਿਵਾਰ। ਪਿੰਡ ਸੰਦੋਹਾ ਨੇੜੇ ਮੌਣ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਬੂਟਾ ਸਿੰਘ ਰਾਜਾ, ਗੰਗਾ ਰਾਮ ਪੂਚਾ ਮੰਡੀ ਤੋਂ ਗੁਰਤੇਜ ਸਿੰਘ ਕਮਾਲੂ, ਅਮਰੀਕ ਕਪੂਰਕਾ, ਸੁਖਦੇਵ ਬਾਬੇਕਾ, ਬੂਟਾ ਜਗਤੂਕਾ, ਅਵਤਾਰ ਸਿੰਘ ਘੁਮਿਆਰ ਖੇੜਾ ਤੋਂ। ਪਿੰਡ ਫੁੱਲੋ ਮਿੱਠੀ ਤੋਂ ਰਾਮ ਸਿੰਘ, ਲਕਸ਼ਮਣ ਸਿੰਘ, ਕੁਲਜਿੰਦਰ ਸਿੰਘ, ਜਸਪ੍ਰੀਤ ਜੱਸੀ, ਗੁਰਤਾਜ ਵੀਰ, ਸੁਖਮਨ ਵੀਰ, ਹੁਸਨਰ ਤੋਂ ਇਹ ਸਾਡੇ ਨਾਲ ਵਟਸਐਪ ਰਾਹੀਂ ਇਹਨਾਂ ਨੇ ਸਾਡੇ ਤੱਕ ਮੈਸੇਜ ਪਹੁੰਚਾਇਆ। ਵਟਸਐਪ ਰਾਹੀਂ ਸਾਡੇ ਕੋਲ ਪਹੁੰਚੇ ਨੇ ਜੀ ਸਤਨਾਮ ਸਿੰਘ ਗਿੱਲ, ਪਿੰਡ ਪੱਖੀ ਖੁਰਦ, ਜ਼ਿਲ੍ਹਾ ਫਰੀਦਕੋਟ ਤੋਂ। ਪਿੰਡ ਬੁਰਜ ਮਾਨਸਾ ਨੇੜੇ ਮੌਣ ਮੰਡੀ, ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਸੁਰਿੰਦਰ ਜੋੜਾ ਨੇੜੇ ਫਾਟਕ ਮੌੜ ਮੰਡੀ ਤੋਂ, ਗੁਰਜੀਤ ਨੰਬਰਦਾਰ ਮਾਨਸਕਲਾ ਤੋਂ, ਮਲਕੀਤ ਮਾਨਸਕਲਾ ਤੋਂ, ਗੁਰਤੇਜ ਕੈਂਥ ਪਿੰਡ ਜਲੂਰ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ ਅਤੇ ਇਹਨਾਂ ਦਾ ਸਾਰਾ ਪਰਿਵਾਰ। ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੇਤਨਿਆ ਮਸਕੀਨ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਕੇਸ਼ੂ ਖੁਰਾਨਾ ਅਤੇ ਰਚਿਤਾ ਖੁਰਾਨਾ ਇਹਨਾਂ ਦੇ ਨਾਲ ਨੇ ਜੀ। ਅਤੇ ਸਰੋਤਿਓ ਆਓ, ਇਹਨਾਂ ਸਭ ਦੀ ਪਸੰਦ ਰਲੀ ਮਿਲੀ ਪਸੰਦ ਹੈ ਜੀ, ਆਓ ਸੁਣ ਲੈਂਦੇ ਇਹਨਾਂ ਦੀ ਪਸੰਦ ਅਤੇ ਗੀਤ ਫਿਲਮ ਲਾਡਲੀ ਵਿੱਚੋਂ।

ਸ੍ਰੋਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ ਅਗਲਾ ਗੀਤ ਜਿਹੜਾ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਉਹ ਸੁਣਾਉਣ ਜਾਵਾਂਗੇ ਤੁਹਾਨੂੰ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ, ਫਰਮਾਇਸ਼ ਗੁਰਮੇਲ ਸਿੰਘ ਸਿਰੀਏ ਵਾਲਾ ਤੋਂ ਇਹਨਾਂ ਨੇ ਫਰਮਾਇਸ਼ ਕੀਤੀ ਹੈ ਇਸ ਗੀਤ ਨੂੰ ਸੁਣਨ ਦੀ। ਸਿਵਿਆਂ ਰੋਡ ਗਲੀ ਨੰਬਰ 3 ਨੇੜੇ ਪਿੰਡ ਗਿੱਲ ਪੱਤੀ ਬਠਿੰਡਾ ਤੋਂ ਅਮਰਜੀਤ ਸਿੰਘ ਸਿੱਧੂ, ਮਨਜੀਤ ਕੌਰ ਸਿੱਧੂ, ਵੰਸ਼ਮੀਤ ਕੌਰ ਸਿੱਧੂ ਅਤੇ ਇਹਨਾਂ ਦੇ ਨਾਲ ਮੀਤਾ ਸਿੱਧੂ। ਮਾਤਾ ਜੀਵੀ ਨਗਰ ਬਠਿੰਡਾ ਤੋਂ ਜਗਸੀਤ ਸਿੰਘ ਸਿੱਧੂ, ਰਮਨਦੀਪ ਕੌਰ ਸਿੱਧੂ, ਮਨਜੀਤ ਕੌਰ ਸਿੱਧੂ, ਨਿਰਗੁਣ ਸਿੰਘ ਸਿੱਧੂ, ਮੀਤਾ ਨਿੰਮੀ ਅਤੇ ਇਹਨਾਂ ਦੇ ਨਾਲ ਜੋ

ਪਿੰਡ ਬਹਿਮਣ ਦੀਵਾਨਾ ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ, ਦੀਪੀ ਜਸਕਰਨ, ਵੀਰਪਾਲ, ਲਕਸ਼ਦੀਪ, ਤਰੁਣ ਬੇਦੀ ਤੇ ਗੁਰਪ੍ਰੀਤ ਜੈਤੋ, ਲਾਲ ਸਿੰਘ ਨਗਰ ਗਲੀ ਨੰਬਰ 15 ਬਠਿੰਡਾ ਤੋਂ ਸੁਖਪਾਲ ਸਿੰਘ ਰਤਨ, ਜਸਵਿੰਦਰ ਕੌਰ, ਲਵਲੀ ਰਤਨ, ਵਿੱਕੀ ਰਤਨ, ਸੁਖਪਾਲ, ਸਿਰਕੀ ਬਾਜ਼ਾਰ ਜਲੇਬੀ ਵਾਲਾ ਚੌਂਕ ਬਠਿੰਡਾ ਤੋਂ, ਚਕਲਾ ਬਾਜ਼ਾਰ ਸਮਾਨਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਬਪੁਲ ਸਮੈਲ ਖੁਸ਼ਦਿਲ, ਹਸਮੁੱਖ ਲਾਲ ਜਿੰਦਲ, ਸੰਜੀਵ ਬੰਟੀ, ਸੁਨੀਤਾ ਜਿੰਦਲ ਤੇ ਇਹਨਾਂ ਦਾ ਸਾਰਾ ਪਰਿਵਾਰ ਪਿੰਡ ਤੇ ਡਾਕਖਾਨਾ ਲੋਹਗੜ੍ਹ ਠਾਕਰਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ, ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਲੀ ਤੋਂ, ਪਿੰਡ ਲਾਲਬਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਛੱਤਰ ਸਿੰਘ ਗੀਤਕਾਰ, ਮਨਜੀਤ ਕੌਰ, ਅਸ਼ਮਨ ਕੌਰ, ਜਗਮੀਤ ਕੌਰ, ਰਾਜਵੀਰ ਕੌਰ, ਸੁਮਨ ਕੌਰ, ਸੁਖਚੈਨ ਸਿੰਘ, ਪਿੰਡ ਭਗਵਾਨਗੜ੍ਹ ਭੁੱਖਿਆਂਵਾਲੀ ਤੋਂ ਬਲਦੇਵ ਸਿੰਘ, ਪਿੰਡ ਲਾਲਬਾਈ ਤੋਂ ਛੱਤਰ ਸਿੰਘ, ਪ੍ਰਗਟ ਸਿੰਘ ਢਿੱਲੋਂ, ਜਥੇਦਾਰ ਪਿਆਰਾ ਸਿੰਘ ਕੋਟਸ਼ਮੀਰ ਤੋਂ, ਜਨਕ ਰਾਜ ਕੋਟਸ਼ਮੀਰ ਤੋਂ ਛੱਤਰ ਸਿੰਘ, ਲਾਲਬਾਈ, ਦਰਸ਼ਨ ਸਿੰਘ ਪਥਰਾਲਾ, ਬਲਦੇਵ ਸਿੰਘ ਭੁੱਖਿਆਂਵਾਲੀ, ਸੁਖਦੀਪ ਸਿੰਘ ਗਿੱਲ, ਗੁਰਮੀਤ ਸਿੰਘ ਲੈਪੋ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ, ਮੰਡੀ ਤੋਂ। ਵਟਸਐਪ ਰਾਹੀਂ ਸਾਡੇ ਕੋਲ ਫਰਮਾਇਸ਼ ਪਹੁੰਚੀ ਹੈ ਜੀ, ਲਿਖਣ ਵਾਲੇ ਸਰੋਤਾਂ ਨੇ ਸਾਡੇ ਤੱਕ ਫਰਮਾਇਸ਼ ਪਹੁੰਚਾਉਣ ਵਾਲੇ ਸਰੋਤਾਂ ਨੇ, ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਨੀਤੂ ਗੋਇਲ, ਇਹ ਪਾਲਮਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਤੋਂ, ਪਿੰਡ ਜਗ੍ਹਾ ਰਾਮ ਤੀਰਥ ਨੇੜੇ ਤਲਵੰਡੀ ਸਾਬੋ ਤੋਂ, ਬੱਗਾ ਸਿੰਘ ਦਿਲਵਰ, ਹਰਮਨ ਭਗਾਣੀਆਂ, ਅਤੇ ਲਓ ਜੀ ਫਿਰ ਇਹਨਾਂ ਨੇ ਵੀ ਫਰਮਾਇਸ਼ ਭੇਜੀ ਆ, ਉਹ ਇਹਨਾਂ ਦੀ ਅਗਲੇ ਯਾਨੀ ਕਿ ਇਸੇ ਪ੍ਰੋਗਰਾਮ ਦੇ ਵਿੱਚ ਅੱਗੇ ਜਾ ਕੇ ਪੂਰੀ ਕਰਾਂਗੇ। ਪਿੰਡ ਮਿੱਡੂ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਇਹਨਾਂ ਦੇ ਨਾਲ ਨੇ ਜੀ, ਮਨੀਸ਼ਾ, ਪਿੰਡ ਖਾਨੇ ਕੀ ਢਾਬ ਮਲੋੜ ਤੋਂ, ਸ਼ਮਸ਼ੇਰ ਸਿੰਘ, ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਮਨਰਾਜ ਅਤੇ ਤਰਨਵੀਰ ਇਹਨਾਂ ਦੇ ਨਾਲ ਨੇ। ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ ਤੋਂ ਅਮਰਜੀਤ ਜੱਸਲ, ਚਰਨਜੀਤ ਬੱਟੂ ਅਤੇ ਇਹਨਾਂ ਦੇ ਨਾਲ ਨੇ ਚੂਚੀ। ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ, ਮੰਡੀ ਜੀਂਦ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ ਇਹਨਾਂ ਦੇ ਨਾਲ ਨੇ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ, ਪਿੰਡ ਝੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ SS ਨਗਰ ਤੋਂ ਲਿਆਕਤ ਅਲੀ, ਨਿਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਅਤੇ ਲਓ ਜੀ ਹਰਜੀਤ, ਮਾਫ ਕਰਨਾ, ਗੁਰਮੇਲ ਸਿੰਘ, ਮੰਦਰ ਸਿੰਘ, ਜਗਸੀਰ ਸਿੰਘ, ਲਕਸ਼ਮਣ ਸਿੰਘ, ਮੌੜ, ਗੁਰਜੀਤ ਸਿੰਘ, ਭੂਰਾ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ। ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਆਪ ਸਰੋਤੇ ਤੁਹਾਨੂੰ ਸੁਣਾ ਦਿੰਦੇ ਹਾਂ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਸ਼੍ਰੋਤਿਓ 2:52 ਦਾ ਸਮਾਂ ਹੋ ਚੁੱਕਿਆ। ਪ੍ਰੋਗਰਾਮ ਸੁਰੀਲੀ ਦੁਪਹਿਰ ਚੱਲ ਰਿਹਾ ਤੇ ਅਗਲਾ ਗੀਤ ਤੁਹਾਨੂੰ ਚੰਨ ਪਰਦੇਸੀ ਫਿਲਮ ਵਿੱਚੋਂ ਸੁਣਵਾਵਾਂਗੇ। ਸਰੋਤਿਆਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਰਾਹੁਲ ਜਿੰਦਲ, ਪੁਰਸ਼ੋਤਮ ਕੁਮਾਰ ਜਿੰਦਲ, ਦਰਸ਼ਨ ਕੁਮਾਰ, ਵਨੀਤ ਕੁਮਾਰ, ਗੋਸ਼ਾ, ਹਿਮਾਂਸ਼ੂ ਜਿੰਦਲ, ਰਵੀ ਤੇ ਜਿੰਦਲ, ਇਹਨਾਂ ਦਾ ਸਾਰਾ ਪਰਿਵਾਰ ਜਿੰਦਲ ਬੇਕਰਸ ਵਾਲੀ ਗਲੀ ਗਲੀ ਨੰਬਰ 1 ਪਰਸਰਾਮ ਨਗਰ ਬਠਿੰਡਾ ਤੋਂ, ਪਿੰਡ ਬੁਰਜ ਸਿੱਧਵਾਂ ਨਜ਼ਦੀਕ ਮਲੋੜ ਤੋਂ, ਸਰਬਜੋਤ ਸਿੱਧੂ, ਅਵਿਤਾਜ ਸਿੰਘ ਸਿੱਧੂ, ਜੰਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ, ਰੁਲਦੂ ਸਿੰਘ ਪਿੰਡ ਕਰਮਗੜ ਢਾਣੀ ਤੋਂ, ਮਲੋੜ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗੈਵੀ ਗਿੱਲ ਅਤੇ ਇਹਨਾਂ ਦੀ ਆਂਢੀ ਗੁਆਂਢੀ ਵੀ ਇਹਨਾਂ ਦੇ ਨਾਲ ਨੇ। ਛੱਤੀਸਗੜ੍ਹ ਫਲਾਰੀ ਤੋਂ ਪ੍ਰਕਾਸ਼ ਵਰਮਾ, ਪ੍ਰਿੰਸ ਵਰਮਾ, ਨਿਖਿਲ ਵਰਮਾ, ਯਸ਼ਸਵੀ ਵਰਮਾ ਇਹਨਾਂ ਦੇ ਨਾਲ ਨੇ। ਕਨਵੀਰ ਹਾਊਸ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਫ਼ ਕਰਨਾ, ਇਹਨਾਂ ਦਾ ਮੈਂ ਖਾਤੇ ਪਹਿਲਾਂ ਖਾਤ ਰਾਹੀਂ ਇਹਨਾਂ ਦੇ ਨਾਮ ਮੈਂ ਪੜ੍ਹ ਚੁੱਕੀ ਹਾਂ, ਇਸ ਕਰਕੇ ਵਟਸਐਪ ਰਾਹੀਂ ਜਿਹੜੇ ਇਹਨਾਂ ਦੇ ਨਾਮ ਭੇਜਾਂ ਮੈਂ ਨਹੀਂ ਪੜ੍ਹਾਂਗੀ। ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਅਤੇ ਹਰਵਿੰਦਰ ਮਾਨ। ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿੰਕਾ, ਗੁਰਕੀਰਤ, ਮੰਨਤ, ਸਿਮਰਤ, ਗੁਰਸ਼ਬਦ ਸਿੰਘ ਰਾਹੁਲ। ਦਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ ਅਤੇ ਰੁਦਰ ਵਰਮਾ। ਜਗਾ ਸਿੰਘ ਰਾਮਾ ਮੰਡੀ ਤੋਂ ਅਤੇ ਇਹਨਾਂ ਦੇ ਪੋਤਰੇ ਨੇ ਤਨਵੀਰ, ਗੁਰਵੀਰ, ਜਸਨੂਰ ਅਤੇ ਨਾਲ ਹੀ ਨੇ ਇਹਨਾਂ ਦੇ ਬਲਜੀਤ ਕੌਰ। ਨੱਥੂਰਾਮ ਸ਼ਰਮਾ ਅਨਾਜ ਮੰਡੀ ਕਾਲਾ ਵਾਲੀ, ਜ਼ਿਲ੍ਹਾ ਸਿਰਸਾ ਹਰਿਆਣਾ ਤੋਂ, ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ, ਹਰਜਿੰਦਰ ਸਿੰਘਾ, ਜਸਵੀਰ, ਜੱਸੀ, ਗੀਤਾ ਅਤੇ ਨਾਲ ਇਹਨਾਂ ਦੇ ਨੇ ਸੀਤਾ। ਪਿੰਡ ਵੜਿੰਗਖੇੜਾ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ, ਬਲਜੀਤ ਸਿੰਘ, ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਕੋਟਲੀ ਕਲਾ ਤੋਂ, ਆਨੰਦ ਵਿਹਾਰ ਵਾਰਡ ਨੰਬਰ 1 ਨੇੜੇ ਹੋਲੀ ਏਂਜਲ ਸਕੂਲ ਮਲੋੜ ਤੋਂ, ਜਸਵਿੰਦਰ ਕੌਰ ਪ੍ਰਧਾਨ, ਹਰਮਿੰਦਰ ਸਿੰਘ ਇਹਨਾਂ ਦੇ ਨਾਲ ਨੇ। ਪਿੰਡ ਤੇਡਾਖਾਨਾ ਖੂਹੀਆ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਚਾਵਲਾ, ਅਤੇ ਇਹਨਾਂ ਦੇ ਨਾਮ ਵੀ ਪਹਿਲਾਂ ਮੈਂ ਪੜ੍ਹ ਚੁੱਕੀ ਹਾਂ ਅਤੇ ਅਗਲੇ ਨਾਵਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਪਿੰਡ ਬੁਰਜ ਮਾਨਸਾ ਨੇੜੇ ਮੌਣ ਮੰਡੀ, ਜ਼ਿਲ੍ਹਾ ਬਠਿੰਡਾ ਤੋਂ, ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਸੁਰਿੰਦਰ ਜੋੜਾ ਨੇੜੇ ਫਾਟਕ ਮੌਣ ਮੰਡੀ ਤੋਂ, ਗੁਰਜੀਤ ਨੰਬਰਦਾਰ ਮਾਨਸਕਲਾ ਤੋਂ, ਮਲਕੀਤ ਮਾਨਸਕਲਾ ਤੋਂ, ਗੁਰਜੀਤ, ਗੁਰਤੇਜ ਕੈਂਤ ਪਿੰਡ ਜਲੂਰ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ, ਜਗਾਰਾਮ ਪਿੰਡ ਜਗਾਰਾਮ ਤੀਰਥ ਤੋਂ, ਲਾਭ ਸਿੰਘ ਰਤਨ, ਖੁਸ਼ਦੀਪ ਸਿੰਘ ਰਤਨ, ਭੋਲਾ ਸਿੰਘ ਬੇਦੀ, ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਸੁਖਬੀਰ ਸਿੰਘ ਜੀ ਇਹ ਵੀ ਨਾਮ ਹੈ ਪਹਿਲਾਂ ਸ਼ਾਮਿਲ ਕਰਤੇ ਹੈ ਜੀ ਪ੍ਰੋਗਰਾਮ ਦੇ ਵਿੱਚ, ਜਸਵੀਰ ਸਿੰਘ ਅਰੋੜਾ ਨਿਮਨਾਬਾਦ ਤੋਂ, ਲਾਲ ਸਿੰਘ ਨਗਰ ਗਲੀ ਨੰਬਰ 15 ਬਠਿੰਡਾ ਤੋਂ, ਸੁਖਪਾਲ ਸਿੰਘ ਅਤੇ ਇਹਨਾਂ ਦਾ ਸਾਰਾ ਪਰਿਵਾਰ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਅਤੇ ਇਹਨਾਂ ਦਾ ਸਾਰਾ ਪਰਿਵਾਰ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ ਅਤੇ ਇਹਨਾਂ ਦਾ ਸਾਰਾ ਪਰਿਵਾਰ। ਦੋਸਤੋ ਜੀ, ਇਹਨਾਂ ਨੇ ਗੀਤ ਜਿਹੜਾ ਕਿਹਾ ਉਹ

ਸੀ ਕੱਢ ਲਿਆ ਅਤੇ ਸੁਣਵਾ ਰਹੇ ਹਾਂ ਕਿਉਂਕਿ ਤਿੰਨ ਚਾਰ ਸਰੋਤਿਆਂ ਦੀ ਫਰਮਾਇਸ਼ ਆਈ ਜਿਹੜੀ ਉਹ ਲਾਡਲੀ ਫਿਲਮ ਵਿੱਚੋਂ, ਮਾਫ਼ ਕਰਨਾ, ਚੰਨ ਪਰਦੇਸੀ ਫਿਲਮ ਵਿੱਚੋਂ ਗੀਤ ਦੀ ਆਈ ਹੈ। ਅਤੇ ਜਿਹੜੀ ਪਹਿਲਾਂ ਇੱਕ ਫਿਲਮ ਅਸੀਂ ਲਾਡਲੀ 'ਚੋਂ ਵੀ ਸੁਣਾਇਆ ਗੀਤ, ਉਸਦੀ ਵੀ ਬਹੁਤ ਫਰਮਾਇਸ਼ ਕਈ ਸਰੋਤਿਆਂ ਨੇ ਕੀਤੀ ਹੈ। ਚੱਕ 5 MD ਪਤਰੋੜਾ, ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ, ਮੰਗਲ ਜਨਾਗਲ ਰਾਹੀਂ ਸ਼੍ਰੀਮਤੀ ਰੋਸ਼ਨੀ ਜਨਾਗਲ, ਅੰਕੁਰ ਜਨਾਗਲ, ਇੰਦੂ ਅਤੇ ਡਾਕਟਰ ਸੁਨੀਲ ਜਨਾਗਲ, ਅਬੋਹਰ ਤੋਂ ਸੁਖਦੇਵ ਕੁਮਾਰ ਪ੍ਰਜਾਪਤੀ। ਅਤੇ ਲਓ ਜੀ ਫਿਰ ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਂਦੇ ਹਾਂ ਫਿਲਮ ਚੰਨ ਪਰਦੇਸੀ ਵਿੱਚੋਂ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਸ ਤੇ ਸਾਡੀ ਸਟੂਡੀਓ ਦੀ ਕੜੀ ਦੇ ਮੁਤਾਬਕ 2:59 ਤੇ 35 ਸਕਿੰਟ ਦਾ ਸਮਾਂ ਹੋ ਚੁੱਕਾ ਹੈ। 3 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਗੀ ਸਹੇਲੀ, 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਤੇ ਸ਼ਾਮੀ 5 ਵਜੇ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਫਿਰ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ।

ਹੁਣੇ ਤੁਸੀਂ ਸੁਣ ਰਹੇ ਸੀ ਕਿਸਾਨ ਵੀਰਾਂ ਤੇ ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰੋਗਰਾਮ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਸ਼ਾਮ ਦੇ 5:20। ਪੇਸ਼ ਹੈ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਦਾ ਪ੍ਰੋਗਰਾਮ ਕਿਸਾਨ ਬਾਣੀ। ਅੱਜ ਇਸ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਕੁਲਦੀਪ ਕੌਰ।

0: ਪ੍ਰੋਗਰਾਮ ਕਿਸਾਨ ਬਾਣੀ ਦੇ ਪ੍ਰਯੋਜਕ ਨੇ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ।
1: ਕਿਸਾਨ ਵੀਰਾਂ ਅਤੇ ਭੈਣਾਂ ਦਾ ਸਵਾਗਤ ਹੈ ਪ੍ਰੋਗਰਾਮ ਕਿਸਾਨ ਬਾਣੀ ਵਿੱਚ। ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਵਿੱਚ ਗੱਲਬਾਤ ਦਾ ਵਿਸ਼ਾ ਹੈ ਪਸ਼ੂਆਂ ਦੀਆਂ ਆਮ ਬਿਮਾਰੀਆਂ ਅਤੇ ਇਲਾਜ। ਇਸ ਪ੍ਰੋਗਰਾਮ ਖੁੰਡ ਚਰਚਾ ਦੇ ਵਿੱਚ ਇਸ ਵਿਸ਼ੇ ਦੇ ਵਿੱਚ ਜੋ ਕਲਾਕਾਰ ਨੇ ਉਹਨਾਂ ਦੇ ਵਿੱਚ ਭੂਰੇ ਦਾ ਰੋਲ ਜੋ ਕੀਤਾ ਹੈ ਸਤਪਾਲ ਬਰਾੜ ਜੀ ਨੇ, ਅੰਗਦ ਬਣੇ ਨੇ ਕੁਲਵਿੰਦਰ ਸਿੰਘ ਚਾਨੀ, ਤਰਸੇਮ ਸਿੰਘ ਬੁੱਟਰ ਜੀ ਨੰਬਰਦਾਰ ਦੇ ਕਿਰਦਾਰ ਦੇ ਵਿੱਚ ਅਤੇ ਕੁਲਵਿੰਦਰ ਸਿੰਘ ਔਲਖ ਨੇ ਫੀਲਾ। ਅਲੇਖ ਹੈ ਕੁਲਵਿੰਦਰ ਸਿੰਘ ਚਾਨੀ ਦਾ।

0: ਉਹ ਕਿਆ ਬਾਤ ਆ ਤਾਇਆ, ਕਿਵੇਂ ਅੱਜ ਸਾਰੇ ਪਿੰਡ ਨੂੰ ਰੇਡੀਓ ਸੁਣਾਉਂਦਾ ਤੁਰਿਆ ਆਉਣਾ ਹੈ?
1: ਉਹ ਸਾਰੇ ਪਿੰਡ ਨੂੰ ਤਾਂ ਕਾਹਦਾ ਭਤੀਜ, ਓਏ ਉਹ ਤਾਂ ਮੈਂ ਗਿਆ ਸੀ ਝੰਡੇ ਕੋਲੇ ਉਹਦਾ ਹਾਲ ਚਾਲ ਪੁੱਛਣ, ਬਾ ਉੱਥੇ ਬੈਠੇ ਬੈਠੇ ਅਸੀਂ ਰੇਡੀਓ ਸੁਣਨ ਲੱਗ ਗਏ ਤੇ ਆਈ ਚੱਲਦਾ ਚੱਲਦਾ ਰੇਡੀਓ ਚੱਕ ਕੇ ਮੈਂ ਹਿੱਦਰ ਨੂੰ ਤੁਰ ਪਿਆ। ਆ ਗਾਣਾ ਵਧੀਆ ਚੱਲੀ ਜਾਂਦਾ ਨਾ, ਬਸ ਹੋਰ ਤਾਂ ਮੈਂ ਕਿਹੜੇ ਪਿੰਡ ਨੂੰ ਸੁਣਾਉਣਾ ਸੀ। ਇਹ ਹਾਲ ਹੈ, ਆਪਾਂ ਰੇਡੀਓ ਨੂੰ ਵੀ ਦਮ ਦਵਾ ਦਿੰਦੇ ਹਾਂ ਕਿਰਾ ਮਾੜਾ ਜਾ।
0: ਅੱਛਾ ਅੱਛਾ, ਉਹ ਕਿਵੇਂ ਆ ਫਿਰ ਹੁਣ ਝੰਡਾ ਚਾਚਾ? ਉਹ ਨਾਲੇ ਕਹਿ ਦਿੰਦਾ ਵੀ ਖੁੰਡ ਤੇ ਗੇੜਾ ਮਾਰ ਲਿਆ ਕਰੇ, ਕਿੰਨਾ ਚਿਰ ਹੋ ਗਿਆ ਵੇਖਿਆ ਹੀ ਨਹੀਂ।
1: ਉਹ ਠੀਕ ਆ ਹੁਣ ਤਾਂ ਭਤੀਜ, ਬਹੁਤ ਫਰਕ ਆ ਅੱਗੇ ਨਾਲੋਂ ਤਾਂ, ਬਹੁਤ ਕੀ ਮੈਂ ਕਿਹਾ ਪੂਰਾ ਹੀ ਫਰਕ ਹੈ। ਤੇ ਰਹੀ ਗੱਲ ਖੁੰਡ ਤੇ ਆਉਣ ਵਾਲੀ, ਓਏ ਉਹ ਤਾਂ ਮੈਂ ਤੇਰੇ ਬਿਨਾਂ ਅੱਖੀ ਕਹਿਤਾ ਸੀ।
0: ਕੀ ਕਹਿੰਦਾ ਸੀ ਚਾਚਾ?
1: ਫੇਰ ਕੀ ਉਹਦੀਆਂ ਉਹੀ ਗੱਲਾਂ, ਅਖੇ ਕੰਮ ਧੰਦੇ ਵਾਲੇ ਹੁੰਦੇ ਆ, ਮੈਂ ਸ਼ਹਿਰ ਵੀ ਜਾਣਾ ਸੀ, ਮੇਰੇ ਤੋਂ ਤਾਂ ਸ਼ਹਿਰ ਨੀ ਜਾਇਆ ਗਿਆ, ਹੈਂ ਨਾਲੇ ਹੁੰਦਾ ਵਿਹਲਾ।
0: ਉਹ ਯਾਰ ਤਾਇਆ, ਤੈਨੂੰ ਵੀ ਪਤਾ ਹੈ ਕਿਹੜੇ ਤਾਂ ਕੰਮ ਧੰਦੇ ਕਰਨੇ ਹੁੰਦੇ ਆ ਝੰਡੇ ਚਾਚੇ ਨੇ, ਹੁਣ ਤਾਂ ਸਮਾਂ ਉਹਨੂੰ ਆਰਾਮ ਕਰ ਲੈਣਾ ਚਾਹੀਦਾ ਹੈ।
1: ਓਏ ਆਹੀ ਤਾਂ ਮੈਂ ਆਖਿਆ ਸੀ ਵੀ ਕੰਮ ਧੰਦੇ ਤਾਂ ਹੁਣ ਜਵਾਕ ਸਾਂਭੀ ਜਾਂਦੇ ਆ, ਆ ਸੁੱਖ ਨਾਲ ਡਾਰ ਹੋ ਗਏ ਜਵਾਕ ਵੀ, ਤੇ ਮੈਂ ਕਿਹਾ ਤੂੰ ਦੱਸ ਕੀ ਯਾਰ ਹੁਣ ਹੱਲ ਜੋੜਨਾ ਹੁੰਦਾ, ਹੈਂ ਐਵੇਂ ਸਾਰੀ ਉਮਰ ਠਿੱਬੇ ਘਸਾਉਂਦਾ ਰਿਹਾ, ਹੈਂ ਆ ਟੱਬਰ ਢੀਰ ਦੀ ਦੌੜ ਪਿੱਛੇ ਲੱਗਿਆ ਰਹਿੰਦਾ, ਤੇ ਹੁਣ ਥੋੜਾ ਜਿਹਾ ਟਾਈਮ ਕੱਢ ਕੇ ਆ ਜਾ ਕਰ ਖੁੰਡ ਤੇ, ਐ ਪੂਰਾ ਰੰਗ ਬੰਨੀ ਦਾ ਖੁੰਡ ਤੇ ਆਪਾਂ ਕਿ ਨਹੀਂ।
0: ਆਹ ਗੱਲ ਤਾਂ ਤੇਰੀ ਜਮਾਂ ਸਹੀ ਹੈ ਤਾਇਆ, ਉਹ ਬੰਦੇ ਨੂੰ ਆਪਦੇ ਲਈ ਵੀ ਜਿਉਂ ਲੈਣਾ ਚਾਹੀਦਾ ਥੋੜਾ ਬਹੁਤ।
1: ਓਏ ਕਾਹਨੂੰ, ਆ ਹੁਣ ਤਾਂ ਵੱਡੇ ਵੱਡੇ ਪਾੜਿਆ ਵਾਂਗੂ ਨਾ ਅੱਗੋਂ ਬਣਾ ਸਵਾਰ ਕੇ ਕਹਿੰਦਾ ਵੀ ਉੱਥੇ ਵੀ ਵਿਹਲੇ ਬੈਠ ਕੇ ਟਾਈਮ ਹੀ ਖਰਾਬ ਕਰਨਾ, ਘਰੇ ਅਖੇ ਤੁਰਦੇ ਫਿਰਦੇ ਆ ਡੰਗਰ ਵੱਛਿਆਂ ਦਾ ਫੋਸ ਹੀ ਢਾਲ ਦੇਈਦਾ, ਹੈਂ ਕਹਿੰਦਾ ਉਹ ਇੰਨੇ ਨਾਲ ਘਰ ਦੇ ਵੀ ਫਿਰ ਖੁਸ਼ ਰਹਿੰਦੇ ਆ।
0: ਊਂ ਤਾਇਆ ਇੱਕ ਗੱਲ ਹੈ, ਚੌੜ ਚੜੱਪਾ ਝੰਡਾ ਤਾਇਆ ਜਿੰਨਾ ਮਰਜ਼ੀ ਕਰਦਾ ਹੋਵੇ ਪਰ ਜ਼ਿੰਮੇਵਾਰ ਬੰਦਾ ਬਹੁਤ ਹੈ, ਸਾਰਿਆਂ ਦਾ ਪੂਰਾ ਖਿਆਲ ਰੱਖਦਾ।
1: ਓਏ ਸਵਾਹ ਜ਼ਿੰਮੇਵਾਰ ਬੰਦਾ ਯਾਰ ਭਤੀਜ, ਕਿਹੋ ਜਿਹੀਆਂ ਗੱਲਾਂ ਕਰਦਾ ਯਾਰ, ਹੈ ਓਏ ਤੂੰ ਕੱਲ ਦਾ ਜਵਾਕ ਹੈ, ਓਏ ਮੈਨੂੰ ਸਾਰਾ ਭੇਤ ਆ ਉਹਦਾ, ਆ ਸਾਰੀ ਉਮਰ ਨਾਲ ਹੀ ਕੱਢੀ ਹੈ। ਓਏ ਅਸਲ ਵਿੱਚ ਉਹ ਡਰਦਾ ਆਪਦੀ ਘਰ ਵਾਲੀ ਤੋਂ, ਹੈ ਓਏ ਘਰ ਵਾਲੀ ਘਰੇ ਚੱਲਣ ਕਿੱਥੇ ਦਿੰਦੀ ਹੈ, ਤੇ ਇੱਕ ਅੱਧਾ ਫੋਸ ਫੂਸ ਟਾਲੂ ਆ ਫੇਰ ਹੀ ਰੋਟੀ ਮਿਲੂ।

0: ਸ਼ਾਮ ਨੂੰ ਆ ਘਰੇ ਨੀ ਚੱਲਦੇ ਉਹਦੇ ਟੁਚਕੜੇ ਟੁਚਕਲੇ, ਆ ਇੱਥੇ ਹੀ ਸੀ ਖੁੰਡ ਤੇ ਮਾਰ ਲੈਂਦਾ ਸੀ ਭਗਾਈ ਜਿਹੜੀ।
1: ਉਹ ਬੱਲੇ ਬੱਲੇ ਬੱਲੇ, ਔਰ ਅੱਜ ਤਾਂ ਦੋਨੇ ਹੀ ਰੌਣਕਾਂ ਲਾਈ ਬੈਠੇ ਐ। ਉਹ ਸਤਿ ਸ੍ਰੀ ਅਕਾਲ ਵੀ ਫੀਲਾ ਸਿਆਂ, ਸਤਿ ਸ੍ਰੀ ਅਕਾਲ।
0: ਉਹ ਬੱਲੇ ਬੱਲੇ ਨੰਬਰਦਾਰਾ, ਉਹ ਤੂੰ ਕਿਵੇਂ ਅੱਜ ਸਵੇਰੇ ਸਵੇਰੇ ਭੂਰਾ ਸਾਹਿਬ ਨਾਲ ਤੁਰਿਆ ਫਿਰਦਾ ਹੈ, ਲੱਗਦਾ ਕੋਈ ਪਸ਼ੂ ਡੰਗਰ ਦਾ ਸੌਦਾ ਸਿਰੇ ਲਾ ਕੇ ਆਏ ਹੋ।
2: ਓਏ ਸੌਦਾ ਕਾਹਨੂੰ ਫੀਲਿਆ, ਓਏ ਹਜ਼ਾਰ ਹਜ਼ਾਰ ਰੁਪਇਆ ਨੀ ਮਿਲਦਾ ਯਾਰ। ਉਹ ਮੈਂ ਨੰਬਰਦਾਰ ਨੂੰ ਪੁੱਛਿਆ, ਕਹਿੰਦਾ ਮੈਨੂੰ ਤਾਂ ਪਤਾ ਨੀ, ਤੇ ਅੰਗਦ ਕੋਲੇ ਚੱਲਦੇ ਆ ਉਹ ਦੱਸੂਗਾ।
3: ਜੀ ਆਇਆਂ ਨੂੰ ਤਾਇਆ ਜੀ, ਜੀ ਆਇਆਂ ਨੂੰ, ਨਾਲੇ ਸਤਿ ਸ੍ਰੀ ਅਕਾਲ ਦੋਵਾਂ ਨੂੰ। ਉਹ ਤੂੰ ਹਜ਼ਾਰ ਹਜ਼ਾਰ ਵਾਲੀ ਛੱਡ ਯਾਰ ਤਾਇਆ, ਤੇਰੇ ਦੋ ਦੋ ਹਜ਼ਾਰ ਵਾਲੇ ਕਾਰਡ ਬਣਾ ਦਿਆਂਗੇ। ਤੂੰ ਮਾੜਾ ਜਿਹਾ ਬੈਠ ਕੇ ਗੱਲ ਤਾਂ ਦੱਸ, ਕੀ ਹੈ ਖੁੱਲ੍ਹ ਕੇ।

0: ਛੱਡ ਯਾਰ ਤਾਇਆ, ਤੇਰੇ 2-2 ਹਜ਼ਾਰ ਵਾਲੇ ਕਾਰਡ ਬਣਾ ਦਿਆਂਗੇ। ਤੂੰ ਮਾੜਾ ਜਿਹਾ ਬੈਠ ਕੇ ਗੱਲ ਤਾਂ ਦੱਸ, ਕੀ ਆ ਖੁੱਲ ਕੇ?
1: ਉਹ ਗੱਲ ਕੀ ਹੋਣੀ ਆ ਭਤੀਜ, ਆ ਬੁੜੀਆਂ ਜਿਹੀਆਂ ਆਧਾਰ ਕਾਰਡ ਇਕੱਠੇ ਕਰਕੇ ਤੁਰੀਆਂ ਫਿਰਦੀਆਂ ਸੀ, ਤੇ ਮੈਂ ਵੀ ਆਪਦਾ ਆਧਾਰ ਕਾਰਡ ਨੰਬਰਦਾਰ ਨੂੰ ਦਿਖਾਇਆ, ਤੇ ਕਹਿੰਦਾ ਵੀ ਮੈਨੂੰ ਤਾਂ ਬਾਹਲਾ ਪਤਾ ਨੀ, ਤੇ ਆਪਾਂ ਚੱਲਦੇ ਆ ਅੰਗਦ ਕੋਲੇ, ਕੁਛ ਲੈਂਦੇ ਆ ਰਾਇ ਮਸ਼ਵਰਾ। ਹੁਣ ਤੂੰ ਹੀ ਦੱਸ ਪੁੱਤ।
0: ਉਹ ਤਾਇਆ, 1000-1000 ਰੁਪਇਆ ਤਾਂ ਤੈਨੂੰ ਦਵਾ ਦਿਆਂਗੇ, ਪਰ ਉਹ ਤੇ ਖਰਚਾ ਵੀ ਆਊ, ਤੇ ਨਾਲੇ ਤੈਨੂੰ ਇੱਕ ਕੰਮ ਕਰਨਾ ਪਊ, ਉਹ ਤੈਨੂੰ ਭਰਪੂਰ ਸਿੰਘ ਤੋਂ ਭੂਰੀ ਬਣਨਾ ਪਊ।
1: ਉਹ ਕਿਵੇਂ ਬਈ?
0: ਸੂਟ ਪਾਉਣਾ ਪਊ ਤੇ ਚੁੰਨੀ ਲੈਣੀ ਪਊ, ਉਹ ਕਿਉਂਕਿ ਉਹ ਬੁੜੀਆਂ ਨੂੰ ਮਿਲਦਾ ਯਾਰ ਤਾਇਆ 1000-1000 ਰੁਪਇਆ। ਤੂੰ ਕਿੱਧਰ ਆਪਦੇ ਆਧਾਰ ਕਾਰਡ ਚੱਕੀ ਫਿਰਦਾ?
1: ਓਏ ਬੁੜੀ ਬਣਦੀ ਹੈ ਮੇਰੀ ਜੁੱਤੀ, ਦਫਾ ਕਰੋ ਇਹ ਜੇ 1000 ਰੁਪਏ ਨੂੰ।
2: ਉਹ ਚੱਲ ਕੋਈ ਨੀ, ਤੇ ਤੂੰ ਉਹ ਭਰਜਾਈ ਦਾ ਭਰਦੇ ਕਾਰਡ ਯਾਰ, ਇਹਦੇ ਚ ਕੀ ਹੈ? ਉਹ ਭਰਜਾਈ ਨਾਲ ਕਰ ਲਿਆ ਕਰੀ 500-500 ਰੁਪਇਆ।
3: ਉਹ ਯਾਰ ਤੁਸੀਂ ਤਾਂ ਮੇਰੀ ਗੱਲ ਵਿੱਚੇ ਰੋਲਤੀ। ਓਏ ਤੁਸੀਂ ਆਹ ਭਰਪੂਰ ਸਿਉਂ ਤੋਂ ਪਹਿਲਾਂ ਗੱਲ ਝੰਡੇ ਦੀ ਕਰੀ ਜਾਂਦੇ ਸੀ ਨਾ, ਵੀ ਉਹਦੀ ਘਰ ਚ ਨੀ ਚੱਲਦੀ। ਉਹ ਯਾਰ ਗੱਲ ਇਹ ਹੈ, ਹਰੇਕ ਬੰਦੇ ਦੀ ਨਾ ਜਿਹੜੀ ਜ਼ਿੰਦਗੀ ਹੈ ਉਹ ਘਰ ਤੇ ਬਾਹਰ ਇੱਕੋ ਜਿਹੀ ਨਹੀਂ ਹੁੰਦੀ, ਫਰਕ ਹੁੰਦਾ ਉਹਦੇ ਵਿੱਚ। ਐਵੇਂ ਵਹਿਮ ਹੈ ਵੀ ਉਹਦੀ ਘਰ ਚ ਨੀ ਚੱਲਦੀ।
2: ਓਏ ਹੁੰਦਾ ਤਾਂ ਆਈ ਹੈ ਯਾਰ ਨੰਬਰਦਾਰਾ, ਹੈਂ ਓਏ ਆਪਾਂ ਤਾਂ ਗੱਲ ਖੁੰਡ ਤੇ ਆਉਣ ਪਿੱਛੇ ਕਰਦੇ ਹਾਂ। ਉਹ ਨਾਲੇ ਕਹਿੰਦੇ ਆ ਵੀ ਘਰ ਵਾਲੀ ਲੜਦੀ ਹੈ, ਵੀ ਛੱਡ ਦੇ ਹੁਣ ਖੁੰਡ ਦਾ ਖੇੜਾ। ਕਹਿੰਦੀ ਆਪਦੇ ਅੱਧੇ ਤੋਂ ਜ਼ਿਆਦਾ ਚਾਦਰੇ ਦਾ ਤੂੰ ਆ ਖੁੰਡ ਤੇ ਅੜਾ ਅੜਾ ਕੇ ਪੜਾ ਲੇ, ਹੈਂ।
0: ਉਹ ਹੋ ਸਕਦਾ ਯਾਰ ਤਾਇਆ ਆ ਚਾਚੀ ਚਾਚੇ ਝੰਡੇ ਨੂੰ ਸਿਹਤ ਕਰਕੇ ਕਹਿੰਦੀ ਹੋਵੇ, ਵੀ ਇੱਕ ਤਾਂ ਗਰਮੀ ਪੈਣ ਲੱਗ ਗਈ ਤੇ ਦੂਜਾ ਹੁਣੇ ਹੁਣੇ ਢਿੱਲਾ ਹੋ ਕੇ ਹਟਿਆ। ਉਹ ਮੈਂ ਤਾਂ ਕਹਿੰਦਾ ਸੀ ਵੀ ਐਂ ਤਾਂ ਜਾਣਕਾਰੀ ਰੱਖਦਾ ਨਾ ਫਿਰ ਤਾਇਆ ਝੰਡਾ, ਉਹ ਕੋਈ ਨਾ ਕੋਈ ਗੱਲ ਦੱਸ ਹੀ ਜਾਂਦਾ ਹੁੰਦਾ।
1: ਓਏ ਛੱਡੋ ਯਾਰ, ਤੁਸੀਂ ਕਿਹਦੀਆਂ ਗੱਲਾਂ ਲੈ ਕੇ ਬਹਿ ਗਏ? ਓਏ ਅੰਗਦ, ਉਹ ਜਾਣਕਾਰੀ ਜਾਣਕਾਰੀ ਕਰਦਾ ਰਹਿੰਦਾ, ਉਹ ਜਾਂ ਤਾਂ ਜਾਣਕਾਰੀ ਪੂਰੀ ਦਿਆ ਕਰ, ਇਹ ਵਿਚਾਲੇ ਨਾ ਛੱਡਿਆ ਕਰ ਕੰਮ।
0: ਕੀ ਗੱਲ ਹੋ ਗਈ ਯਾਰ ਤਾਇਆ? ਉਹ ਤੂੰ ਮੈਨੂੰ ਦੱਸ ਵੀ ਦੇ ਵੀ ਕਿਹੜੀ ਜਾਣਕਾਰੀ ਤੈਨੂੰ ਅਧੂਰੀ ਦਿੱਤੀ ਹੈ ਮੈਂ? ਪੂਰੀ ਤਾਂ ਗੱਲ ਸਿਰੇ ਲਾ ਕੇ ਜਾਂਦੇ ਆ ਝੰਡੇ ਚਾਚੇ ਵਾਂਗੂ।
2: ਉਹ ਸਿਰੇ ਦਾ ਲਾ ਕੇ ਜਾਂਦੇ ਆ, ਇਹਦੇ ਸਿਰ ਚ ਨੀ ਨਾ ਵੜਦੀ, ਤੇ ਹੈ ਵੇਖ ਲਾ ਵੀ ਤੂੰ ਸੂਈ ਕਿਵੇਂ ਚੱਕੀ ਜਾਣੇ, ਹੈ ਐਂ ਕਰਦਾ ਇਹ।
1: ਉਹ ਯਾਰ ਮੈਂ ਭਾਵੇਂ ਸੂਈ ਚੱਕਾਂ ਤੇ ਭਾਵੇਂ ਸੂਆ, ਉਹ ਤੂੰ ਹੁੰਨਾ ਕੌਣ ਯਾਰ ਵਿੱਚ ਬੋਲਣ ਵਾਲਾ?
0: ਉਹ ਚੱਲ ਯਾਰ ਤਾਇਆ, ਤੂੰ ਬੈਠ ਤਾਂ ਸਹੀ, ਤੂੰ ਗੱਲ ਤਾਂ ਦੱਸ ਯਾਰ ਕੀ ਹੈ?
2: ਉਹ ਚੱਲ ਮੇਰਾ ਤਾਂ ਕੋਈ ਨੀ ਯਾਰ ਭਤੀਜ, ਆ ਤੂੰ ਭੂਰੇ ਦੀ ਗੱਲ ਨਾ ਭੁੱਲਿਆ ਕਰ ਯਾਰ, ਹੈਂ ਆ ਵੇਖ ਲਾ ਅੱਜ ਭੁੱਲਣ ਦੀ ਤੇਰੀ ਆਦਤ ਪਿੱਛੇ ਨਾ ਐਵੇਂ ਹਰਖਿਆ ਫਿਰਦਾ ਲੈ, ਆਉਣ ਸਾਰੀ ਚੜੀ ਜਾਂਦਾ ਵਾ ਵਾਂਗੂ।
3: ਉਹ ਗੱਲ ਸਹੀ ਹੈ ਫੀਲੇ ਦੀ, ਬਈ ਪਾੜਿਆ ਤੂੰ ਤਾਂ ਸਿਆਣਾ ਬੰਦਾ, ਉਹ ਚੱਲ ਭੂਰਾ ਤਾਂ ਕਈ ਵਾਰੀ ਭਾਈ ਸੂਈ ਚੱਕ ਜਾਂਦਾ, ਉਹ ਮਾੜਾ ਜਾ ਠੰਡੇ ਮਤੇ ਨਾਲ ਗੱਲ ਕਰ, ਠੰਡੇ ਮਤੇ ਨਾਲ।
1: ਤੇ ਹੋਰ ਕੀ ਯਾਰ ਨੰਬਰਦਾਰਾ, ਉਹ ਜਦੋਂ ਕੋਈ ਪੂਰੀ ਗੱਲ ਦੱਸਣੀ ਨੀ ਤੇ ਫਿਰ ਹਰਖ ਤਾਂ ਆਉਂਦਾ ਹੀ ਆ। ਓਏ ਉੱਤੋਂ ਜਦੋਂ ਮੈਂ ਆ ਜਾਂਦਾ ਨਾ, ਇਹ ਦੋਵੇਂ ਤਾਇਆ ਭਤੀਜਾ ਹਿੜ ਹਿੜ ਹਿੜ ਹਿੜ ਕਰਕੇ ਦੰਦ ਕੱਢਦੇ ਰਹਿੰਦੇ ਆ ਖੋਤਿਆਂ ਨੂੰ। ਪਤਾ ਨੀ ਮੈਨੂੰ ਵੇਖ ਕੇ ਤੁਹਾਨੂੰ ਕਿਹੜੇ ਟੁਚਕਲੇ ਯਾਦ ਆ ਜਾਂਦੇ ਆ, ਨਾਲੇ ਤੁਸੀਂ ਦੱਸੋ ਵੀ ਮੈਂ ਕਿਹਦੇ ਪੋਤੜੇ ਫਰੋਲਦਾ ਯਾਰ ਤੁਹਾਡੇ ਕੋਲ ਆ ਕੇ?
0: ਉਹ ਤਾਂ ਯਾਰ ਤਾਇਆ ਅਸੀਂ ਝੰਡੇ ਚਾਚੇ ਦੀ ਗੱਲ ਕਰਦੇ ਸੀ ਵੀ ਬੰਦਾ ਬਹੁਤ ਨਰਮ ਹੈ ਤੇ ਰੌਣਕੀ ਵੀ ਬਹੁਤ ਹੈ।
1: ਹੈਗਾ ਸੀ ਰੌਣਕੀ ਬੰਦਾ, ਉਹ ਜਦੋਂ ਖੰਡ ਤੇ ਆਉਂਦਾ ਸੀ ਭਕਾਈ ਮਾਰੀ ਜਾਂਦਾ ਸੀ, ਵਧੀਆ ਹੋ ਗਿਆ ਘਰੇ ਟਿਕ ਗਿਆ, ਮੈਂ ਇੱਥੇ ਜਬਲੀਆਂ ਮਾਰਦਾ ਰਹਿੰਦਾ ਸੀ।
3: ਉਹ ਪੂਰਿਆ, ਉਹ ਵਿਚਲੀ ਗੱਲ ਤੂੰ ਵੀ ਨੀ ਦੱਸਦਾ? ਓਏ ਮੈਨੂੰ ਤਾਂ ਹੁਣ ਪਤਾ ਲੱਗਿਆ ਯਾਰ ਵੀ ਤੂੰ ਕਿਉਂ ਸੂਈ ਚੱਕੀ ਬੈਠਾ, ਅਸਲੀ ਗੱਲ ਕਿਉਂ ਨੀ ਦੱਸਦਾ ਇਹਨਾਂ ਨੂੰ? ਬਈ ਭਾਈ ਮੇਰੀ ਤਾਂ ਝੰਡੇ ਨਾਲ ਬਣਦੀ ਨੀ ਸੀ।
2: ਓਏ ਨਰਮ ਨੂੰ ਕੀ ਯਾਰ, ਜਵਾਨੀ ਪਹਿਰੇ ਬਥੇਰਾ ਅੜਬ ਹੁੰਦਾ ਸੀ ਝੰਡਾ ਵੀ, ਓਏ ਆਪਦੀਆਂ ਟਿੱਡੀ ਦੀਆਂ ਮੁੱਛਾਂ ਵਰਗੀਆਂ ਮੁੱਛਾਂ ਮਰੋੜ ਕੇ ਤੁਰਦਾ ਸੀ, ਤੇ ਹੁਣ ਮੌਰ ਜੇ ਕੁੱਬੇ ਹੋ ਗਏ, ਹੁਣ ਅਖੇ ਨਰਮ ਹੀ ਹੈ। ਓਏ ਪਹਿਲਾਂ ਦਾ ਭਾਈ ਬਥੇਰਾ ਫੂ ਫੂ ਕਰਦਾ ਹੁੰਦਾ ਸੀ।
0: ਅੱਛਾ ਯਾਰ ਤਾਇਆ, ਉਹ ਮਤਲਬ ਪੂਰਾ ਰੋਬ ਹੁੰਦਾ ਸੀ ਝੰਡੇ ਚਾਚੇ ਦਾ, ਹੈ?
2: ਓਏ ਆਪਦੇ ਕੰਮ ਦੇ ਹਿਸਾਬ ਨਾਲ ਤਾਂ ਰੋਬ ਦਾਬ ਹੁਣ ਰੱਖਣੀ ਪੈਂਦੀ ਹੈ ਯਾਰ ਭਤੀਜ।
1: ਓ ਰਹਿਣ ਦੇ ਫੀਲਿਆ, ਓਏ ਇਹਨੂੰ ਕੋਈ ਰੋਬ ਕਹਿੰਦੇ ਆ? ਓਏ ਇਹਨੂੰ ਪੂਸਰਨਾ ਕਹਿੰਦੇ, ਪੂਸਰਨਾ ਐਵੇਂ ਪੂਸਰਿਆ ਫਿਰਦਾ ਰਹਿੰਦਾ ਸੀ।
2: ਓ ਚੱਲ ਹੁਣ ਚੁੱਪ ਕਰ, ਤੂੰ ਕਾਹਤੋਂ ਪੂਸਰਦਾ, ਹੈ? ਤੂੰ ਐ ਕਰ ਵੀ ਆਪਦਾ ਮੁੱਦਾ ਰੱਖ ਭਤੀਜ ਸਾਹਮਣੇ ਵੀ ਗੱਲ ਕੀ ਹੈ ਕਿ ਨਹੀਂ ਨਾ ਬਰਦਾਰਾ ਯਾਰ।
3: ਓ ਸਹੀ ਗੱਲ ਹੈ ਯਾਰ, ਉਹ ਯਾਰ ਬਹੁਤ ਇੱਧਰ ਉੱਧਰ ਦੀਆਂ ਗੱਲਾਂ ਕਰ ਲਈਆਂ, ਉਹ ਯਾਰ ਬੜੀ ਇੱਧਰ ਉੱਧਰ ਲਈ ਪਕਾਈ ਮਾਰ ਲਈ ਹੈ। ਉਹ ਪਾੜਿਆ, ਉਹ ਯਾਰ ਕੋਈ ਕੰਮ ਦੀ ਗੱਲ ਵੀ ਕਰੀਏ।
0: ਸਹੀ ਕਿਹਾ ਤੁਸੀਂ ਬਾਬਾ ਜੀ। ਉਹ ਤਾਇਆ ਤੂੰ ਵੀ ਛੱਡ, ਹੁਣ ਪਿਛਲੀਆਂ ਗੱਲਾਂ ਗਈਆਂ, ਤੂੰ ਦੱਸ

0: ਮੇਰੇ ਤੋਂ ਕੀ ਪੁੱਛਣਾ ਸੀ? ਮੁੱਦਾ ਦੱਸ ਕੀ ਸੀ?
1: ਉਹ ਯਾਰ ਮੁੱਦੇ ਨੂੰ ਦੱਸ ਭਤੀਜ, ਆਪਾਂ ਕੀ ਜਿਹੜਾ ਉਹ ਬਾਹਰਲੇ ਦੇਸ਼ ਦੂਰ ਵਾਲੇ ਲੜੀ ਜਾਂਦੇ, ਉਹਨਾਂ ਦਾ ਕੋਈ ਸਮਝੌਤਾ ਕਰਾਉਣਾ? ਓਏ ਮੈਂ ਤਾਂ ਇਹ ਪੁੱਛਦਾ ਸੀ ਵੀ ਉਹਦੇ ਬੜੀਆਂ ਬਿਮਾਰੀਆਂ ਗਿਣੀ ਜਾਂਦਾ ਸੀ ਪਸ਼ੂਆਂ ਦੀਆਂ, ਓਏ ਉਹਦਾ ਕੋਈ ਹੱਲ ਵੀ ਦੱਸ।
0: ਅੱਛਾ ਆਹ ਗੱਲ ਆ ਤਾਇਆ, ਪੁੱਛ ਕਿਹੜੀ ਬਿਮਾਰੀ ਦਾ ਹੱਲ ਪੁੱਛਣਾ ਤੂੰ?
2: ਲੈ ਅਖੇ ਕਿਹੜੀ ਦਾ, ਓਏ ਕਿਹੜੀ ਦਾ ਕੀ ਯਾਰ ਭਤੀਜ, ਹੁਣ ਤੂੰ ਜਦੋਂ ਦੱਸਣ ਹੀ ਲੱਗੇਗਾ ਤਾਂ ਵਾਢੇ ਨਾਲ ਸਾਰੀਆਂ ਦੱਸ ਦੇ ਇੱਕ ਕਰਕੇ ਕਿ ਨਹੀਂ।
3: ਓਏ ਕਿਹੜੀਆਂ ਬਿਮਾਰੀਆਂ ਦੀ ਗੱਲ ਕਰਦੇ ਹੋ? ਓਏ ਬਿਮਾਰੀਆਂ ਵੀ ਕੋਈ ਫਸਲਾਂ ਦੀਆਂ ਹੁੰਦੀਆਂ, ਕੋਈ ਬੰਦਿਆਂ ਦੀਆਂ ਹੁੰਦੀਆਂ, ਕੋਈ ਭਾਈ ਪਸ਼ੂ ਪੰਛੀਆਂ ਦੀਆਂ ਹੁੰਦੀਆਂ। ਹੁਣ ਕਿਹੜੀ ਬਿਮਾਰੀ ਤੇ ਗੱਲ ਕਰਨੀ ਹੈ, ਮੁੱਦਾ ਕੀ ਹੈ?
2: ਓਏ ਤੇਰੇ ਵੀ ਨੰਬਰਦਾਰ ਨਾ ਦਿਨੋਂ ਦਿਨ ਸੈੱਲ ਡਾਊਨ ਹੁੰਦੇ ਜਾਂਦੇ ਆ ਹੈਂ। ਓਏ ਆਹ ਪੂਰੇ ਨੇ ਹੁਣੇ ਤਾਂ ਦੱਸਿਆ ਵੀ ਪਸ਼ੂਆਂ ਦੀਆਂ ਬਿਮਾਰੀਆਂ ਦੇ ਹੱਲ ਦੱਸ।
3: ਅੱਛਾ ਅੱਛਾ ਅੱਛਾ ਆਹ ਗੱਲ ਹੈ, ਲੈ ਵੀ ਦੱਸ ਪੜਿਆ।
0: ਲਓ ਫਿਰ ਸੁਣੋ, ਆਪਾਂ ਫਿਰ ਅਫਾਰੇ ਦੇ ਇਲਾਜ ਤੋਂ ਸ਼ੁਰੂ ਕਰ ਲੈਂਦੇ ਹਾਂ ਕਿ ਨਹੀਂ?
2: ਉਹ ਜਿੱਥੋਂ ਤੇਰਾ ਚਿੱਤ ਮੰਨਦਾ ਕਰ ਲੈ ਯਾਰ ਭਤੀਜ।
1: ਓਏ ਆਹੋ ਪਰ ਦੱਸਦੀ ਕਿਰਾਂ ਗਰਨ ਗਰਨ, ਉਹ ਬਾਹਲੀ ਲੰਬੀ ਪੀਂਘ ਜੀ ਨਾ ਪਾ ਕੇ ਬਹਿ ਜੀ।
0: ਉਹ ਲੰਬੀ ਪੀਂਘ ਕਾਹਦੀ ਪਾਉਣੀ ਹੈ ਯਾਰ ਤਾਇਆ, ਤੂੰ ਸੁਣਨ ਵਾਲਾ ਬਣ। ਅਫਾਰਾ ਹੋ ਜਾਣ ਤੇ ਪਸ਼ੂਆਂ ਨੂੰ ਪਹਿਲਾ ਤਰੀਕਾ ਤਾਂ ਇਹ ਹੈ ਬਈ ਸਰੋਂ ਦਾ ਤੇਲ ਦਿੱਤਾ ਜਾ ਸਕਦਾ।
2: ਓਏ ਆਹੋ ਆਹੋ ਆ ਯਾਰ ਸੁਣਦੇ ਤਾਂ ਹੁੰਦੇ ਆ ਆ ਤੇਲ ਵਾਲੀ ਗੱਲ। ਓਕੇ ਮੈਨੂੰ ਲੱਗਦਾ ਹਾ ਗੱਲ ਜੀ ਵੀ ਨਾ ਇੱਥੋਂ ਹੀ ਬਣੀ ਹੋਊ ਵੀ ਦੇਵਾਂ ਤੈਨੂੰ ਤੇਲ।
1: ਓਏ ਆਹੋ ਪਹਿਲਾਂ ਸੁਣਦੇ ਹੁੰਦੇ ਸੀ, ਓਏ ਆ ਹੁਣ ਮੁੰਡੇ ਦੀ ਵੀ ਸੁਣ ਲੈ, ਆਪਦੀ ਵਿੱਚ ਡਾਕਟਰੀ ਘੋਟਣ ਬਹਿ ਜਾਂਦਾ। ਹਾਂ ਵੀ ਪਾੜਿਆ ਦੱਸ ਕਰਾਂ।
3: ਉਹ ਪਾੜੇ ਨੇ ਤਾਂ ਦੱਸ ਹੀ ਦੇਣਾ ਭੂਰਿਆ, ਉਹ ਯਾਰ ਆਪਣੇ ਵੀ ਵਾਲ ਕੋਈ ਐਵੇਂ ਚਿੱਟੇ ਨਹੀਂ ਹੋ ਗਏ। ਇਹ ਗੱਲ ਕਰਦਾ ਭਾਈ ਅਫਰੇਵੇਂ ਦੀ, ਅਫਰੇਵਾਂ ਤਾਂ ਪਸ਼ੂਆਂ ਨੂੰ ਵੱਧ ਘੱਟ ਖਾਣ ਨਾਲ ਵੀ ਹੋ ਜਾਂਦਾ। ਉਹ ਜਿਵੇਂ ਹੁਣ ਇਹਨਾਂ ਦਿਨਾਂ 'ਚ ਤੂੜੀ ਨਵੀਂ ਆਈ ਹੈ, ਤੂੜੀ 'ਚ ਭਾਈ ਮਿੱਟੀ ਘੱਟਾ ਦੇ ਰੀਣ ਵੀ ਬਹੁਤ ਹੈ, ਪਸ਼ੂ ਬਿਮਾਰ ਹੋਈ ਜਾਂਦੇ ਆ ਅਫਰੇਵੇਂ ਨਾਲ।
2: ਉਹ ਬਿਮਾਰ ਤਾਂ ਪਸ਼ੂ ਬਹੁਤ ਹੋਈ ਜਾਂਦੇ ਨੰਬਰਦਾਰ, ਇਹਦਾ ਫਿਰ ਕੋਈ ਉਹ ਦੇਸੀ ਜਗਾੜ ਦੇ ਨਾਲ ਹੱਲ ਵੀ ਦੱਸ ਯਾਰ। ਖੈਰ ਪੁਰਾਣਾ ਬੰਦਾ ਤੂੰ, ਉਹ ਪੁੱਛ ਲਾਂਗੇ ਪਾੜੇ ਤੋਂ ਵੀ ਫੇਰ ਦੁਬਾਰੇ।
3: ਓਏ ਆ ਕੁਛ ਤਾਂ ਪਾੜੇ ਨੇ ਦੱਸ ਹੀ ਦਿੱਤਾ ਵੀ ਭਾਈ ਇਹੋ ਜਿਹੇ ਹਾਲਾਤਾਂ 'ਚ ਪਸ਼ੂ ਨੂੰ ਤੇਲ ਦੇ ਦਿਓ, ਤੇ ਜਾਂ ਫਿਰ ਇਹ ਹੈ ਵੀ ਮਿੱਠਾ ਸੋਡਾ ਦੇ ਦਿਓ, ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਪਸ਼ੂ ਦਾ ਖਾਣ ਪਾਣ ਬੰਦ ਕਰ ਦੇਣਾ ਚਾਹੀਦਾ, ਤੇ ਦੂਜੇ ਪਸ਼ੂਆਂ ਤੋਂ ਉਹਨੂੰ ਅਲੱਗ ਕਰ ਦੇਣਾ ਚਾਹੀਦਾ, ਤੇ ਉਦੋਂ ਵੀ ਵੱਡੀ ਗੱਲ ਇਹ ਹੈ ਵੀ ਭਾਈ ਨੇੜ ਤੇੜ ਦੇ ਡਾਕਟਰ ਨੂੰ ਬੁਲਾ ਲਓ। ਹੋ ਸਕਦਾ ਹੈ ਅਫਰੇਵੇਂ ਕਰਕੇ ਪਸ਼ੂ ਨੂੰ ਬੁਖਾਰ ਵੀ ਚੜ ਜੇ, ਤੇ ਜੇ ਭਾਈ ਅਣਗਹਿਲੀ ਕਰਾਂਗੇ ਤਾਂ ਪਸ਼ੂ ਦੀ ਜਾਨ ਵੀ ਜਾ ਸਕਦੀ ਹੈ ਅਫਰੇਵੇਂ ਕਰਕੇ। ਤੇ ਹਾਂ ਜਿਵੇਂ ਪਾੜੇ ਨੇ ਸਰੋਂ ਦੇ ਤੇਲ ਦੀ ਗੱਲ ਕੀਤੀ ਹੈ, ਸਰੋਂ ਦੇ ਤੇਲ ਦੇ ਵਿੱਚ ਹਿੰਗ ਤੇ ਲਸਣ ਵੀ ਮਿਲਾ ਕੇ ਦਿੱਤੇ ਜਾ ਸਕਦੇ ਆ ਪਸ਼ੂ ਨੂੰ, ਤੇ ਬਾਕੀ ਗੱਲ ਇਹੋ ਜਦੋਂ ਪਸ਼ੂ ਨੂੰ ਅਫਰੇਵਾਂ ਹੋ ਜਾਂਦਾ ਨਾ, ਖਾਂਦਾ ਪੀਂਦਾ ਤਾਂ ਕੁਛ ਹੈ ਨਹੀਂ, ਤਾਂ ਫਿਰ ਆਹ ਜਿਹੜੀਆਂ ਚੀਜ਼ਾਂ ਹੈ ਭਾਵੇਂ ਉਹ ਤੇਲ ਹੈ ਤੇ ਭਾਵੇਂ ਉਹ ਹਿੰਗ ਹੈ ਤੇ ਭਾਵੇਂ ਉਹ ਲਸਣ ਹੈ ਤੇ ਭਾਵੇਂ ਉਹ ਮਿੱਠਾ ਸੋਡਾ ਹੈ, ਤੇ ਜਾਂ ਫਿਰ ਡਾਕਟਰ ਦੀ ਦੱਸੀ ਕੋਈ ਦਵਾਈ ਜਾਂ ਫਿਰ ਕੋਈ ਚੂਰਨ ਹੈ, ਉਹ ਨਾਲ ਰਾਹੀਂ ਦੇਣੇ ਪੈਂਦੇ ਆ ਫੀਲਿਆ ਨਾਲ ਰਾਹੀਂ।
2: ਓਏ ਆਹੋ ਨੰਬਰਦਾਰ ਐਂ ਤਾਂ ਤੂੰ ਸਾਨੂੰ ਜਵਾਕ ਸਮਝਦਾ ਯਾਰ ਹੈਂ, ਓਏ ਸਾਡੇ ਕਿਹੜਾ ਚਿੱਟੇ ਐਵੇਂ ਆ ਗਏ, ਇੰਨਾ ਕੁ ਤਾਂ ਪਤਾ ਹੀ ਹੈ ਵੀ ਹਿੰਗ ਤਾਂ ਖੈਰ ਚੰਗੀ ਹੁੰਦੀ ਆ ਪਸ਼ੂਆਂ ਨੂੰ।
1: ਓਏ ਆਹੋ ਫੀਲਿਆ ਨੰਬਰਦਾਰ ਵੀ ਫਿਰ ਹਿੰਗ ਤੇ ਲਸਣ ਖਾ ਕੇ ਹੀ ਆਇਆ ਲੱਗਦਾ ਖੁੰਡ ਤੇ ਅੱਜ, ਵਾਹਵਾ ਹਿਣਕੀ ਜਾਂਦਾ।
2: ਤੇ ਜੇ ਇਹ ਦੋਵੇਂ ਤਰੀਕੇ ਕੰਮ ਹੀ ਨਾ ਕਰਨ ਯਾਰ ਨੰਬਰਦਾਰ ਹੈਂ, ਤੇ ਫੇਰ ਦੱਸ ਬੰਦਾ ਕੀ ਕਰੇ ਯਾਰ।
0: ਉਹ ਫਿਰ ਇੱਕ ਹੋਰ ਵੀ ਤਰੀਕਾ ਹੈਗਾ ਤਾਇਆ, ਨਾਲੇ ਇਹ ਤਰੀਕਾ ਉਦੋਂ ਵੱਧ ਕੰਮ ਕਰਦਾ ਜਦੋਂ ਪਸ਼ੂ ਅਫਾਰੇ ਨਾਲ ਝੱਗ ਵੀ ਸਿੱਟ ਰਿਹਾ ਹੋਵੇ।
2: ਉਹ ਕੀ ਕਰੇ ਫਿਰ ਉਦੋਂ ਭਤੀਜ, ਤੂੰ ਦੱਸ ਦੇ।
1: ਆਹੋ ਬਈ ਛੇਤੀ ਦੱਸ ਫਿਰ।
0: ਉਦੋਂ ਆਪਾਂ ਪਸ਼ੂ ਨੂੰ ਤਾਰ ਪੀਣ ਦਾ ਤੇਲ ਦੇ ਸਕਦੇ ਹਾਂ, ਪਰ ਹਾਂ ਇੱਕ ਗੱਲ ਦਾ ਧਿਆਨ ਰੱਖਣਾ ਵੀ ਇਹ ਆਪਾਂ 20 ਤੋਂ 30 ਮਿਲੀਲੀਟਰ ਤੱਕ ਹੀ ਦੇਣਾ।
2: ਆ ਹੁਣ ਗੌਰ ਨਾਲ ਸੁਣ ਲਾ ਵੀ ਭੂਰਿਆ ਹੈਂ, ਮੁੜ ਕੇ ਮੈਨੂੰ ਪੁੱਛਦਾ ਹੁੰਦਾ ਹੈਂ, ਆ ਕਿਤੇ ਸਾਰੀ ਬੋਤਲ ਪਸ਼ੂ ਦੇ ਅੰਦਰ ਸੁੱਟਦੇ ਵੀ ਪਤਾ ਨਹੀਂ ਇਹਦੇ ਨਾਲ ਛੇਤੀ ਠੀਕ ਹੋ ਜੂ। ਓਏ ਹੋਰ ਕਿਤੇ ਪਸ਼ੂ ਲੋਡ ਕਰਦਾ ਕਰਦਾ ਪਸ਼ੂ ਦੀ ਲੋਡ ਨਹੀਂ ਲਵਾ ਦੇ।
1: ਓਏ ਐਵੇਂ ਨਾ ਮਰੀ ਜਾ ਪਕਾਈ, ਐਡਾ ਕਮਲਾ ਨਹੀਂ ਮੈਂ, ਪਸ਼ੂ ਪਾਲਦਾ ਹੀ ਐਡਾ ਹੋਇਆ। ਉਹ ਤੂੰ ਦੱਸ ਭਤੀਜ, ਉਹ ਵੀ ਜਿਹੜੀ ਬਦਹਜ਼ਮੀ ਹੁੰਦੀ ਹੈ ਉਹ ਤਾਰ ਪੀਣ ਦੇ ਤੇਲ ਨਾਲ ਠੀਕ ਹੋ ਜਾਂਦੀ ਹੈ ਜਾਂ ਕੁਛ ਹੋਰ ਦੇਣਾ ਪੈਂਦਾ ਉਹਦੇ ਵਾਸਤੇ ਪਸ਼ੂ ਨੂੰ?
3: ਉਹ ਯਾਰ ਕਿਉਂ ਨਿਆਣੇ ਵਾਲੀਆਂ ਗੱਲਾਂ ਕਰਦਾ, ਉਹ ਜਦੋਂ ਰੋਗ ਵੱਖਰਾ ਤਾਂ ਫਿਰ ਜ਼ਾਲਮਾ ਇਲਾਜ ਵੀ ਤਾਂ ਵੱਖਰਾ ਹੀ ਹੋਊਗਾ, ਕਿਉਂ ਪੜਿਆ?
0: ਸਹੀ ਗੱਲ ਆ ਬਾਬਾ ਜੀ, ਵੇਖ ਤਾਇਆ ਬਦਹਾਜ਼ਮੀ ਵਾਸਤੇ ਆਪਾਂ ਕੀ ਕਰਨਾ, ਵੀ ਜੇ ਤਾਂ ਹੋਵੇ।

0: ਸਾਦੀ ਬਦਹਜ਼ਮੀ, ਫਿਰ ਤਾਂ ਇੱਕ ਦੋ ਦਿਨਾਂ 'ਚ ਆਪੇ ਠੀਕ ਹੋ ਜੂ। ਫਿਰ ਤਾਂ ਪਸ਼ੂ ਨੂੰ ਕੁਛ ਵੀ ਦੇਣ ਦੀ ਲੋੜ ਨਹੀਂ, ਅਤੇ ਪਸ਼ੂ ਆਪਣੇ ਆਪ ਗਾਲਾ ਪੱਟ ਲਊ ਅਤੇ ਆਪਣੇ ਆਪ ਠੀਕ ਹੋ ਜੂ। ਅਤੇ ਜੇ ਫਿਰ ਵੀ ਲੱਗੇ ਵੀ ਪਸ਼ੂ ਠੀਕ ਨਹੀਂ ਤਾਂ ਜੀ ਈਸ਼ ਦੀਆਂ ਗੋਲੀਆਂ ਦੇ ਦੇਣੀਆਂ, ਅਤੇ ਜਾਂ ਫਿਰ ਹਾਜ਼ਮਾ ਮਿਕਸਚਰ ਦੇ ਦਿਓ।
1: ਅਤੇ ਨਾਲੇ ਭਤੀਜੇ ਯਾਰ ਤੂੰ ਆਹ ਵਾਹਵਾ ਬਦਹਜ਼ਮੀ ਦੱਸੀਆਂ ਸੀ ਆਹ ਦੋ ਤਿੰਨ, ਅਤੇ ਇੱਕ ਤੂੰ ਕਹਿੰਦਾ ਸੀਗਾ ਵੀ ਬਾਹਲੀ ਭੈੜੀ ਹੁੰਦੀ ਹੈ, ਅਤੇ ਇਹਦੇ ਨਾਲ ਮਰਮੁਰ ਵੀ ਜਾਂਦਾ ਯਾਰ ਪਸ਼ੂ, ਹੈਂ? ਫਿਰ ਇਹਨਾਂ ਸਾਰੀਆਂ ਦਾ ਇੱਕ ਹੀ ਇਲਾਜ ਹੈ ਕਿ ਕੁਛ ਹੋਰ ਵੀ ਹੈ?
2: ਓਏ ਆਹੋ, ਉਹ ਨਾਲੇ ਆ ਪਿਚਕਰ ਪੁਚਕਰ ਜੀ ਕਿੱਥੋਂ ਮਿਲੂ, ਇਹ ਵੀ ਦੱਸ ਹੀ ਦੇ ਤੂੰ ਲੱਗਦੇ ਹੱਥ।
0: ਉਹ ਪਿਚਕਰ ਨਹੀਂ ਯਾਰ ਤਾਇਆ, ਮਿਕਸਚਰ ਹੁੰਦਾ ਮਿਕਸਚਰ। ਉਹ ਯਾਰ ਜਾਂ ਤੂੰ ਕਿਉਂ ਔਖਾ ਹੋਈ ਜਾਂਦਾ ਹੈ, ਸਿੱਧਾ ਕਹਿ ਲੈ ਵੀ ਹਾਜ਼ਮੇ ਵਾਲਾ ਚੂਰਨ ਇਹ ਆਪਾਂ ਮਾਹਰਾਂ ਤੋਂ ਜਾਣਕਾਰੀ ਲੈ ਕੇ ਘਰ ਹੀ ਤਿਆਰ ਕਰ ਸਕਦੇ ਹਾਂ ਅਤੇ ਬਾਜ਼ਾਰੋਂ ਵੀ ਲੈ ਸਕਦੇ ਹਾਂ। ਅਤੇ ਹਾਂ ਤਾਇਆ, ਅੱਡੋ ਅੱਡ ਬਦਹਾਜ਼ਮੀਆਂ ਲਈ ਇਲਾਜ ਵੀ ਵੱਖੋ ਵੱਖਰੇ ਨੇ। ਹੁਣ ਜੇ ਆਪਾਂ ਅਗਲੀ ਬਦਹਾਜ਼ਮੀ ਦੀ ਗੱਲ ਕਰੀਏ, ਉਹ ਹੁੰਦੀ ਹੈ ਤੇਜ਼ਾਬੀ ਬਦਹਾਜ਼ਮੀ। ਉਹਦੇ ਲਈ ਦਿੱਤੇ ਜਾਣ ਵਾਲੇ ਹਾਜ਼ਮੇ ਵਾਲੇ ਚੂਰਨ 'ਚ ਵਰਤੋਂ ਹੋਣ ਵਾਲੀਆਂ ਚੀਜ਼ਾਂ 'ਚ ਫਰਕ ਹੁੰਦਾ। ਪਰ ਹਾਂ, ਤੇਜ਼ਾਬੀ ਬਦਹਾਜ਼ਮੀ ਲਈ ਸਭ ਤੋਂ ਸਿੱਧਾ ਨੁਕਤਾ ਹੈ ਵੀ ਪਸ਼ੂ ਨੂੰ ਮਾਹਰਾਂ ਦੀ ਸਿਫਾਰਿਸ਼ ਅਨੁਸਾਰ ਮਿੱਠਾ ਸੋਡਾ ਦੇ ਦਿਓ।
1: ਅੱਛਾ ਅੱਛਾ, ਆਹ ਭਤੀਜ ਜਿਹੜੀ ਤੂੰ ਆਹ ਭੈੜੀ ਜੀ ਬਦਹਾਜ਼ਮੀ ਕਹਿੰਦਾ ਸੀ, ਉਹ ਇਹੀ ਹੈ ਨਾ ਜਿਹੜੀ ਆ ਇਸ ਤੋਂ ਬਾਅਦ ਵਾਲੀ ਦੱਸੀ ਹੈ ਤੂੰ? ਆਹੀ
0: ਉਹ ਬਦਹਾਜ਼ਮੀ ਗੰਭੀਰ ਬਦਹਾਜ਼ਮੀ ਹੁੰਦੀ ਹੈ ਤਾਇਆ। ਇਹਦਾ ਸਾਦਾ ਤੇ ਘਰੇਲੂ ਇਲਾਜ ਇਹੀ ਹੈ ਵੀ ਇੱਕ ਤਾਂ ਪਸ਼ੂ ਨੂੰ ਦੋ ਤਿੰਨ ਘੰਟੇ ਪਾਣੀ ਨਹੀਂ ਪਿਆਉਣਾ।
1: ਅੱਛਾ ਠੀਕ ਹੈ।
0: ਹੋਰ ਇਹ ਕਰਨਾ ਵੀ 5-6 ਘੰਟਿਆਂ ਬਾਅਦ ਪਸ਼ੂ ਨੂੰ 60-80 ਗ੍ਰਾਮ ਮਿੱਠਾ ਸੋਡਾ ਦੇਣਾ। ਤੇ ਜੇ ਪਸ਼ੂ ਦੀ ਹਾਲਤ ਜ਼ਿਆਦਾ ਖਰਾਬ ਹੋਵੇ ਤਾਂ ਤੁਰੰਤ ਫਿਰ ਡਾਕਟਰ ਦੀ ਸਹਾਇਤਾ ਲੈਣੀ ਆਪਾਂ।
1: ਉਹ ਸਿੱਧੀ ਜੀ ਗੱਲ ਹੈ ਯਾਰ ਭਤੀਜ, ਵੀ ਪਹਿਲਾਂ ਆਪਾਂ ਬਿਮਾਰੀ ਦੀ ਪਹਿਚਾਣ ਕਰਨੀ ਹੈ ਵੀ ਇਹ ਸਾਦੀ ਹੈ ਕਿ ਗੰਭੀਰ ਕਿ ਨਹੀਂ ਭਤੀਜ, ਤੇ ਫਿਰ ਉਹਦੇ ਹਿਸਾਬ ਨਾਲ ਆਹ ਇਲਾਜ ਲੱਪਾ ਵੀ ਹੋਜੂ।
3: ਓ ਆਹੋ, ਉਹ ਭਾਈ ਪਸ਼ੂ ਜਦੋਂ ਠੀਕ ਹੋ ਗਿਆ ਫਿਰ ਉਹਨੇ ਗਾਲਾ ਵੀ ਪੱਟ ਲੈਣਾ, ਨੀਰਾ ਵੀ ਖਾਣ ਲੱਗ ਜੂ, ਪਾਣੀ ਵੀ ਪੀਣ ਲੱਗ ਜੂ, ਤੇ ਬਾਕੀ ਫੀਲਿਆ ਜਦੋਂ ਉਹਦੇ ਪੇਟ ਨੂੰ ਦੱਬ ਕੇ ਦੇਖਾਂਗੇ ਨਾ ਤੇ ਉਹ ਨਰਮ ਹੋਊਗਾ, ਆਪਾਂ ਨੂੰ ਪਤਾ ਲੱਗ ਜੂ ਵੀ ਹੁਣ ਇਹਦਾ ਫਰੇਮਾ ਠੀਕ ਹੈ। ਕਿਉਂ ਪੜਿਆ?
0: ਹਾਂ ਸਹੀ ਕਿਹਾ ਬਾਬਾ ਜੀ ਤੁਸੀਂ। ਆ ਤਾਇਆ, ਤੇਰੀ ਗੱਲ ਤੋਂ ਯਾਦ ਆਇਆ ਵੀ ਮੋਕ ਦਾ ਹੱਲ ਵੀ ਦੱਸ ਹੀ ਦੇਵਾਂ ਤੈਨੂੰ, ਨਹੀਂ ਤਾਂ ਤੂੰ ਫਿਰ ਕਹੇਗਾ ਵੀ ਜਾਣ ਕੇ ਨਹੀਂ ਦੱਸਿਆ, ਨਹੀਂ ਤਾਂ ਫਿਰ ਤੂੰ ਕਹੇਗਾ ਵੀ ਜਾਣ ਕੇ ਨਹੀਂ ਦੱਸਿਆ।
1: ਓਏ ਭੂਰੇ ਨੇ ਤੈਨੂੰ ਬਹਾਨੇ ਨਾਲ ਯਾਦ ਕਰਾਇਆ ਭਤੀਜ।
0: ਉਹ ਚੱਲ ਵਧੀਆ ਕੀਤਾ ਯਾਰ ਤਾਇਆ, ਯਾਦ ਕਰਾਤਾ। ਹੁਣ ਮੋਕ ਦੇ ਇਲਾਜ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਪਸ਼ੂ ਦਾ ਤਾਪਮਾਨ ਚੈੱਕ ਕਰਨਾ, ਜੇ ਉਹ 103 ਡਿਗਰੀ ਤੋਂ ਉੱਤੇ ਤੇ ਜਾਂ ਫਿਰ 98 ਡਿਗਰੀ ਫਰਨਹੀਟ ਤੋਂ ਹੇਠਾਂ ਹੈ ਤਾਂ ਸਮਝ ਲਓ ਵੀ ਸਮੱਸਿਆ ਗੰਭੀਰ ਹੈ, ਤਾਂ ਫਿਰ ਤੁਰੰਤ ਵੈਟਰਨਰੀ ਡਾਕਟਰ ਨਾਲ ਰਾਬਤਾ ਬਣਾ ਕੇ ਇਲਾਜ ਕਰਾਉਣਾ ਚਾਹੀਦਾ।
1: ਤੇ ਜੇ ਭਤੀਜ ਤਾਪਮਾਨ ਠੀਕ ਹੈ, ਮੇਰਾ ਮਤਲਬ ਆਹ ਬੁਖਾਰ ਬਖੂਰ ਜਾ ਹੈ ਨੀ, ਤੇ ਫੇਰ?
3: ਉਹ ਫੀਲਿਆ, ਉਹ ਫੇਰ ਭਾਈ ਆਪਾਂ ਆਪਦੇ ਵੀ ਜਿਹੜੇ ਘਰੇਲੂ ਨੁਸਖੇ ਹੈ ਉਹ ਵਰਤ ਸਕਦੇ ਹਾਂ।
1: ਉਹ ਕਿਹੜੇ ਨੰਬਰ ਦਾ ਰਾ?
3: ਓਏ ਉਹ ਆਏ ਹੈ ਵੀ ਭਾਈ ਪਹਿਲਾਂ ਤਾਂ ਆਪਾਂ ਨੂੰ ਇਹ ਜਾਣਨਾ ਪਊਗਾ ਵੀ ਇਹਦੇ ਕਾਰਨ ਕੀ ਆ ਮੋਕ ਦੇ। ਹੋ ਸਕਦਾ ਵੀ ਆਪਾਂ ਕੋਈ ਫੀਡ ਜਾਂ ਕੋਈ ਖਾਦ ਖੁਰਾਕ ਜਿਹੜੀ ਪਹਿਲਾਂ ਦਿੰਦੇ ਸੀ ਇੱਕ ਦਮ ਆਪਾਂ ਬਦਲ ਲਈ ਹੈ, ਉਹਦੇ ਕਰਕੇ ਵੀ ਭਾਈ ਮੋਕ ਦੀ ਸਮੱਸਿਆ ਹੋ ਸਕਦੀ ਹੈ। ਹੋ ਸਕਦਾ ਪਸ਼ੂ ਨੂੰ ਆਪਾਂ ਸੁੱਕਾ ਮਾਦਾ ਤੂੜੀ ਘੱਟ ਪਾਈ ਹੈ ਤੇ ਹਰਾ ਚਾਰਾ ਵੱਧ ਪਾਤਾ, ਉਹਦੇ ਕਰਕੇ ਵੀ ਭਾਈ ਮੋਕ ਦੀ ਸਮੱਸਿਆ ਹੋ ਸਕਦੀ ਹੈ। ਹੋ ਸਕਦਾ ਪਸ਼ੂ ਦਾ ਤੋਰਾ ਫੇਰਾ ਵੱਧ ਕਰਾਇਆ ਹੋਵੇ ਜਾਂ ਫਿਰ ਪਸ਼ੂ ਕਿਸੇ ਕਾਰਨ ਕਰਕੇ ਡਰ ਦੇ ਮਾਹੌਲ 'ਚ ਰਹਿ ਰਿਹਾ, ਉਹਦੇ ਕਾਰਨ ਕਰਕੇ ਵੀ ਮੋਕ ਦੀ ਸਮੱਸਿਆ ਹੋ ਜਾਂਦੀ ਹੈ। ਤੇ ਫੇਰ ਭਾਈ ਆਪਾਂ ਘਰੇਲੂ ਨੁਸਖੇ ਵੀ ਜਿਵੇਂ ਮੈਂ ਦੱਸਿਆ ਸੀ ਵਰਤ ਸਕਦੇ ਹਾਂ, ਉਹਦੇ ਵਿੱਚ ਆਪਾਂ ਹਿੰਗ, ਮੇਥੀ, ਕੜੀ ਪੱਤਾ, ਗੁੜ, ਜੀਰਾ, ਖਸਖਸ, ਕਾਲੀ ਮਿਰਚ, ਉਹ ਆਹੀ ਚੀਜ਼ਾਂ ਆਪਣੇ ਘਰੇ ਹੀ ਪਈਆਂ ਹੁੰਦੀਆਂ, ਇਹਨਾਂ ਨੂੰ ਵੀ ਆਪਾਂ ਮਿਲਾ ਕੇ ਪਸ਼ੂ ਨੂੰ ਦੇ ਸਕਦੇ ਹਾਂ ਤੇ ਉਹਦੇ ਨਾਲ ਵੀ ਸਮੱਸਿਆ ਦਾ ਹੱਲ ਹੋ ਸਕਦਾ।
1: ਲੈ ਬਾਈ ਭਤੀਜ, ਆਹ ਹੁਣ ਰੇਡੀਓ ਨੇ ਵੀ ਬਥੇਰਾ ਸਾਹ ਲੈ ਲਿਆ, ਲਿਆ ਫੜਾਈ ਕਰਾਂ, ਉਹ ਲਾਈਏ ਕੋਈ ਗਾਣ ਵਜਾਉਣ। ਏ ਆ ਚੱਕ,
0: ਉਹ ਖੜ ਜਾਤਾ ਆ, ਰੇਡੀਓ ਵੀ ਸੁਣਾ ਦਿੰਦੇ ਆ। ਆ ਇੱਕ ਕੰਮ ਦੀ ਗੱਲ ਹੋਰ ਰਹੇਗੀ, ਉਹ ਵੀ ਤੁਹਾਨੂੰ ਦੱਸਦਾ। ਆ ਬਾਬਾ ਜੀ, ਜਿਵੇਂ ਤੁਸੀਂ ਕਹਿੰਦੇ ਸੀ ਵੀ ਤੂੜੀ ਦੇ ਵਿੱਚ ਰੀਣ ਜ਼ਿਆਦਾ ਹੋਵੇ ਤਾਂ ਪਸ਼ੂ ਨੂੰ ਅਫਰੇਮਾ ਹੋ ਜਾਂਦਾ ਜਾਂ ਮੋਕ ਲੱਗ ਜਾਂਦੀ ਹੈ, ਤੇ ਇਹਨਾਂ ਦਿਨਾਂ ਦੇ ਵਿੱਚ ਇਸ ਗੱਲ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਸੀ, ਕਿਉਂਕਿ ਜਿਹੜੀ ਨਵੀਂ ਤੂੜੀ ਹੈ ਉਹਦੇ ਵਿੱਚ ਰੀਣ ਅਤੇ ਰੇਤਾ ਜ਼ਿਆਦਾ ਹੁੰਦਾ ਜਿਹਦੇ ਕਰਕੇ ਪਸ਼ੂ ਨੂੰ ਅਫਰੇਮਾ ਹੋ ਜਾਂਦਾ ਅਤੇ ਮੋਕ ਵੀ ਲੱਗ ਜਾਂਦੀ ਹੈ। ਅਤੇ ਇਹਦਾ ਹੱਲ ਆਪਾਂ ਇਹ ਕਰਨਾ ਹੈ ਵੀ ਤੂੜੀ ਕੋਸ਼ਿਸ਼ ਕਰਨੀ ਹੈ ਵੀ ਛਾਣ ਕੇ ਪਾਉਣੀ ਹੈ, ਕਿਉਂਕਿ ਹਰੇ ਚਾਰੇ ਦੀ ਘਾਟ ਹੁੰਦੀ ਹੈ ਅਤੇ ਆਪਾਂ ਨੂੰ ਤੂੜੀ ਨਾਲ ਹੀ ਸਾਰਨਾ ਪੈਂਦਾ। ਇਸ ਕਰਕੇ ਇਸ ਗੱਲ

0: ਦਾਬਾ ਧਿਆਨ ਰੱਖਣਾ
1: ਉਹ ਪੜਿਆ ਆ ਤਾਂ ਭਾਈ ਗੱਲ ਤੇਰੀ ਸਮਝ ਕੇ ਚੰਗੀ ਤਰ੍ਹਾਂ ਲੈ ਵੀ ਹੁਣ ਫੀਲੇ ਆਪਾਂ ਮਾਰ ਨੀ ਖਾਂਦੇ ਗੇ ਭਾਵੇਂ ਪਸ਼ੂ ਨੂੰ ਫਰੇਮਾ ਹੋ ਜੇ ਤੇ ਭਾਵੇਂ ਪਸ਼ੂ ਨੂੰ ਲੱਗ ਜੇ ਮੋਕ ਉਹਦਾ ਇਲਾਜ ਆਪਣੇ ਕੋਲੇ ਘਰੇ ਹੀ ਹੈ ਜਿਵੇਂ ਪਾੜੇ ਨੇ ਦੱਸਿਆ ਤੇ ਜੇ ਗੱਲ ਉਲਝਦੀ ਦੀ ਸੀ ਤਾਂ ਫੇਰ ਭਾਈ ਪਸ਼ੂ ਵਾਲੇ ਡਾਕਟਰ ਤਾਂ ਨੇੜੇ ਤੇੜੇ ਹੈਗੇ ਹੀ ਹੈਗੇ ਆ ਉਹ ਫੀਲਿਆ ਪਰ ਤੂੰ ਹੁੱਜਾਂ ਜਿਹੀਆਂ ਕੋਈ ਮਾਰੀ ਜਾਂਦਾ ਪਾੜੇ ਦੇ
0: ਇਹ ਤੁਹਾਨੂੰ ਮੈਂ ਦੱਸਦਾ ਬਾਬਾ ਜੀ ਅਸਲ ਚ ਤਾਏ ਨੂੰ ਵੀ ਅਫਰੇਮਾ ਹੋਇਆ ਪਿਆ ਪਤਾ ਕਾਹਦਾ
1: ਉਹ ਕਾਹਦਾ ਬਈ
0: ਇਹਨੂੰ ਅਫਰੇਮਾ ਹੋਇਆ ਪਿਆ ਗੀਤ ਸੁਣਨ ਦਾ ਤੇ ਤਾਂ ਹੀ ਮੇਰੇ ਕੂਹਣੀਆਂ ਜੀਆਂ ਮਾਰੀ ਜਾਂਦਾ ਇਹ ਲੈ ਯਾਰ ਤਾਇਆ ਤੇਰਾ ਫਰੇਮਾ ਤਾਂ ਲਾਈਏ ਇਹ ਆ ਚੱਕ।

ਪ੍ਰੋਗਰਾਮ ਕਿਸਾਨਵਾਣੀ ਦੇ ਤਹਿਤ ਤੁਸੀਂ ਹੁਣੇ ਸੁਣ ਰਹੇ ਸੀ ਪ੍ਰੋਗਰਾਮ ਖੁੰਡ ਚਰਚਾ, ਜਿਸ ਦੇ ਵਿੱਚ ਵਿਸ਼ਾ ਸੀ ਪਸ਼ੂਆਂ ਦੀਆਂ ਆਮ ਬਿਮਾਰੀਆਂ ਅਤੇ ਇਲਾਜ। ਇਸ ਦੇ ਵਿੱਚ ਜਿਨ੍ਹਾਂ ਕਲਾਕਾਰਾਂ ਨੇ ਯੋਗਦਾਨ ਦਿੱਤਾ, ਭੂਰੇ ਦੇ ਕਰੈਕਟਰ ਸਤਪਾਲ ਬਰਾੜ, ਅੰਗਦ ਕੁਲਵਿੰਦਰ ਸਿੰਘ ਚਾਨੀ, ਤਰਸੇਮ ਸਿੰਘ ਬੁੱਟਰ ਨੇ ਨੰਬਰਦਾਰ ਦੇ ਕਿਰਦਾਰ ਨੂੰ ਨਿਭਾਇਆ ਅਤੇ ਕੁਲਵਿੰਦਰ ਸਿੰਘ ਔਲਖ ਨੇ ਫੀਲੇ ਦੇ ਕਰੈਕਟਰ ਨੂੰ ਪੇਸ਼ ਕੀਤਾ। ਅਲੇਖ ਸੀ ਕੁਲਵਿੰਦਰ ਸਿੰਘ ਚਾਨੀ ਦਾ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਹੁਣ ਕੁਝ ਸੂਚਨਾਵਾਂ ਜੋ ਸਾਨੂੰ ਕਿਸਾਨਾਂ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਲਾਹੇ ਦੇ ਸੰਬੰਧ ਵਿੱਚ ਦੇ ਦੇਣੀਆਂ ਚਾਹੀਦੀਆਂ ਨੇ। ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਵੱਲੋਂ ਜੋ ਸਾਨੂੰ ਸੂਚਨਾ ਮਿਲੀ ਹੈ, ਉਸ ਦੇ ਵਿੱਚ ਝੋਨੇ ਦੀਆਂ ਕਿਸਮਾਂ ਦੇ ਬਾਰੇ ਦੱਸਿਆ ਗਿਆ, ਜਿਸ ਦੇ ਵਿੱਚ PR 131 ਅਤੇ PR 132, PR 133 ਨਵੀਂ ਕਿਸਮ, PR 128, PR 126, PR 114 ਅਤੇ ਇਸ ਤੋਂ ਬਿਨਾਂ ਸਬਜ਼ੀਆਂ ਦੀਆਂ ਕਿੱਟਾਂ ਵੀ ਮਿਲਦੀਆਂ ਨੇ।

0: ਪੀਆਰ 131 ਦਾ ਪੱਕਣ ਦਾ ਸਮਾਂ 110 ਦਿਨ, ਔਸਤਨ ਝਾੜ 31 ਕੁਇੰਟਲ ਪ੍ਰਤੀ ਏਕੜ ਅਤੇ ਕੀਮਤ ਜੋ ਹੈ 8 ਕਿਲੋ ਦਾ ਬੈਗ 500 ਰੁਪਈਏ ਦਾ ਅਤੇ 24 ਕਿਲੋ ਦਾ ਬੈਗ 1500 ਰੁਪਈਏ ਦਾ ਮਿਲੇਗਾ। ਇਹ ਰੇਟ ਹੈ ਪੀਆਰ 131 ਦਾ। ਪੀਆਰ 132 ਪੱਕਣ ਦਾ ਸਮਾਂ 111 ਦਿਨ, ਔਸਤਨ ਝਾੜ 31.5 ਕੁਇੰਟਲ ਪਰ ਏਕੜ ਅਤੇ 24 ਕਿਲੋ ਦਾ ਪੈਕਟ 1500 ਰੁਪਈਏ ਦਾ। ਪੀਆਰ 133 ਨਵੀਂ ਕਿਸਮ ਪੱਕਣ ਦਾ ਸਮਾਂ 111 ਦਿਨ, 30.5 ਕਿਲੋ ਦਾ ਔਸਤਨ ਝਾੜ ਪ੍ਰਤੀ ਕੁਇੰਟਲ ਦਾ, 4 ਕਿਲੋ ਦੀ ਥੈਲੀ ਜੋ ਹੈ ਉਹ 500 ਰੁਪਏ ਦੀ। ਪੀਆਰ 128 ਪੱਕਣ ਦਾ ਸਮਾਂ 111 ਦਿਨ, ਔਸਤਨ ਝਾੜ 30.5 ਕਿਲੋ, ਪੈਕਿੰਗ 24 ਕਿਲੋ ਦੀ, ਰੇਟ 1500 ਰੁਪਈਆ। ਕਿਸਾਨ ਵੀਰੋ, ਜ਼ਿਆਦਾਤਰ ਜੋ 24 ਕਿਲੋ ਦੇ ਬੈਗ ਨੇ ਉਹ 1500 ਰੁਪਈਏ ਦੇ ਨੇ, ਜਿਹਦੇ ਵਿੱਚ ਪੀਆਰ 131 ਦਾ 8 ਕਿਲੋ ਦਾ ਬੈਗ 500 ਰੁਪਈਏ ਦਾ ਅਤੇ ਪੀਆਰ 133 ਨਵੀਂ ਕਿਸਮ 4 ਕਿਲੋ ਦਾ ਬੈਗ 500 ਰੁਪਈਏ ਦਾ। ਇਹ ਥੋੜ੍ਹਾ ਜਿਹਾ ਫਾਸਲਾ ਹੈ। ਪੀਆਰ 126 8 ਕਿਲੋ ਦਾ ਬੈਗ ਵੀ ਹੈ, 24 ਕਿਲੋ ਦਾ ਵੀ ਹੈ। 8 ਕਿਲੋ ਦੀ ਕੀਮਤ 500 ਰੁਪਈਆ, 24 ਕਿਲੋ ਦੀ ਕੀਮਤ 1500 ਰੁਪਈਆ। 93 ਦਿਨ ਪੱਕਣ 'ਤੇ ਲੱਗਣਗੇ, 30 ਕੁਇੰਟਲ ਪ੍ਰਤੀ ਏਕੜ ਦੇ ਕੁਇੰਟਲ ਨਿਕਲੂਗਾ ਪ੍ਰਤੀ ਏਕੜ 'ਚੋਂ। ਪੀਆਰ 114 ਪੱਕਣ ਦਾ ਸਮਾਂ 115 ਦਿਨ, ਔਸਤਨ ਝਾੜ 27.5 ਕਿਲੋ, 24 ਕਿਲੋ ਦੀ ਥੈਲੀ 1500 ਰੁਪਏ ਦੀ। ਅਤੇ ਜਿਹੜੀ ਸਬਜ਼ੀ ਦੀ ਕਿੱਟ, ਘਰੇਲੂ ਸਬਜ਼ੀ ਦੀ ਕਿੱਟ ਆ, ਉਸ ਦੀ ਕੀਮਤ ਹਮੇਸ਼ਾ ਦੀ ਤਰ੍ਹਾਂ 100 ਰੁਪਈਏ। ਇਸ ਤੋਂ ਬਿਨਾਂ ਝੋਨੇ ਨੂੰ ਲਾਉਣ ਵਾਲਾ ਜੀਵਾਣੂ ਖਾਦ ਦਾ ਟੀਕਾ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿੱਚ ਉਪਲਬਧ ਹੈ। ਕੀਮਤ 60 ਰੁਪਈਏ ਪ੍ਰਤੀ ਪੈਕਟ, ਪ੍ਰਤੀ ਏਕੜ ਦੇ ਹਿਸਾਬ ਨਾਲ। ਤੁਸੀਂ ਕੰਮਕਾਜੀ ਸਮੇਂ ਵਿੱਚ, ਕੰਮਕਾਜੀ ਸਮੇਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਤੋਂ ਇਹ ਬੀਜਾਂ ਨੂੰ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਕਿਸਾਨ ਵੀਰੋ, ਅਸੀਂ ਹੁਣ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਆਉਣ ਵਾਲੇ ਕੱਲ੍ਹ ਨੂੰ 15 ਮਈ ਦਾ ਤਾਪਮਾਨ ਵੱਧ ਤੋਂ ਵੱਧ 41 ਡਿਗਰੀ ਸੈਂਟੀਗ੍ਰੇਡ ਅਤੇ ਘੱਟ ਤੋਂ ਘੱਟ 26 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਔਸਤ ਮਾਤਰਾ ਸਵੇਰ ਦੇ ਸਮੇਂ 41% ਅਤੇ ਸ਼ਾਮ ਦੇ ਸਮੇਂ 10% ਰਹਿਣ ਦਾ ਅਨੁਮਾਨ ਹੈ। ਹਵਾਵਾਂ ਦੇ 3 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦਾ ਅਨੁਮਾਨ ਹੈ। ਹਵਾ ਦੀ ਦਿਸ਼ਾ 63 ਡਿਗਰੀ ਰਹੇਗੀ। ਇਸ ਦੇ ਨਾਲ ਤੁਹਾਨੂੰ ਛੋਟੀ ਜਿਹੀ ਹੋਰ ਜਾਣਕਾਰੀ ਦੇ ਦਈਏ ਕਿ ਬਠਿੰਡਾ ਦੇ ਵਿੱਚ ਕੁਝ ਸਿਖਾਈ ਕਰਨ ਦੇ ਦਿਨ ਨਿਸ਼ਚਿਤ ਕੀਤੇ ਗਏ ਨੇ। ਸਿੱਖਣ ਦੇ ਲਈ ਸਾਨੂੰ 15 ਮਈ ਨੂੰ ਹਰੀ ਖਾਦ ਦੀ ਮਹੱਤਤਾ, 18 ਮਈ ਗੈਰ ਰਵਾਇਤੀ ਊਰਜਾ ਯੰਤਰਾਂ ਦੀ ਕੁਸ਼ਲ ਵਰਤੋਂ, 20 ਮਈ ਨੂੰ ਸਾਉਣੀ ਦੀਆਂ ਫਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ, 22 ਮਈ ਝੋਨੇ ਬਾਸਮਤੀ ਏ ਦੀ ਸਿੱਧੀ ਬਿਜਾਈ, 25 ਮਈ ਦਾਲਾਂ ਦੇ ਮੁੱਲ ਵਾਧਾ, 26 ਮਈ ਨੂੰ ਦੁਧਾਰੂ ਪਸ਼ੂਆਂ ਲਈ ਕਿੱਲਤ ਵੇਲੇ ਲਈ ਚਾਰੇ ਦੇ ਅਚਾਰ ਬਣਾਉਣਾ, 28 ਮਈ ਤੋਂ ਲੈ ਕੇ ਜੂਨ 3 ਤੱਕ ਸੂਰ ਪਾਲਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਹ ਸੀ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ, KVK ਬਠਿੰਡਾ ਵਿਖੇ ਦਿੱਤੀਆਂ ਜਾਣ ਵਾਲੀਆਂ ਟ੍ਰੇਨਿੰਗਾਂ ਦੇ ਦਿਨ। ਇਸ ਦੇ ਨਾਲ ਹੁਣ ਪ੍ਰੋਗਰਾਮ ਕਿਸਾਨ ਵਾਣੀ ਆਪਦੀ ਸਮਾਪਤੀ ਵੱਲ ਹੈ। ਮੈਨੂੰ ਜਾਣ ਕੇ ਕੁਲਦੀਪ ਨੂੰ ਦਿਓ ਆਗਿਆ, ਧੰਨਵਾਦ।
1: ਪ੍ਰੋਗਰਾਮ ਕਿਸਾਨ ਬਾਣੀ ਦੇ ਪ੍ਰਯੋਜਕ ਸੀ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਦਾ ਪ੍ਰੋਗਰਾਮ ਕਿਸਾਨ ਬਾਣੀ। ਅੱਜ ਇਸ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਕੁਲਦੀਪ ਕੌਰ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਪੇਸ਼ ਹੈ ਪ੍ਰੋਗਰਾਮ ਗੱਲਾਂ ਚੋਂ ਗੱਲ।

0: ਕਰੋ। ਹੁਣ ਕਸਰਤ ਕਿਉਂ ਇੰਪੋਰਟੈਂਟ ਹੈਗੀ ਆ? ਕਿਉਂਕਿ ਲੀਵਰ ਦਾ ਇੱਕ ਮੇਨ ਫੰਕਸ਼ਨ ਹੁੰਦਾ ਹੈਗਾ ਕਿ ਜਿੰਨਾ ਵੀ ਆਪਣੇ ਬੋਡੀ ਵਿੱਚ ਫੈਟ ਹੁੰਦਾ ਹੈਗਾ ਉਸਨੂੰ ਉਹ ਅਕੋਮੋਲੇਟ ਹੋਣ ਤੋਂ ਬਚਾਉਂਦਾ ਹੈਗਾ। ਹੁਣ ਜੇ ਆਪਾਂ ਐਕਸਰਸਾਈਜ਼ ਨਹੀਂ ਕਰਾਂਗੇ, ਆਪਾਂ ਕਸਰਤ ਨਹੀਂ ਕਰਾਂਗੇ, ਤਾਂ ਉਹ ਜਿਹੜਾ ਹੈਗਾ ਫੈਟ ਹੈਗਾ ਜਾਂ ਚਰਬੀ ਆਪਾਂ ਜਿਸਨੂੰ ਕਹੀਏ, ਉਹ ਹੌਲੀ ਹੌਲੀ ਆਪਣੇ ਲੀਵਰ ਵਿੱਚ ਜਮ੍ਹਾਂ ਹੁੰਦੀ ਰਹੇਗੀ ਤੇ ਉਸਦੇ ਨਾਲ ਅੱਗੇ ਜਾ ਕੇ ਹੌਲੀ ਹੌਲੀ ਕਰਕੇ ਆਪਣਾ ਜਿਹੜਾ ਲੀਵਰ ਹੈਗਾ ਉਹ ਖਰਾਬ ਹੋ ਸਕਦਾ ਹੈਗਾ। ਤੀਜੀ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਉਹ ਕਹਿੰਦੇ ਹੈਗੇ ਆ ਕਿ ਸ਼ਰਾਬ ਜਿਹੜੀ ਹੈਗੀ ਆ ਉਸਦੀ ਵਰਤੋਂ ਨਾ ਕਰੋ, ਕਿਉਂਕਿ ਜਿਹੜੀ ਸ਼ਰਾਬ ਦੀ ਵਰਤੋਂ ਨਾਲ ਹੈਗਾ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜੀ ਲੀਵਰ ਦੀਆਂ ਪ੍ਰੋਬਲਮਸ ਹੈਗੀਆਂ ਨੇ, ਜਿਵੇਂ ਕਿ ਆਪਣੇ ਏਰੀਆ ਵਿੱਚ ਵੀ ਆਪਾਂ ਖੁਦ ਦੇਖਦੇ ਹੈਗੇ ਕਿ ਬਹੁਤ ਜ਼ਿਆਦਾ ਆਪਣੇ ਆਸ ਪਾਸ ਲੋਕਾਂ ਦਾ ਜਿਹੜਾ ਲੀਵਰ ਹੈ ਜਾਂ ਜਿਗਰ ਹੈਗਾ ਉਹਨਾਂ ਦੀਆਂ ਜਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਨੇ, ਲੀਵਰ ਆਪਾਂ ਕਹਿੰਦੇ ਕਿ ਖਰਾਬ ਹੋ ਜਾਂਦਾ ਹੈਗਾ। ਤੋ ਇਹ ਮੇਨ ਕਹਿੰਦੇ ਹੈਗੇ ਕਿ ਆਪਾਂ ਇਸ ਚੀਜ਼ ਤੇ ਪਰਹੇਜ਼ ਕਰਨਾ ਹੈਗਾ
1: ਜੀ। ਸਰੋਤਿਓ, ਤੁਹਾਡੀ ਜਾਣਕਾਰੀ ਦੇ ਲਈ ਦੱਸਣਾ ਚਾਹਾਂਗੇ ਕਿ ਅੱਜ ਸਾਡੇ ਨਾਲ ਸਟੂਡੀਓ ਵਿੱਚ ਡਾਕਟਰ ਅਮਨਦੀਪ ਕੌਰ ਜੀ ਪਹੁੰਚੇ ਹੋਏ ਨੇ, ਜੋ ਕਿ MD ਮੈਡੀਸਨ ਨੇ ਤੇ ਬਤੌਰ ਐਸੋਸੀਏਟ ਪ੍ਰੋਫੈਸਰ ਜਨਰਲ ਮੈਡੀਸਨ ਵਿਭਾਗ ਏਮਸ ਬਠਿੰਡਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਵਰਲਡ ਲਿਵਰ ਡੇ ਯਾਨੀ ਕਿ ਵਿਸ਼ਵ ਜਿਗਰ ਦਿਵਸ ਦੇ ਨਾਲ ਸੰਬੰਧਿਤ। ਸੋ ਅਸੀਂ ਡਾਕਟਰ ਸਾਹਿਬ ਤੋਂ ਜਾਣਕਾਰੀ ਲਈ ਵੀ ਇਹ ਦਿਨ ਜਿਹੜਾ ਮਨਾਇਆ ਜਾਂਦਾ ਇਹਦੇ ਉਦੇਸ਼ ਕੀ ਨੇ, ਇਹਦਾ ਥੀਮ ਕੀ ਹੈ? ਡਾਕਟਰ ਸਾਹਿਬ, ਹੁਣ ਅਗਲੀ ਗੱਲ ਤੁਹਾਡੇ ਤੋਂ ਪੁੱਛਣਾ ਇਹ ਚਾਹਾਂਗੇ ਕਿ ਤੁਸੀਂ ਸਰੋਤਿਆਂ ਨੂੰ ਸੌਖੀ ਭਾਸ਼ਾ ਦੇ ਵਿੱਚ ਦੱਸ ਦਿਓ ਵੀ ਜਿਹੜਾ ਲਿਵਰ ਹੁੰਦਾ ਹੈ ਜਾਂ ਜਿਗਰ ਹੁੰਦਾ ਹੈ ਉਹਦਾ ਸਾਡੇ ਸਰੀਰ ਦੇ ਵਿੱਚ ਕੰਮ ਕੀ ਹੁੰਦਾ ਜੀ?
0: ਜਿਹੜਾ ਲਿਵਰ ਹੁੰਦਾ ਆਪਾਂ ਜੇ ਸਭ ਤੋਂ ਪਹਿਲਾਂ ਦੇਖੀਏ ਤਾਂ ਸਭ ਤੋਂ ਜ਼ਿਆਦਾ ਸੈਕਿੰਡ ਲਾਰਜੈਸਟ ਆਪਾਂ ਕਹੀਏ ਕਿ ਦੂਜਾ ਵੱਡਾ ਆਪਣੇ ਸਰੀਰ ਦਾ ਔਰਗਨ ਹੈਗਾ ਤੇ ਅਪਰੋਕਸੀਮੇਟਲੀ 500 ਤੋਂ ਜ਼ਿਆਦਾ ਵੱਧ ਕੰਮ ਕਰਦਾ ਹੈਗਾ ਆਪਣੀ, ਜਿਨ੍ਹਾਂ ਵਿੱਚੋਂ ਸਭ ਤੋਂ ਜ਼ਰੂਰੀ ਕੰਮ ਹੈਗਾ ਡੀਟੋਕਸੀਫਿਕੇਸ਼ਨ, ਮਤਲਬ ਆਪਣੇ ਸਰੀਰ ਵਿੱਚ ਜਿੰਨੇ ਵੀ ਕੋਈ ਗੰਦੇ ਪਦਾਰਥ ਹੈਗੇ ਨੇ ਉਹਨਾਂ ਨੂੰ ਉਹ ਬਾਹਰ ਕੱਢਦਾ ਹੈਗਾ। ਹੁਣ ਕਈ ਵਾਰੀ ਕੀ ਹੁੰਦਾ ਕਿ ਬਹੁਤ ਸਾਰੀਆਂ ਆਪਾਂ ਮੈਡੀਸਿਨਸ ਵਗੈਰਾ ਲੈਂਦੇ ਹੈਗੀਆਂ ਜਾਂ ਕੋਈ ਵੀ ਇੱਦਾਂ ਦੇ ਆਯੁਰਵੈਦਿਕ ਮੈਡੀਸਿਨਸ ਜਾਂ ਕੁਛ ਵੀ ਲੈਂਦੇ ਹੈਗੇ ਤਾਂ ਉਹਨਾਂ ਨੂੰ ਉਹ ਡੀਟੋਕਸੀਫਾਈ ਕਰਕੇ ਆਪਣੇ ਬੋਡੀ ਵਿੱਚ ਜਿਹੜੀ ਉਹਨਾਂ ਦੀ ਮਾਤਰਾ ਹੈਗੀ ਆ ਉਹ ਘਟਾਉਂਦਾ ਹੈਗਾ। ਸੈਕਿੰਡ ਆਪਣੇ ਕੋਲ ਹੈਗਾ ਕਿ ਆਪਣੇ ਜਿਹੜਾ ਵੀ ਆਪਾਂ ਭੋਜਨ ਖਾਂਦੇ ਹੈਗੇ ਆ ਉਹਦੀ ਪਾਚਨ ਸ਼ਕਤੀ ਲਈ ਬਾਇਲ ਨੂੰ ਬਣਾਉਂਦਾ ਹੈਗਾ, ਤਾਂ ਬਾਇਲ ਜਿਹੜਾ ਹੈਗਾ ਆਪਣੇ ਬੋਡੀ ਵਿੱਚ ਆਪਣਾ ਜਿੰਨਾ ਵੀ ਆਪਾਂ ਕੋਈ ਭੋਜਨ ਖਾਂਦੇ ਹੈਗਾ ਉਹਨੂੰ ਪਚਾਉਣ ਵਿੱਚ ਆਪਣੀ ਹੈਲਪ ਕਰਦਾ ਹੈਗਾ। ਤੀਸਰਾ ਆਪਾਂ ਜਿਹੜਾ ਇੰਪੋਰਟੈਂਟ ਚੀਜ਼ ਕਹੀਏ ਕਿ ਜਿੰਨਾ ਵੀ ਆਪਾਂ ਕੋਈ ਐਨਰਜੀ ਲੈਂਦੇ ਹੈਗੇ ਆ ਜਾਂ ਕਾਰਬੋਹਾਈਡਰੇਟਸ ਆਪਾਂ ਖਾਂਦੇ ਹਾਂ ਜਾਂ ਕੁਛ ਵੀ ਖਾਂਦੇ ਹਾਂ ਉਹ ਆਪਣੇ ਸਰੀਰ ਵਿੱਚ ਇੱਕ ਤਰ੍ਹਾਂ ਨਾਲ ਸਟੋਰ ਕਰਕੇ ਰੱਖ ਲੈਂਦਾ ਹੈਗਾ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਗਲਾਈਕੋਜਨ ਦੇ ਫਾਰਮ ਵਿੱਚ ਉਹ ਸਟੋਰ ਹੋ ਜਾਂਦੀ ਆ ਤੇ ਜਦੋਂ ਵੀ ਆਪਣੇ ਸਰੀਰ ਨੂੰ ਰਿਕੁਆਇਰਮੈਂਟ ਹੁੰਦੀ ਹੈ ਕਿ ਸਪੋਜ਼ ਆਪਣੀ ਜਿਹੜੀ ਇਨਟੇਕ ਹੈ ਜਾਂ ਆਪਣਾ ਖਾਧਾ ਪੀਤਾ ਹੈਗਾ ਉਹ ਘੱਟ ਹੋ ਗਿਆ ਕਿਸੇ ਵੀ ਕਾਰਨ ਕਰਕੇ, ਤਾਂ ਉਹ ਜਿਹੜਾ ਗਲਾਈਕੋਜਨ ਜਿੰਨਾ ਵੀ ਆਪਣਾ ਬੋਡੀ ਵਿੱਚ ਸਟੋਰ ਹੁੰਦਾ ਹੈਗਾ ਉਹ ਉਸ ਟਾਈਮ ਲਈ ਆਪਾਂ ਨੂੰ ਊਰਜਾ ਜਾਂ ਆਪਾਂ ਕਹੀਏ ਕਿ ਐਨਰਜੀ ਪ੍ਰੋਵਾਈਡ ਕਰ ਦਿੰਦਾ ਹੈਗਾ
1: ਜੀ।
0: ਦੋ ਹੋਰ ਚੀਜ਼ਾਂ ਸੀ ਜਿਹੜੀਆਂ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਜਿਹੜੀਆਂ ਆਪਣਾ ਲਿਵਰ ਕਹੀਏ ਕਿ ਬਹੁਤ ਜ਼ਿਆਦਾ ਆਪਣੀ ਸਹਾਇਤਾ ਕਰਦਾ ਹੈਗਾ, ਉਹ ਇਹ ਹੈਗਾ ਕਿ ਆਪਣੇ ਇਮਿਊਨ ਸਿਸਟਮ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਦਾ ਹੈਗਾ ਕਿ ਆਪਣੇ ਜਿਹੜੀਆਂ ਵੀ ਇਨਫੈਕਸ਼ਨਸ ਨੇ ਜਾਂ ਜਿਹੜੀਆਂ ਵੀ ਬਿਮਾਰੀਆਂ ਨਾ ਉਹਨਾਂ ਨੂੰ ਲੜਨ ਲਈ, ਉਹਨਾਂ ਦੇ ਨਾਲ ਲੜਨ ਲਈ ਆਪਣਾ ਜਿਹੜਾ ਸਰੀਰ ਹੈਗਾ ਉਹਨੂੰ ਉਹ ਮਜ਼ਬੂਤ ਕਰਦਾ ਹੈਗਾ। ਤੇ ਦੂਜਾ ਇੱਕ ਹੋਰ ਬਹੁਤ ਜ਼ਰੂਰੀ ਕੰਮ ਹੈਗਾ ਕਿ ਜਿਹੜੇ ਵੀ ਖੂਨ ਨੂੰ ਜਮਾਉਣ ਵਾਲੇ ਪਦਾਰਥ ਹੁੰਦੇ ਨੇ ਕਿ ਜਿਵੇਂ ਸਪੋਜ਼ ਕਿਸੇ ਨੂੰ ਕੋਈ ਸੱਟ ਲੱਗ ਜਾਂਦੀ ਹੈਗੀ ਆ ਜਾਂ ਕੁਛ ਵੀ ਇੱਦਾਂ ਦਾ ਹੁੰਦਾ ਕਿ ਜਿੰਨਾ ਆਪਾਂ ਕਹੀਏ ਕਿ ਬਲੀਡਿੰਗ ਜ਼ਿਆਦਾ ਹੋਣ ਦੇ ਚਾਂਸਿਸ ਹੁੰਦੇ ਹੈਗੇ ਨੇ, ਤਾਂ ਉਹ ਜਿਹੜੇ ਪਦਾਰਥ ਹੈਗੇ ਆ ਉਹ ਵੀ ਆਪਣਾ ਜਿਹੜਾ ਲੀਵਰ ਹੈਗਾ ਉਹ ਬਣਾਉਂਦਾ ਹੈਗਾ। ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਜਦੋਂ ਵੀ ਕਿਸੇ ਦਾ ਲੀਵਰ ਖਰਾਬ ਹੋ ਜਾਂਦਾ ਹੈਗਾ ਤਾਂ ਜਿਹੜਾ ਲੀਵਰ ਆਪਣਾ ਜਿਹੜਾ ਖੂਨ ਹੈਗਾ ਉਹ ਪਤਲਾ ਹੋ ਜਾਂਦਾ ਹੈਗਾ ਤੇ ਉਹਦੇ ਨਾਲ ਜਿਹੜੇ ਖੂਨ ਵਗਣ ਦੇ ਚਾਂਸਿਸ ਨੇ ਕਿ ਕਿਤੋਂ ਵੀ ਆਪਣਾ ਖੂਨ ਵਗਣਾ ਸਟਾਰਟ ਹੋ ਜਾਂਦਾ ਹੈਗਾ, ਤਾਂ ਇਹ ਸਾਰੇ ਫੰਕਸ਼ਨਸ ਨੇ ਜਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਬਹੁਤ ਜ਼ਰੂਰੀ ਨੇ
1: ਜੀ। ਡਾਕਟਰ ਸਾਹਿਬ, ਹੁਣ ਆਪਾਂ ਗੱਲ ਕਰਦੇ ਹਾਂ ਜੀ ਬਿਮਾਰੀਆਂ ਦੇ ਬਾਰੇ। ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਕਿ ਜੇਕਰ ਕਿਸੇ ਨੂੰ ਲਿਵਰ ਦੀ ਆਪਾਂ ਜਾਂ ਜਿਗਰ ਦੀ ਬਿਮਾਰੀਆਂ ਦੀ ਗੱਲ ਕਰਦੇ ਹਾਂ ਤਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਨੇ, ਤਾਂ ਕਿ ਸਰੋਤਿਆਂ ਨੂੰ ਜਾਣਕਾਰੀ ਹੋ ਸਕੇ ਕਿ ਜੇਕਰ ਸਾਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੈ ਤਾਂ ਉਹ ਵਾਕਈ ਲਿਵਰ ਦੇ ਨਾਲ ਜਾਂ ਸਾਡੇ ਜਿਗਰ ਦੇ ਨਾਲ ਹੀ ਸੰਬੰਧਿਤ ਹੈ?
0: ਹਾਂਜੀ, ਆਪਾਂ ਕਹੀਏ ਕਿ ਲਿਵਰ ਦੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਆਪਾਂ ਮੋਟਾ ਮੋਟਾ 4-5 ਬਿਮਾਰੀਆਂ ਵਿੱਚ ਆਪਾਂ ਕਰ ਸਕਦੇ ਹੈਗੇ। ਸਭ ਤੋਂ ਪਹਿਲਾਂ ਜਿਵੇਂ ਸਾਰਿਆਂ ਨੇ ਸੁਣਿਆ ਹੋਏਗਾ ਕਿ ਹੈਪਾਟਾਈਟਿਸ ਹੁੰਦਾ ਹੈਗਾ। ਹੁਣ ਜਿਹੜਾ ਹੈਪਾਟਾਈਟਿਸ ਆਪਾਂ ਜਿਹਨੂੰ ਕਹੀਏ ਕਿ ਆਪਣੇ ਲੀਵਰ ਵਿੱਚ ਸੋਜਨ, ਪੰਜਾਬੀ ਚ ਆਪਾਂ ਬਹੁਤ ਸਾਰੇ ਲੋਕ ਆਪਾਂ ਨੂੰ ਆ ਕੇ ਕਹਿੰਦੇ ਜੀ ਮੇਰੇ ਲੀਵਰ ਵਿੱਚ ਸੋਜ ਆ ਗਈ ਹੈਗੀ ਆ, ਉਹਨੂੰ ਆਪਾਂ ਕਹਿੰਦੇ ਹਾਂ ਕਿ ਹੈਪਾਟਾਈਟਿਸ ਹੋ ਗਿਆ ਹੈਗਾ। ਹੁਣ ਹੈਪਾਟਾਈਟਿਸ ਹੋਣ ਦੇ ਵੀ ਅੱਗੇ ਬਹੁਤ ਜ਼ਿਆਦਾ ਕਾਰਨ ਹੁੰਦੇ ਨੇ ਕਿ ਕਿਸੇ ਵੀ ਕੋਈ ਇਨਫੈਕਸ਼ਨ ਹੋ ਗਿਆ, ਜਿਵੇਂ ਆਪਾਂ ਕਹਿੰਦੇ ਹਾਂ ਕਿ ਨੋਰਮਲ ਪੀਲੀਆ ਹੋ ਗਿਆ। ਕਈ ਲੋਕ ਕਹਿੰਦੇ ਜੀ ਸਾਨੂੰ ਨੋਰਮਲ ਪੀਲੀਆ ਹੋ ਗਿਆ, ਜਿਹਨੂੰ ਆਪਾਂ ਕਹਿੰਦੇ ਹਾਂ ਹੈਪਾਟਾਈਟਿਸ ਏ ਹੋ ਗਿਆ ਜਾਂ ਈ ਹੋ ਗਿਆ ਜਾਂ ਡੀ ਹੋ ਗਿਆ, ਜਾਂ ਆਪਾਂ ਕਹਿੰਦੇ ਹਾਂ ਕਿ ਆਪਾਂ ਕਈ ਲੋਕ ਆਪਾਂ ਨੂੰ ਆ ਕੇ ਕਹਿੰਦੇ ਕਿ ਹਾਂਜੀ ਮੈਨੂੰ ਕਾਲਾ ਪੀਲੀਆ ਹੋਗਾ, ਆਪਾਂ ਕਹਿੰਦੇ ਹਾਂ ਕਿ ਹੈਪਾਟਾਈਟਿਸ ਸੀ ਹੋ ਗਿਆ ਹੈਗਾ, ਹੈ ਨਾ। ਤੇ ਹੋਰ ਵੀ ਕਈ ਕਾਰਨ ਨੇ ਜਿਨ੍ਹਾਂ ਕਰਕੇ ਹੈਪਾਟਾਈਟਿਸ ਹੋ ਜਾਂਦਾ, ਜਿਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਕਾਰਨ ਹੈਗਾ ਕਿ ਸ਼ਰਾਬ ਦਾ ਸੇਵਨ ਕਰਨਾ। ਇਸ ਕਰਕੇ ਆਪਾਂ ਬਾਰ ਬਾਰ ਇਸ ਚੀਜ਼ ਤੇ ਜ਼ੋਰ ਹਮੇਸ਼ਾ ਦਿੰਦੇ ਹਾਂ ਕਿ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ। ਕੁਛ

0: ਜੇ ਆਪਾਂ ਬਹੁਤ ਜ਼ਿਆਦਾ ਐਕਸੈਸਿਵ ਬਹੁਤ ਜ਼ਿਆਦਾ ਆਪਾਂ ਉਹਨਾਂ ਦਾ ਉਪਯੋਗ ਕਰਦੇ ਹੈਗੇ ਤਾਂ ਉਹਦੇ ਨਾਲ ਵੀ ਆਪਣਾ ਜਿਹੜਾ ਲੀਵਰ ਹੈਗਾ ਉਹ ਖਰਾਬ ਹੋ ਸਕਦਾ ਹੈਗਾ।
1: ਜੀ ਡਾਕਟਰ ਸਾਹਿਬ, ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਹੋ। ਹੁਣ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਸਾਡੇ ਸਰੀਰ ਦੇ ਵਿੱਚ ਕਿਹੜੇ ਬਦਲਾਵ ਸਾਨੂੰ ਦੱਸਦੇ ਨੇ ਕਿ ਸਾਨੂੰ ਕੋਈ ਜਿਗਰ ਦੀ ਬਿਮਾਰੀ ਜਾਂ ਲਿਵਰ ਦੇ ਨਾਲ ਸੰਬੰਧਿਤ ਕੋਈ ਬਿਮਾਰੀ ਹੋਣ ਵਾਲੀ ਹੈ, ਉਹਦੀ ਸ਼ੁਰੂਆਤ ਹੋਗੀ ਜਾਂ ਫਿਰ ਹੋ ਚੁੱਕੀ।
0: ਲਿਵਰ ਦੇ ਵਿੱਚ ਆਪਾਂ ਜੇ ਕਹੀਏ ਤਾਂ ਸਭ ਤੋਂ ਪਹਿਲਾਂ ਕੀ ਹੁੰਦਾ ਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਕਿੰਨੀ ਦੇਰ ਲਈ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਉਹਨਾਂ ਵਿੱਚ ਕੋਈ ਵੀ ਏਦਾਂ ਦੀ ਜਿਗਰ ਦੀ ਜਾਂ ਲਿਵਰ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਸਟਾਰਟ ਹੋ ਗਈ। ਮਤਲਬ ਉਹਨਾਂ ਨੂੰ ਕੋਈ ਸਿਮਟਮਸ ਜਾਂ ਉਹਨਾਂ ਨੂੰ ਆਪਾਂ ਕਹੀਏ ਕਿ ਕੋਈ ਵੀ ਲੱਛਣ ਉਹਨਾਂ ਵਿੱਚ ਨਹੀਂ ਆਉਂਦੇ। ਕਈ ਵਾਰੀ ਕੀ ਹੁੰਦਾ ਕਿ ਕੋਈ ਵੀ ਮਰੀਜ਼ ਆਪਣੇ ਕੋਲ ਆਉਂਦਾ ਹੈਗਾ ਉਹ ਕਿਸੇ ਹੋਰ ਬਿਮਾਰੀ ਨਾਲ ਆਉਂਦਾ ਹੈਗਾ, ਆਪਾਂ ਉਹਦੇ ਟੈਸਟ ਕਰਵਾ ਲੈਂਦੇ ਹਾਂ, ਆਪਾਂ ਉਹਦੇ ਲੀਵਰ ਦੇ ਜਾਂ ਜਿਗਰ ਦੇ ਟੈਸਟ ਕਰਵਾ ਲੈਂਦੇ ਹਾਂ ਜਾਂ ਅਲਟਰਾਸਾਊਂਡ ਕਰਵਾ ਲੈਂਦੇ ਹਾਂ ਤੇ ਉਹਦੇ ਵਿੱਚ ਪਤਾ ਲੱਗਦਾ ਹੈਗਾ ਕਿ ਹਾਂਜੀ ਫੈਟੀ ਲੀਵਰ ਹੈਗਾ ਜਾਂ ਕੋਈ ਏਦਾਂ ਦੀ ਜਿਹੜੇ ਆਪਣੇ ਕੋਲ ਲੀਵਰ ਦੇ ਟੈਸਟ ਹੈਗੇ ਨੇ ਉਹਨਾਂ ਵਿੱਚ ਖਰਾਬੀ ਆਈ ਹੈ। ਬਟ ਜਿਹੜੇ ਆਪਾਂ ਕਹੀਏ ਕਿ 15-20% ਲੋਕ ਹੁੰਦੇ ਨੇ ਉਹਨਾਂ ਵਿੱਚ ਸਟਾਰਟਿੰਗ ਵਿੱਚ ਹੀ ਜਿਹੜੇ ਹੈਗੇ ਬਿਮਾਰੀ ਦੇ ਲੱਛਣ ਹੈ ਉਹ ਸ਼ੁਰੂ ਹੋ ਸਕਦੇ ਨੇ। ਹੁਣ ਜਿਹੜੇ ਲੱਛਣਾਂ ਵਿੱਚ ਆਪਾਂ ਜਿਹੜਾ ਮੇਨ ਧਿਆਨ ਦੇਣਾ ਹੈਗਾ ਉਹਦੇ ਵਿੱਚ ਇਹ ਹੁੰਦਾ ਕਿ ਪੇਸ਼ੈਂਟ ਜਾਂ ਮਰੀਜ਼ ਆਪਾਂ ਨੂੰ ਕਹਿਣਗੇ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਥਕਾਵਟ ਰਹਿੰਦੀ ਹੈਗੀ ਆ, ਬਹੁਤ ਜ਼ਿਆਦਾ ਵੀਕਨੈਸ ਰਹਿੰਦੀ ਹੈਗੀ ਆ, ਜਾਂ ਫਿਰ ਕਦੀ ਕਦੀ ਉਹ ਨੋਟ ਕਰ ਲੈਣਗੇ ਕਿ ਹਾਂਜੀ ਅੱਖਾਂ ਵਿੱਚ ਪੀਲਾਪਨ ਆ ਗਿਆ ਹੈਗਾ। ਜੇ ਐਡਵਾਂਸਡ ਵਿੱਚ ਆਪਾਂ ਕਹੀਏ ਕਿ ਪੀਲੀਆ ਹੋ ਗਿਆ ਹੈਗਾ ਜਾਂ ਲੀਵਰ ਦੀ ਬਿਮਾਰੀ ਸਟਾਰਟ ਹੋ ਗਈ ਹੈਗੀ ਆ, ਤਾਂ ਜਿਹੜਾ ਪੀਲਾਪਨ ਹੈਗਾ ਜਾਂ ਯੈਲੋਇਸ਼ ਡਿਸਕਲਰੇਸ਼ਨ ਆਪਾਂ ਕਹੀਏ ਕਿ ਉਹ ਸਾਰੀ ਆਪਣੇ ਸਰੀਰ ਵਿੱਚ ਵੀ ਹੋ ਸਕਦੀ ਹੈਗੀ ਆ। ਹੌਲੀ ਹੌਲੀ ਪੇਸ਼ੈਂਟ ਕਹੇਗਾ ਕਿ ਜੀ ਮੇਰੀ ਪਾਚਨ ਸ਼ਕਤੀ ਨਹੀਂ ਹੈਗੀ, ਮੈਨੂੰ ਉਲਟੀ ਆਉਣ ਦਾ ਮਨ ਕਰਦਾ ਰਹਿੰਦਾ ਹੈਗਾ, ਮੈਨੂੰ ਭੁੱਖ ਨਹੀਂ ਲੱਗਦੀ ਹੈਗੀ, ਤਾਂ ਪੇਟ ਵਿੱਚ ਜਿਹੜਾ ਦਰਦ ਕਹਿਣਾ ਸਟਾਰਟ ਕਰ ਦਿੰਦੇ ਨੇ। ਪੇਟ ਵਿੱਚ ਜਿਹੜਾ ਦਰਦ ਹੈਗਾ ਉਹ ਯੂਜਲੀ ਉਹ ਪੇਸ਼ੈਂਟਸ ਕਹਿੰਦੇ ਨੇ ਕਿ ਮੇਰੇ ਸੱਜੇ ਵਾਲੇ ਪਾਸੇ ਉੱਪਰ ਵਾਲੇ ਪੇਟ ਵਿੱਚ ਜ਼ਿਆਦਾ ਦਰਦ ਹੁੰਦਾ ਹੈਗਾ। ਇਹ ਹੈਗੇ ਜਿਹੜੇ ਆਪਾਂ ਕਹੀਏ ਕਿ ਸਟਾਰਟਿੰਗ ਵਾਲੇ, ਜਦੋਂ ਜਸਟ ਆਪਾਂ ਕਹੀਏ ਕਿ ਲੀਵਰ ਖਰਾਬ ਹੋਣਾ ਸਟਾਰਟ ਹੋ ਗਿਆ ਹੈਗਾ, ਉਹਦੇ ਵਿੱਚ ਇਹ ਜਿਹੜੇ ਲੱਛਣ ਹੈਗੇ ਮਰੀਜ਼ਾਂ ਵਿੱਚ ਪਾਏ ਜਾ ਸਕਦੇ ਨੇ। ਬਟ ਜੇ ਹੌਲੀ ਹੌਲੀ ਆਪਾਂ ਕਹੀਏ ਕਿ ਆਪਾਂ ਇਹਨਾਂ ਲੱਛਣਾਂ ਵੱਲ ਧਿਆਨ ਨਹੀਂ ਦਿੱਤਾ, ਹੌਲੀ ਹੌਲੀ ਜਿਹੜੀ ਬਿਮਾਰੀ ਹੈਗੀ ਆ ਉਹ ਵੱਧਦੀ ਗਈ ਹੈਗੀ ਆ, ਹੌਲੀ ਹੌਲੀ ਜਿਹੜੇ ਆਪਣੀ ਹੈਗੀ ਆ ਕਿ ਲੀਵਰ ਕਾਫੀ ਜ਼ਿਆਦਾ ਖਰਾਬ ਹੋਣ ਦੀ ਹਾਲਤ ਵਿੱਚ ਆ ਗਿਆ, ਤਾਂ ਉਹਦੇ ਵਿੱਚ ਹੋਰ ਵੀ ਕਾਫੀ ਸਿਮਟਮਸ ਆ ਜਾਂਦੇ ਨੇ। ਜਿਵੇਂ ਆਪਾਂ ਕਹੀਏ ਕਿ ਪੇਟ ਵਿੱਚ ਪਾਣੀ ਭਰਨਾ, ਬਹੁਤ ਸਾਰੇ ਮਰੀਜ਼ ਆਪਣੇ ਕੋਲ ਆਉਣਗੇ ਉਹ ਕਹਿਣਗੇ ਕਿ ਜੀ ਮੇਰੇ ਪੇਟ ਵਿੱਚ ਪਾਣੀ ਭਰ ਗਿਆ ਹੈਗਾ, ਮੇਰੇ ਪੈਰਾਂ ਤੇ ਸੋਜਾ ਆ ਗਿਆ ਹੈਗਾ, ਜਾਂ ਫਿਰ ਆਪਾਂ ਕਹੀਏ ਕਿ ਮਰੀਜ਼ ਕਹਿਣਗੇ ਕਿ ਮੈਨੂੰ ਜੀ ਉਲਟੀ ਵਿੱਚ ਖੂਨ ਆ ਗਿਆ ਹੈਗਾ ਜਾਂ ਕਾਲੇ ਰੰਗ ਦੀ ਲੈਟਰਿੰਗ ਆ ਗਈ ਆ। ਤੇ ਜੇ ਬਹੁਤ ਹੀ ਜ਼ਿਆਦਾ ਐਡਵਾਂਸਡ ਲੀਵਰ ਦੀ ਬਿਮਾਰੀ ਹੋ ਜਾਂਦੀ ਤਾਂ ਉਹਦੇ ਵਿੱਚ ਆਪਾਂ ਨੂੰ ਪੇਸ਼ੈਂਟਸ ਕਹਿੰਦੇ ਹੈਗੇ ਜਾਂ ਪੇਸ਼ੈਂਟਸ ਆਪਣੇ ਕੋਲ ਜਿਹੜੇ ਆਉਂਦੇ ਨੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਆਉਂਦੇ ਨੇ, ਆਪਾਂ ਕਹੀਏ ਕਿ ਇੱਕ ਤਰ੍ਹਾਂ ਕੋਮਾ ਦੀ ਹਾਲਤ ਵਿੱਚ ਆਉਂਦੇ ਨੇ। ਤੇ ਜੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਠੀਕ ਨਹੀਂ ਕਰਦੇ ਤਾਂ ਹੌਲੀ ਹੌਲੀ ਲੀਵਰ ਦੇ ਨਾਲ ਨਾਲ ਜਿਹੜੇ ਆਪਣੇ ਬਾਕੀ ਹੋਰ ਆਰਗਨਸ ਨੇ ਜਿਵੇਂ ਆਪਣਾ ਹੋ ਗਿਆ ਕਿ ਕਿਡਨੀ ਹੋ ਗਈ, ਉਹਦੇ ਤੇ ਵੀ ਇਫੈਕਟ ਆਉਣਾ ਸ਼ੁਰੂ ਹੋ ਜਾਂਦਾ। ਫਿਰ ਹੌਲੀ ਹੌਲੀ ਪਿਸ਼ਾਬ ਦੀ ਘਾਟ ਹੋਣੀ ਜਾਂ ਪਿਸ਼ਾਬ ਵਿੱਚ ਖੂਨ ਆਉਣਾ ਹੈਗਾ, ਉਹ ਸਾਰੀਆਂ ਚੀਜ਼ਾਂ ਵੀ ਇਸ ਦੇ ਨਾਲ ਸ਼ੁਰੂ ਹੋ ਸਕਦੀਆਂ ਨੇ।
1: ਜੀ ਬਹੁਤ ਵਿਸਥਾਰ ਦੇ ਸਹਿਤ ਡਾਕਟਰ ਸਾਹਿਬ ਤੁਸੀਂ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਹੋ ਤੇ ਬੜਾ ਵਧੀਆ ਵੀ ਲੱਗ ਰਿਹਾ ਕਿਉਂਕਿ ਬਹੁਤ ਸੌਖੀ ਭਾਸ਼ਾ ਦੇ ਵਿੱਚ ਤੁਸੀਂ ਸਰੋਤਿਆਂ ਨੂੰ ਸਮਝਾ ਰਹੇ ਹੋ। ਤੇ ਹੁਣ ਆਪਾਂ ਡਾਕਟਰ ਸਾਹਿਬ ਗੱਲ ਕਰਦੇ ਹਾਂ ਜੀ ਕੋਈ ਖਾਸ ਟੈਸਟ ਦੀ। ਵੈਸੇ ਤਾਂ ਜਿਸ ਤਰ੍ਹਾਂ ਸਾਡੇ ਕੋਈ ਵੀ ਡਾਕਟਰ ਸਾਹਿਬਾਨ ਆਉਂਦੇ ਉਹ ਇਹੋ ਗੱਲ ਕਹਿੰਦੇ ਨੇ ਵੀ ਬਿਨਾਂ ਡਾਕਟਰੀ ਸਲਾਹ ਦੇ ਕੋਈ ਟੈਸਟ ਨਹੀਂ ਕਰਾਉਣੇ ਚਾਹੀਦੇ, ਪਰ ਕਈ ਵਾਰ ਸਰੋਤਿਆਂ ਨੂੰ ਹੁੰਦਾ ਵੀ ਅਸੀਂ ਪਤਾ ਕਰੀਏ ਵੀ ਜੇਕਰ ਅਸੀਂ ਆਪਣੇ ਜਿਗਰ ਦੀ ਸਿਹਤ ਨੂੰ ਦੇਖਣਾ ਚਾਹੁੰਦੇ ਹਾਂ, ਲਿਵਰ ਨੂੰ ਦੇਖਣਾ ਚਾਹੁੰਦੇ ਹਾਂ ਵੀ ਠੀਕ ਕੰਮ ਕਰ ਰਿਹਾ, ਤਾਂ ਕਿਹੜੇ ਕਿਹੜੇ ਟੈਸਟ ਆਪਾਂ ਇਸ ਦੇ ਲਈ ਕਰਵਾ ਸਕਦੇ ਹਾਂ?
0: ਇਹਦੇ ਵਾਸਤੇ ਆਪਾਂ ਦੋਨੋਂ ਤਰ੍ਹਾਂ ਦੇ ਟੈਸਟ ਕਰਵਾ ਸਕਦੇ। ਇੱਕ ਤਾਂ ਆਪਾਂ ਕਹੀਏ ਕਿ ਖੂਨ ਦੇ ਟੈਸਟ ਹੁੰਦੇ ਆ, ਖੂਨ ਦੇ ਟੈਸਟ ਵਿੱਚ ਆਪਾਂ ਜਿਨ੍ਹਾਂ ਨੂੰ ਕਹੀਏ ਕਿ ਲਿਵਰ ਫੰਕਸ਼ਨ ਟੈਸਟ। ਹੁਣ ਬਹੁਤ ਸਾਰੇ ਆਪਣੇ ਜਿਹੜੇ ਲੋਕ ਉਹਨਾਂ ਨੂੰ ਪਤਾ ਹੁੰਦਾ, ਆਪਾਂ ਕਹਿੰਦੇ ਕਿ ਓਟੀ ਪੀਟੀ ਵੱਧ ਗਏ ਜੀ, ਹਨਾ, ਲਿਵਰ ਫੰਕਸ਼ਨ ਟੈਸਟ ਮਤਲਬ ਆਪਣੇ ਜਿਹੜੇ ਹੈਗੇ ਆ ਓਟੀ ਤੇ ਪੀਟੀ ਹੈਗੇ ਨੇ ਉਹ ਆਪਾਂ ਕਰਵਾ ਸਕਦੇ ਹੈਗੇ ਆ। ਦੂਜਾ ਮੋਸਟ ਇੰਪੋਰਟੈਂਟ ਜਿਹੜੇ ਟੈਸਟ ਹੈਗੇ ਨੇ ਆਪਾਂ ਆਪਣੇ ਕਾਲੇ ਪੀਲੀਏ ਲਈ ਟੈਸਟ ਕਰਵਾਉਣੇ, ਜਿਹਨੂੰ ਆਪਾਂ ਕਹੀਏ ਕਿ ਹੈਪਾਟਾਈਟਿਸ ਬੀ, ਹੈਪਾਟਾਈਟਿਸ ਸੀ ਟੈਸਟ ਕਰਵਾਉਣੇ ਹੈਗੇ ਨੇ। ਉਸ ਤੋਂ ਬਾਅਦ ਜੇ ਆਪਾਂ ਅੱਗੇ ਵਧੀਏ ਤਾਂ ਆਪਣੇ ਕੋਲ ਆ ਜਾਂਦਾ ਹੈਗਾ ਅਲਟਰਾਸਾਊਂਡ। ਅਲਟਰਾਸਾਊਂਡ ਦੇ ਵਿੱਚ ਆਪਣੇ ਕੋਲ ਇਨੀਸ਼ੀਅਲ ਜਿਹੜੀ ਲੀਵਰ ਦੀ ਕੋਈ ਵੀ ਖਰਾਬੀ ਹੈਗੀ ਆ ਉਹ ਪਤਾ ਲੱਗ ਜਾਂਦੀ ਹੈ। ਬਟ ਅੱਜ ਕੱਲ ਅਲਟਰਾਸਾਊਂਡ ਤੋਂ ਉੱਪਰ ਇੱਕ ਹੋਰ ਆਪਣੇ ਕੋਲ ਟੈਸਟ ਹੈਗਾ, ਉਹ ਹੈਗਾ ਫਾਈਬਰੋਸਕੈਨ। ਫਾਈਬਰੋਸਕੈਨ ਦੇ ਵਿੱਚ ਐਗਜੈਕਟਲੀ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਆਪਣੇ ਜਿਹੜਾ ਲੀਵਰ ਹੈਗਾ ਉਹ ਕਿੰਨੀ ਉਹਦੇ ਵਿੱਚ ਚਰਬੀ ਜੰਮ ਗਈ ਹੈਗੀ ਆ, ਕਿੰਨੇ ਪਰਸੈਂਟੇਜ ਜਿਹੜੀ ਆਪਣੇ ਲੀਵਰ ਦੀ ਜਿਹੜੀ ਖਰਾਬੀ ਹੈਗੀ ਆ ਉਹ ਹੋ ਚੁੱਕੀ ਹੈਗੀ ਆ। ਹੁਣ ਇਹ ਤਾਂ ਸੀ ਮੋਟੇ ਮੋਟੇ ਜਿਹੜੇ ਲੀਵਰ ਦੇ ਟੈਸਟ ਹੈਗੇ ਨੇ। ਬਟ ਕਈ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਆਪਾਂ ਕਹੀਏ ਕਿ ਸ਼ੂਗਰ ਹੈ ਜਾਂ ਕੋਲੈਸਟ੍ਰੋਲ ਹੈਗਾ, ਉਹਨਾਂ ਵਿੱਚ ਆਪਾਂ ਸ਼ੂਗਰ ਦੇ ਲੈਵਲਸ ਜਿਹਨੂੰ ਆਪਾਂ ਕਹੀਏ ਕਿ ਖਾਲੀ ਪੇਟ ਸ਼ੂਗਰ ਹੋਗੀ ਜਾਂ ਖਾਣਾ ਖਾਣ ਤੋਂ ਬਾਅਦ ਸ਼ੂਗਰ ਹੋਗੀ, ਜਾਂ ਆਪਾਂ ਜਿਹਨੂੰ ਕਹੀਏ ਕਿ 3 ਮਹੀਨਿਆਂ ਵਾਲੀ ਸ਼ੂਗਰ ਹੋਗੀ, HbA1c ਹੋਗੀ, ਉਸ ਤੋਂ ਬਾਅਦ ਆਪਾਂ ਕਹੀਏ ਕਿ ਕੋਲੈਸਟ੍ਰੋਲ ਲੈਵਲ, ਆਪਾਂ ਕਹਿੰਦੇ ਕਿ ਟੋਟਲ ਕੋਲੈਸਟ੍ਰੋਲ ਕਰਵਾ ਲਿਆ ਜੀ LDL, ਕਿਉਂਕਿ ਇਹ ਜਿਹੜੇ ਸਾਰੇ ਟੈਸਟ ਹੈਗੇ ਨੇ ਇਹ ਵੀ ਆਪਣੇ ਜਿਗਰ ਜਾਂ ਲੀਵਰ ਦੀਆਂ ਬਿਮਾਰੀਆਂ ਦੇ ਨਾਲ ਉਨੇ ਹੀ ਇੰਪੋਰਟੈਂਟ ਪਹਿਲਾਂ ਜ਼ਰੂਰੀ ਹੈ ਆਪਾਂ ਨੂੰ ਇਹ

0: ਪਤਾ ਹੋਵੇ ਕਿ ਇਹ ਜਿਹੜਾ ਆਪਣਾ ਲਿਵਰ ਦੀਆਂ ਬਿਮਾਰੀਆਂ ਨੇ ਇਹ ਫੈਲਦੀਆਂ ਕਿਸ ਤਰ੍ਹਾਂ ਹੈਗੀਆਂ ਨੇ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਹੈਪਾਟਾਈਟਿਸ ਹੋ ਗਿਆ, ਹੈਪਾਟਾਈਟਿਸ ਏ ਹੋ ਗਿਆ ਜਾਂ ਈ ਹੋ ਗਿਆ, ਜਿਹਨੂੰ ਆਪਾਂ ਨੋਰਮਲ ਪੀਲੀਆ ਕਹਿੰਦੇ ਹਾਂ। ਲੋਕ ਬਹੁਤ ਸਾਰੇ ਆਪਣੇ ਕੋਲ ਆਣਗੇ ਜੀ ਮੈਨੂੰ ਨੋਰਮਲ ਪੀਲੀਆ ਹੋਇਆ ਸੀਗਾ, ਉਹ ਫੈਲਦਾ ਹੈਗਾ ਜੇ ਆਪਾਂ ਪ੍ਰਦੂਸ਼ਿਤ ਖਾਣਾ ਹੋ ਗਿਆ ਜਾਂ ਪ੍ਰਦੂਸ਼ਿਤ ਪਾਣੀ ਹੋ ਗਿਆ ਜਾਂ ਆਪਾਂ ਆਪਣੇ ਹੱਥ ਚੰਗੀ ਤਰ੍ਹਾਂ ਸਾਫ਼ ਨਹੀਂ ਕੀਤੇ ਖਾਣਾ ਖਾਣ ਤੋਂ ਪਹਿਲਾਂ, ਤਾਂ ਉਹਨਾਂ ਤਰੀਕਿਆਂ ਨਾਲ ਫੈਲਦਾ ਹੈਗਾ। ਦੂਜਾ ਆਪਣੇ ਕੋਲ ਆ ਜਾਂਦਾ ਹੈਗਾ ਹੈਪਾਟਾਈਟਿਸ ਬੀ ਜਾਂ ਹੈਪਾਟਾਈਟਿਸ ਸੀ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਕਾਲਾ ਪੀਲੀਆ। ਹੁਣ ਕਾਲਾ ਪੀਲੀਆ ਜਿਹੜਾ ਫੈਲਦਾ ਹੈਗਾ, ਜਿਵੇਂ ਕਿ ਅੱਜ ਕੱਲ ਆਪਾਂ ਨੂੰ ਪਤਾ ਕਿ ਆਪਣੇ ਬਹੁਤ ਸਾਰੇ ਬੱਚੇ ਨੇ, ਬਹੁਤ ਸਾਰੇ ਨੌਜਵਾਨ ਨੇ ਜਿਹੜੇ ਕਿ ਇੰਜੈਕਸ਼ਨ ਵਗੈਰਾ ਲਗਾਉਂਦੇ ਨੇ, ਸੂਈਆਂ ਲਗਾਉਂਦੇ ਨੇ, ਜਿਹੜੀ ਇੱਕ ਸੂਈ ਬੱਚੇ ਨੇ ਲਗਾਈ ਉਹੀ ਨਾਲ ਜਿਹੜੇ ਦੂਜੇ ਬੱਚੇ ਨੇ ਉਹ ਨਸ਼ਾ ਕਰਦੇ ਨੇ, ਤਾਂ ਜਿਹੜੀਆਂ ਅਨਸੇਫ ਜਾਂ ਅਨਪ੍ਰੋਟੈਕਟਿਡ ਨੀਡਲਸ ਨੇ ਜਾਂ ਸਟਰਾਈਲ ਨੀਡਲਸ ਨਹੀਂ ਹੈਗੀਆਂ, ਜਿਹੜੇ ਸਾਰੇ ਬੱਚੇ ਯੂਜ਼ ਕਰਦੇ ਰਹਿੰਦੇ ਨੇ ਆਪਸ ਵਿੱਚ, ਉਹਦੇ ਨਾਲ ਸਭ ਤੋਂ ਜ਼ਿਆਦਾ ਫੈਲ ਰਿਹਾ ਹੈਗਾ, ਬੋਥ ਹੈਪਾਟਾਈਟਿਸ ਬੀ ਤੇ ਹੈਪਾਟਾਈਟਿਸ ਸੀ।
1: ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਜੀ ਬਚਾਅ ਦੇ ਬਾਰੇ, ਤਾਂ ਕੋਈ ਹੋਰ ਗੱਲਬਾਤ ਜੋ ਤੁਸੀਂ ਸਰੋਤਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋਵੋ ਜਾਂ ਮੇਰੇ ਤੋਂ ਪੁੱਛਣਾ ਰਹਿ ਗਿਆ ਹੋਵੇ ਤਾਂ ਜ਼ਰੂਰ ਤੁਸੀਂ ਸਾਂਝਾ ਕਰੋ।
0: ਹਾਂਜੀ, ਇੱਕ ਹੋਰ ਇੰਪੋਰਟੈਂਟ ਚੀਜ਼ ਹੈਗੀ ਆ ਕਿ ਅਨਪ੍ਰੋਟੈਕਟਿਡ ਸੈਕਸ, ਇਸ ਚੀਜ਼ ਨੂੰ ਵੀ ਅਵੋਇਡ ਕਰਨਾ ਚਾਹੀਦਾ ਹੈਗਾ, ਕਿਉਂਕਿ ਇਸ ਨਾਲ ਵੀ ਜਿਹੜਾ ਹੈਪਾਟਾਈਟਿਸ ਬੀ ਵਗੈਰਾ ਦੀ ਜਿਹੜੀ ਟਰਾਂਸਮਿਸ਼ਨ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈਗੀ ਆ। ਹੋਰ ਆਪਾਂ ਅੱਗੇ ਸੋਚੀਏ ਤਾਂ ਕਈ ਵਾਰੀ ਕੀ ਹੁੰਦਾ ਕਿ ਜਿਹੜੀ ਮਦਰ ਹੈਗੀ ਆ, ਮਦਰ ਨੂੰ ਆਪਾਂ ਕਹੀਏ ਕਿ ਕਾਲਾ ਪੀਲੀਆ ਹੈਪਾਟਾਈਟਿਸ ਬੀ ਹੈ, ਉਹਦੇ ਤੋਂ ਜਿਹੜਾ ਬੱਚਾ ਹੈਗਾ, ਨਵਜੰਮਾ ਬੱਚਾ ਹੈਗਾ, ਉਹਨੂੰ ਵੀ ਚਾਂਸਿਸ ਹੈਗੇ ਨੇ ਕਿ ਉਹਨੂੰ ਵੀ ਹੈਪਾਟਾਈਟਿਸ ਬੀ ਹੋ ਸਕੇ, ਤਾਂ ਉਹਦੇ ਲਈ ਵੀ ਆਪਣੇ ਕੋਲ ਅੱਜ ਕੱਲ ਬਹੁਤ ਜ਼ਿਆਦਾ ਹੋਰ ਟ੍ਰੀਟਮੈਂਟਸ ਆ ਗਈਆਂ ਨੇ ਜਿਹਦੇ ਨਾਲ ਆਪਾਂ ਇਹ ਪ੍ਰੀਵੈਂਟ ਕਰ ਸਕਦੇ ਹੈਗੇ, ਆਪਾਂ ਬਚਾਅ ਕਰ ਸਕਦੇ ਕਿ ਅੱਗੇ ਜਾ ਕੇ ਜਿਹੜਾ ਬੱਚਾ ਹੈਗਾ, ਛੋਟਾ ਬੱਚਾ ਹੈਗਾ, ਉਹਨੂੰ ਉਸ ਨਾਲ ਕੋਈ ਵੀ ਕੰਪਲੀਕੇਸ਼ਨਸ ਨਾ ਹੋਣ।
1: ਜੀ, ਗੱਲ ਤਾਂ ਮੈਂ ਤੁਹਾਡੇ ਤੋਂ ਹੋਰ ਪੁੱਛਣਾ ਚਾਹ ਰਹੀ ਸੀ ਪਰ ਵਿੱਚੋਂ ਗੱਲਾਂ ਚੋਂ ਗੱਲ ਇਹ ਨਿਕਲਿਆ ਜੀ ਕਿ ਤੁਸੀਂ ਗੱਲ ਕੀਤੀ ਜਿਵੇਂ ਅਕਸਰ ਅਸੀਂ ਕਹਿ ਦਿੰਦੇ ਹਾਂ ਵੀ ਇਹ ਇਲਜ਼ਾਮ ਲੱਗਦਾ ਵੀ ਜਿਹੜੇ ਲੋਕ ਸ਼ਰਾਬ ਪੀਂਦੇ ਨੇ ਸਿਰਫ ਉਹਨਾਂ ਨੂੰ ਹੀ ਲਿਵਰ ਦੀ ਜਾਂ ਜਿਗਰ ਦੀ ਸਮੱਸਿਆ ਹੋ ਸਕਦੀ ਹੈ, ਪਰ ਅਸੀਂ ਦੇਖ ਰਹੇ ਹਾਂ ਕਿ ਡਿਜ਼ੀਜ਼ ਬਰਡਨ ਬਹੁਤ ਜ਼ਿਆਦਾ ਵੱਧ ਗਿਆ, ਈਵਨ ਜਿਹੜੀਆਂ ਫੀਮੇਲ ਨੇ, ਵਿਮੈਨ ਨੇ, ਉਹਨਾਂ ਦੇ ਵਿੱਚ ਵੀ ਲਿਵਰ ਦੀਆਂ ਸਮੱਸਿਆਵਾਂ ਆ ਗਈਆਂ ਔਰ ਉਹ ਕੋਈ ਸ਼ਰਾਬ ਨਹੀਂ ਪੀਂਦੀਆਂ, ਸੇਵਨ ਨਹੀਂ ਕਰਦੀਆਂ। ਇਸ ਬਿਮਾਰੀ ਬਾਰੇ ਵੀ ਥੋੜਾ ਜਿਹਾ ਵਿਸਥਾਰ ਸਹਿਤ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਹ ਕੀ ਬਿਮਾਰੀ ਹੁੰਦੀ ਹੈ ਤੇ ਇਹਦੇ ਚਿੰਨ ਲੱਛਣ ਕੀ ਹੁੰਦੇ ਨੇ।
0: ਇਹਦੇ ਵਿੱਚ ਆਪਾਂ ਸਭ ਤੋਂ ਜ਼ਿਆਦਾ ਜਿਵੇਂ ਆਪਾਂ ਕਹੀਏ ਕਿ ਅੱਜ ਕੱਲ ਜਿਹੜੀ ਆਪਣੀ ਡਾਇਟ ਹੈ ਤੇ ਜਿਹੜੀ ਆਪਣੀ ਸੀਡੈਂਟਰੀ ਲਾਈਫ ਸਟਾਈਲ ਹੈਗੀ ਆ ਕਿ ਆਪਾਂ ਸਾਰਾ ਦਿਨ ਜਿਵੇਂ ਬੈਠੇ ਰਹਿੰਦੇ ਹੈਗੇ ਆ, ਬੈਠਣ ਵਾਲੇ ਜਿਹੜੇ ਕੰਮ ਹੈਗੇ ਨੇ ਜਾਂ ਆਪਾਂ ਜਿਹੜਾ ਵੀ ਭੋਜਨ ਖਾਂਦੇ ਹੈਗੇ ਆ ਜਿਹਦੇ ਵਿੱਚ ਆਪਾਂ ਬਹੁਤ ਜ਼ਿਆਦਾ ਜੰਕ ਫੂਡ ਖਾਂਦੇ ਆ, ਬਹੁਤ ਜ਼ਿਆਦਾ ਫੈਟੀ ਫੂਡ ਖਾਂਦੇ ਆ, ਬਾਹਰ ਦਾ ਖਾਣਾ ਜ਼ਿਆਦਾ ਖਾਂਦੇ ਹੈਗੇ ਆ, ਤਾਂ ਇਹ ਦੋ ਪ੍ਰਮੁੱਖ ਹੋਰ ਕਾਰਨ ਨੇ ਸ਼ਰਾਬ ਤੋਂ ਇਲਾਵਾ ਜਿਨ੍ਹਾਂ ਕਰਕੇ ਜਿਹੜੀਆਂ ਜਿਗਰ ਦੀਆਂ ਪ੍ਰੋਬਲਮਸ ਹੈਗੀਆਂ ਨੇ ਉਹ ਬਹੁਤ ਜ਼ਿਆਦਾ ਆਪਣੀ ਇਸ ਪੀੜ੍ਹੀ ਵਿੱਚ ਆ ਰਹੀਆਂ ਨੇ। ਪਹਿਲਾਂ ਆਪਾਂ ਕਹੀਏ ਕਿ ਬਹੁਤ ਜ਼ਿਆਦਾ ਕਹਿੰਦੇ ਸੀਗੇ ਕਿ ਜਿਹੜੇ ਸਿਰਫ ਸ਼ਰਾਬ ਪੀਂਦੇ ਨੇ ਉਹਨਾਂ ਦਾ ਜਿਗਰ ਖਰਾਬ ਹੁੰਦਾ ਸੀਗਾ, ਬਟ ਹੁਣ ਇਹਨਾਂ ਚੀਜ਼ਾਂ ਕਰਕੇ ਜਿਹੜੇ ਅੱਜ ਕੱਲ੍ਹ ਦੀ ਆਪਣੀ ਪੀੜ੍ਹੀ ਹੈਗੀ ਆ ਉਹਦੇ ਵਿੱਚ ਜਿਗਰ ਜਾਂ ਲਿਵਰ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਜ਼ਿਆਦਾ ਹੋ ਰਿਹਾ। ਇਸ ਕਰਕੇ ਬਾਰ ਬਾਰ ਹਰ ਚੀਜ਼ ਹਮੇਸ਼ਾ ਜਦੋਂ ਵੀ ਲਿਵਰ ਦਾ ਆਉਂਦਾ ਤਾਂ ਇਹ ਦੋ ਚੀਜ਼ਾਂ ਆਉਂਦੀਆਂ ਹੀ ਆਉਂਦੀ ਨੇ ਕਿ ਆਪਣੀ ਡਾਇਟ ਮੋਡੀਫਾਈ ਕਰੋ, ਆਪਣੀ ਜਿਹੜੀ ਹੈਗਾ ਤੁਸੀਂ ਵੀ ਖਾਣ ਪੀਣ ਦਾ ਧਿਆਨ ਰੱਖੋ, ਲਗਾਤਾਰ ਐਕਸਰਸਾਈਜ਼ ਕਰਦੇ ਰਹੋ, ਆਪਣੇ ਲਿਵਰ ਦਾ ਲਗਾਤਾਰ ਚੈੱਕਅਪ ਕਰਵਾਉਂਦੇ ਰਹੋ ਤਾਂ ਕਿ ਆਪਾਂ ਨੂੰ ਟਾਈਮ ਸਿਰ ਪਤਾ ਚੱਲ ਜਾਏ ਕਿ ਆਪਣੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ। ਆਪਣੀ ਸ਼ੂਗਰ ਚੈੱਕ ਕਰਵਾਉਂਦੇ ਰਹੋ, ਆਪਣਾ ਕੋਲੈਸਟ੍ਰੋਲ ਚੈੱਕ ਕਰਵਾਉਂਦੇ ਰਹੋ ਤਾਂ ਕਿ ਆਪਾਂ ਅਰਲੀ ਸਟੇਜ ਤੇ ਉਸ ਚੀਜ਼ ਨੂੰ ਫੜ ਲਈਏ ਤਾਂ ਕਿ ਉਹ ਇਸ ਤੱਕ ਪਹੁੰਚਣ ਹੀ ਨਾ ਕਿ ਆਪਣਾ ਜਿਹੜਾ ਲਿਵਰ ਹੈਗਾ ਜਾਂ ਜਿਗਰ ਹੈਗਾ ਉਹ ਅਫੈਕਟ ਹੋ ਸਕੇ।
1: ਜੀ, ਇੱਕ ਗੱਲ ਮੈਂ ਹੋਰ ਡਾਕਟਰ ਸਾਹਿਬ ਇਹਦੇ ਵਿੱਚ ਜੋੜਨਾ ਚਾਹਾਂਗੀ, ਜਿਵੇਂ ਤੁਸੀਂ ਗੱਲ ਕੀਤੀ ਵੀ ਟੈਲੈਂਟ ਜਾਂ ਕੰਮ ਕਰਦੇ ਆ ਜਿਹੜੇ ਲੋਕ, ਇੱਕ ਹੋਰ ਕੈਟੇਗਰੀ ਦੇ ਲੋਕ ਨੇ ਜੀ ਵੀ ਜਿਹੜੇ ਓਬੀਜ਼ ਨੇ, ਕਿਉਂਕਿ ਉਹ ਮੰਜੇ ਤੇ ਬੈਠੇ ਆ ਜਾਂ ਫਿਰ ਉਹ ਤੋਰਾ ਫੇਰਾ ਨਹੀਂ ਕਰ ਰਹੇ, ਵਾਕ ਨਹੀਂ ਕਰਦੇ ਜਾਂ ਘਰ ਦਾ ਕੰਮ ਨਹੀਂ ਕਰਦੇ, ਇਸ ਕਰਕੇ ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੋਈ ਹੈ ਤੇ ਹੁਣ ਉਹ ਲਿਵਰ ਦੀ ਸਮੱਸਿਆ ਵੱਲ ਨੂੰ ਵੱਧ ਰਹੇ ਨੇ, ਉਹਨਾਂ ਨੂੰ ਕੀ ਸੁਝਾਅ ਦਿਓਗੇ ਜਿਹੜੇ ਕਹਿੰਦੇ ਆ ਜੀ ਮੇਰੇ ਗੋਡੇ ਦੁਖਦੇ ਆ, ਮੈਂ ਤਾਂ ਤੁਰਿਆ ਨਹੀਂ ਜਾਂਦਾ ਜਾਂ ਮੈਨੂੰ ਆਹ ਸਮੱਸਿਆ?
0: ਹਾਂ, ਇਹ ਵੀ ਬਹੁਤ ਸਾਰੇ ਆਉਂਦੇ ਕਿਉਂਕਿ ਆਪਾਂ ਨੂੰ ਜਿਵੇਂ ਪਤਾ ਕਿ ਬਹੁਤ ਜ਼ਿਆਦਾ ਬਜ਼ੁਰਗ ਲੋਕ ਨੇ ਜਿਹੜੇ ਕਹਿਣਗੇ ਕਿ ਜੀ ਮੈਨੂੰ ਤਾਂ ਜੀ ਗੋਡਿਆਂ ਦੀ ਇੰਨੀ ਦਿੱਕਤ ਹੈਗੀ ਕਿ ਮੈਂ ਤਾਂ ਤੁਰ ਹੀ ਨਹੀਂ ਸਕਦਾ ਹੈਗਾ, ਉਹਨਾਂ ਵਿੱਚ ਆਪਾਂ ਇਹ ਕਹਾਂਗੇ ਕਿ ਐਟਲੀਸਟ ਚਲੋ ਜਿੰਨਾ ਕਿ ਤੁਸੀਂ ਤੁਰ ਸਕਦੇ ਹੋ ਤੁਰੋ, ਬਟ ਮੇਨ ਆਪਣੀ ਡਾਇਟ ਵੱਲ ਧਿਆਨ ਰੱਖੋ ਤਾਂ ਕਿ ਆਪਣੀ ਜਿਹੜੀ ਸ਼ੂਗਰ ਲੈਵਲਸ ਨੇ ਜਾਂ ਉਹ ਚੀਜ਼ਾਂ ਆਪਣੀਆਂ ਜ਼ਿਆਦਾ ਕੰਟਰੋਲ 'ਚ ਰਹਿਣ ਤਾਂ ਕਿ ਉਸ ਚੀਜ਼ ਨਾਲ ਆਪਣਾ ਜਿਹੜਾ ਲੀਵਰ ਹੈਗਾ ਜਾਂ ਜਿਗਰ ਹੈਗਾ ਉਹ ਅਫੈਕਟ ਨਾ ਹੋਵੇ।
1: ਜੀ ਡਾਕਟਰ ਸਾਹਿਬ, ਇਹ ਕਿਉਂਕਿ ਹਰ ਤਰ੍ਹਾਂ ਦੇ ਜਿਵੇਂ ਮਰੀਜ਼ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਹਨਾ, ਅੱਜ ਕੱਲ੍ਹ ਵੈਸੇ ਤੁਹਾਡੇ ਕੋਲ ਤਾਂ ਉਹ ਲੋਕ ਵੀ ਆਉਂਦੇ ਹੋਣਗੇ ਜਿਹੜੇ ਆਪਣਾ ਖੁਦ ਦੇਖ ਕੇ ਡਾਇਗਨੋਸ ਆਉਂਦੇ ਹੋਣਗੇ ਤੇ ਤੁਹਾਨੂੰ ਸਿਰਫ ਆ ਕੇ ਕਹਿੰਦੇ ਹੋਣਗੇ ਆਹ ਮੈਨੂੰ ਦਵਾਈ ਲਿਖ ਦਿਓ ਜੀ ਜਾਂ ਮੈਨੂੰ ਆਹ ਸਮੱਸਿਆਵਾਂ ਆ ਰਹੀਆਂ ਨੇ।
0: ਹਾਂਜੀ ਹਾਂਜੀ, ਬਹੁਤ ਸਾਰੇ ਲੋਕ ਹੁੰਦੇ ਕਿ ਆਪਣੀ ਬਿਮਾਰੀ ਦਾ ਪਹਿਲਾਂ ਤੁਸੀਂ ਆਪਾਂ ਜਿਹਨੂੰ ਕਹਿੰਦੇ ਕਿ ਗੂਗਲ ਗੁਰੂ ਤੋਂ ਹਨਾ ਸਾਰਾ ਕੁਝ ਪੜ੍ਹ ਕੇ ਆ ਕੇ ਦੱਸਣਗੇ ਕਿ ਏਦਾਂ ਏਦਾਂ ਕਰਕੇ ਹੈਗਾ ਜੀ, ਮੈਨੂੰ ਤਾਂ ਇਹ ਲੱਗਦਾ ਕਿ ਇਹ ਚੀਜ਼ ਹੈਗੀ ਆ। ਹਰ ਕਿਸੇ ਨੂੰ ਇਹ ਕਹਿੰਦੀ ਹੈ ਕਿ ਜੋ ਵੀ ਗੂਗਲ ਤੇ ਲਿਖਿਆ ਹੁੰਦਾ ਹੈਗਾ ਉਹ ਸੱਚ ਨਹੀਂ ਹੁੰਦਾ ਹੈਗਾ, ਹਰ ਪੇਸ਼ੈਂਟ ਹੈ ਉਹ ਅਲੱਗ ਅਲੱਗ ਵੇਰੀ ਕਰਦਾ ਹੈਗਾ, ਕਿਸੇ ਨੂੰ ਇੱਕ ਚੀਜ਼ ਨਾਲ ਅਫੈਕਟ

0: ਲੀਵਰ ਹੈ, ਕਈਆਂ ਦੇ ਵਿੱਚ ਆਉਂਦਾ ਕਿ ਗ੍ਰੇਡ 1 ਹੈ ਜੀ, ਕਈਆਂ ਦਾ ਗ੍ਰੇਡ 2 ਵੀ ਆ ਜਾਂਦਾ। ਸੋ ਇਸ ਬਿਮਾਰੀ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ ਕਿ ਇਹ ਬਿਮਾਰੀ ਅਗਰ ਹੈ ਤਾਂ ਸਾਨੂੰ ਫਿਰ ਕੀ ਕਰਨਾ ਚਾਹੀਦਾ।
1: ਉਹੀ ਹੈਗਾ ਨਾ ਕਿ ਜਿਹੜਾ ਫੈਟੀ ਲੀਵਰ ਆਪਾਂ ਕਹਿੰਦੇ ਕਿ ਸਭ ਤੋਂ ਪਹਿਲੀ ਸਟੇਜ 1 ਹੈ ਲੀਵਰ ਖਰਾਬ ਹੋਣ ਦੀ, ਔਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਇਹਦੇ ਵਿੱਚ ਇਹ ਹੈਗੀ ਹੈ ਕਿ ਜਿਸ ਕਿਸੇ ਦਾ ਵੀ ਫੈਟੀ ਲੀਵਰ ਹੈ, ਚਾਹੇ ਗ੍ਰੇਡ 1 ਹੈ ਚਾਹੇ ਗ੍ਰੇਡ 2 ਹੈ, ਤਾਂ ਇਹ ਉਹ ਸਟੇਜ ਹੈ ਜਿੱਥੇ ਆਪਾਂ ਲੀਵਰ ਨੂੰ ਠੀਕ ਕਰਕੇ ਉਹਨੂੰ ਨਾਰਮਲ ਵਾਪਿਸ ਆਪਣੇ ਨਾਰਮਲ ਜਿਹੜਾ ਜਿਗਰ ਹੈ ਜਾਂ ਨਾਰਮਲ ਲੀਵਰ ਤੇ ਲਿਆ ਸਕਦੇ ਹੈਗੇ ਆ। ਹੁਣ ਇਹਦੇ ਵਿੱਚ ਵੀ ਤੁਸੀਂ ਸਵਾਲ ਪੁੱਛਿਆ ਹੈਗਾ ਕਿ ਜਿਹੜਾ ਡਾਇਬਟੀਜ਼ ਤੇ ਫੈਟੀ ਲੀਵਰ ਹੈ, ਕਈ ਵਾਰੀ ਕੀ ਹੁੰਦਾ ਕਿ ਲੋਕਾਂ ਨੂੰ ਬਹੁਤ ਸਾਲਾਂ ਤੋਂ ਜਿਹੜੀ ਡਾਇਬਟੀਜ਼ ਹੁੰਦੀ ਬਟ ਉਹਨਾਂ ਨੂੰ ਜਿਹੜੇ ਸਿਮਟਮਸ ਨਹੀਂ ਆਉਂਦੇ ਹੈਗੇ ਜਾਂ ਉਹ ਆਪਾਂ ਕਹੀਏ ਕਿ ਟੈਸਟ ਨਹੀਂ ਕਰਵਾਉਂਦੇ ਹੈਗੇ। ਯੂਜਲੀ ਦੇਖਿਆ ਗਿਆ ਹੈਗਾ ਕਿ ਜਿਹਨਾਂ ਨੂੰ 15 ਤੋਂ 20 ਸਾਲਾਂ ਤੱਕ ਡਾਇਬਟੀਜ਼ ਦਾ ਰਿਹਾ ਹੈਗਾ, 15-20 ਸਾਲਾਂ ਬਾਅਦ ਉਹ ਜਿਗਰ ਨੂੰ ਜਾ ਕੇ ਅਫੈਕਟ ਕਰਦੀ ਹੈਗੀ ਆ। ਤਾਂ ਇਹ ਬਹੁਤ ਜ਼ਰੂਰੀ ਹੈਗਾ ਕਿ ਜੇ 30 ਈਅਰਸ ਐਂਡ ਅਬਵ ਹੈ ਜਾਂ ਆਪਾਂ ਨੂੰ ਬਹੁਤ ਜ਼ਿਆਦਾ ਓਬੀਜ਼, ਆਪਾਂ ਨੂੰ ਬਹੁਤ ਜ਼ਿਆਦਾ ਮੋਟਾਪਾ ਹੈਗਾ ਜਾਂ ਆਪਣੀ ਫੈਮਿਲੀ ਹਿਸਟਰੀ ਹੈਗੀ ਆ, ਮਤਲਬ ਆਪਣੀ ਫੈਮਿਲੀ ਦੇ ਵਿੱਚ ਆਪਣੇ ਮਾਤਾ ਨੂੰ, ਪਿਤਾ ਨੂੰ ਜਾਂ ਕਿਸੇ ਵੀ ਆਪਣੇ ਭਾਈ ਭੈਣ ਨੂੰ ਕੋਈ ਸ਼ੂਗਰ ਦੀ ਬਿਮਾਰੀ ਪਹਿਲਾਂ ਤੋਂ ਹੈ, ਤਾਂ ਉਹ ਬਹੁਤ ਜ਼ਰੂਰੀ ਹੈਗਾ ਕਿ ਆਪਾਂ ਵੀ ਆਪਣਾ ਐਟਲੀਸਟ ਇੱਕ ਬੇਸਲਾਈਨ ਟੈਸਟ ਜ਼ਰੂਰ ਕਰਵਾਈਏ ਤਾਂ ਕਿ ਆਪਾਂ ਨੂੰ ਇਹ ਪਤਾ ਚੱਲ ਸਕੇਗੀ ਕਿ ਆਪਾਂ ਨੂੰ ਸ਼ੂਗਰ ਦੀ ਬਿਮਾਰੀ ਨਹੀਂ ਹੈਗੀ। ਕਿਉਂਕਿ ਜੇ ਸ਼ੂਗਰ ਦੀ ਬਿਮਾਰੀ ਆਪਾਂ ਅਰਲੀ ਡਿਟੈਕਟ ਕਰਕੇ, ਪਤਾ ਕਰਕੇ, ਉਹਦੀ ਟ੍ਰੀਟਮੈਂਟ ਸਟਾਰਟ ਕਰਤੀ, ਆਪਣੀਆਂ ਦਵਾਈਆਂ ਸਟਾਰਟ ਕਰਤੀਆਂ, ਆਪਣਾ ਖਾਣ ਪੀਣ ਦਾ ਧਿਆਨ ਰੱਖਤਾ, ਤਾਂ ਫਿਰ ਉਹ ਆਪਣਾ ਜਿਗਰ ਤੇ ਅਫੈਕਟ ਨਹੀਂ ਕਰੇਗੀ ਅੱਗੇ ਜਾ ਕੇ।
0: ਡਾਕਟਰ ਸਾਹਿਬ, ਇੱਕ ਹੋਰ ਛੋਟਾ ਜਿਹਾ ਸਵਾਲ ਜੋ ਮੇਰੇ ਮਨ ਦੇ ਵਿੱਚ ਇਹ ਆਇਆ ਵੀ ਅਸੀਂ ਕਹਿ ਦਿੰਦੇ ਹਾਂ ਕਿ ਬਈ ਜਿਵੇਂ ਮੰਨ ਲਓ ਕੋਈ ਕਿਸੇ ਵੀ ਅੰਗ ਦੀ ਜੇ ਆਪਾਂ ਗੱਲ ਕਰੀਏ, ਕੋਈ ਬਿਮਾਰੀ ਹੋ ਗਈ ਤਾਂ ਆਪਾਂ ਕਹਿੰਦੇ ਕਿ ਭਾਈ ਦਵਾਈ ਲੈਣੀ ਚਾਹੀਦੀ ਹੈ ਤੇ ਬਹੁਤ ਜ਼ਰੂਰੀ ਹੈ ਕਿ ਆਪਣੀ ਉਸ ਦਵਾਈ ਨੂੰ ਆਪਾਂ ਲਗਾਤਾਰਤਾ ਦੇ ਵਿੱਚ ਲੈਂਦੇ ਰਹਿਣਾ, ਪਰ ਸਾਡੇ ਸਰੋਤਿਆਂ ਨੂੰ ਤੁਸੀਂ ਇਹ ਜਾਣਕਾਰੀ ਦਿਓ ਕਿਉਂਕਿ ਬਹੁਤ ਜ਼ਿਆਦਾ ਡੂੰਘਾਈ ਦੇ ਵਿੱਚ ਤੁਸੀਂ ਆਪਣੇ ਇਹਨਾਂ ਸਬਜੈਕਟਸ ਨੂੰ ਪੜ੍ਹ ਕੇ ਮਤਲਬ ਇੱਥੋਂ ਤੱਕ ਪਹੁੰਚੇ ਹੋ। ਏਮਜ਼ ਹਸਪਤਾਲ ਬਠਿੰਡਾ ਦੇ ਵਿੱਚ ਬਤੌਰ ਤੁਸੀਂ ਐਸੋਸੀਏਟ ਪ੍ਰੋਫੈਸਰ ਕੰਮ ਕਰ ਰਹੇ ਹੋ, ਹੁਣ ਵੀ ਤੁਸੀਂ ਪੜ੍ਹਾਈ ਦੇ ਨਾਲ ਜੁੜੇ ਹੋਏ ਹੋ, ਕਿ ਇਹ ਜਿਹੜੀਆਂ ਦਵਾਈਆਂ ਜੋ ਅਸੀਂ ਖਾਂਦੇ ਹਾਂ, ਮੰਨ ਲਓ ਕਿਸੇ ਵੀ ਬਿਮਾਰੀ ਵਾਸਤੇ ਅਸੀਂ ਖਾ ਰਹੇ ਹਾਂ ਉਹਨੂੰ ਠੀਕ ਕਰਨ ਲਈ, ਕਿ ਇਹਨਾਂ ਦੇ ਕੋਈ ਮਾੜੇ ਪ੍ਰਭਾਵ ਵੀ ਸਾਡੇ ਜਿਗਰ ਦੇ ਉੱਤੇ ਪੈਂਦੇ ਨੇ ਜੀ, ਇਹਦੇ ਵਾਸਤੇ ਅਸੀਂ ਕੀ ਕਰ ਸਕਦੇ ਹਾਂ?
1: ਬਹੁਤ ਸਾਰੀਆਂ ਦਵਾਈਆਂ ਹੁੰਦੀਆਂ ਹੈਗੀਆਂ ਨੇ, ਆਪਾਂ ਕਹੀਏ ਕਿ ਚਲੋ ਜੇ ਜਿਗਰ ਖਰਾਬ ਹੋ ਗਿਆ ਜਾਂ ਲੀਵਰ ਖਰਾਬ ਹੋ ਗਿਆ ਹੈਗਾ, ਉਸ ਨੂੰ ਠੀਕ ਕਰਨ ਵਾਸਤੇ ਤਾਂ ਚਲੋ ਆਪਾਂ ਦਵਾਈਆਂ ਖਾਣੀਆਂ ਹੀ ਖਾਣੀਆਂ ਨੇ, ਪਰ ਬਹੁਤ ਸਾਰੀਆਂ ਇੱਦਾਂ ਦੀਆਂ ਦਵਾਈਆਂ ਵੀ ਹੁੰਦੀਆਂ ਨੇ ਜਿਹੜੀਆਂ ਆਪਣੇ ਜਿਗਰ ਜਾਂ ਜਿਹੜਾ ਲੀਵਰ ਹੈਗਾ ਉਹਨੂੰ ਖਰਾਬ ਕਰ ਸਕਦੀਆਂ ਹੈਗੀਆਂ ਨੇ, ਜਿਹਦੇ ਵਿੱਚ ਆਪਾਂ ਕਹੀਏ ਕਿ ਕਈ ਵਾਰੀ ਆਪਾਂ ਕਹਿੰਦੇ ਹਾਂ ਕਿ ਟੀਬੀ ਦੀ ਦਵਾਈ ਹੈਗੀ ਹੈ, ਬਹੁਤ ਸਾਰੇ ਜਿਵੇਂ ਅੱਜ ਕੱਲ੍ਹ ਟੀਬੀ ਬਹੁਤ ਜ਼ਿਆਦਾ ਆਪਣੀ ਹੈਗੀ ਹੈ ਇਸ ਏਰੀਆ ਵਿੱਚ, ਤਾਂ ਜਿਹੜੇ ਲੋਕ ਟੀਬੀ ਦੀ ਦਵਾਈ ਖਾਂਦੇ ਆ ਤਾਂ ਜਿਹੜੀ ਟੀਬੀ ਦੀ ਦਵਾਈ ਹੈਗੀ ਹੈ ਉਹ ਵੀ ਡਾਇਰੈਕਟਲੀ ਜਿਹੜਾ ਆਪਣਾ ਜਿਗਰ ਹੈ ਜਾਂ ਲੀਵਰ ਹੈ ਉਹਨੂੰ ਉਹ ਅਫੈਕਟ ਕਰ ਦਿੰਦੀ ਹੈਗੀ ਹੈ। ਤਾਂ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਆਪਾਂ ਟੀਬੀ ਦੀ ਦਵਾਈ ਖਾਂਦੇ ਹਾਂ ਤਾਂ ਆਪਾਂ ਜਿਹੜੇ ਆਪਣੇ ਜਿਗਰ ਦੇ ਜਾਂ ਲੀਵਰ ਦੇ ਟੈਸਟ ਹੈਗੇ ਨੇ ਉਹ ਲਗਾਤਾਰ ਕਰਵਾਉਂਦੇ ਰਹੀਏ ਤਾਂ ਕਿ ਆਪਾਂ ਨੂੰ ਇਹ ਪਤਾ ਲੱਗ ਸਕੇ ਕਿ ਇਹਦੇ ਕਰਕੇ ਜਿਹੜਾ ਆਪਣਾ ਉਹ ਹੈਗਾ ਜਿਗਰ ਹੈ ਉਹ ਖਰਾਬ ਨਹੀਂ ਹੋ ਪਾ ਰਿਹਾ ਹੈਗਾ। ਤੇ ਜੇ ਬਾਏ ਚਾਂਸ ਆਪਾਂ ਇਹ ਕਹਿੰਦੇ ਹਾਂ ਕਿ ਜਿਗਰ ਖਰਾਬ ਹੋ ਗਿਆ ਜਾਂ ਫੈਟੀ ਲੀਵਰ ਹੋ ਗਿਆ, ਜ਼ਰੂਰੀ ਨਹੀਂ ਹੈਗਾ ਕਿ ਇਨੀਸ਼ਲੀ ਆਪਾਂ ਹਰ ਇਸ ਫੈਟੀ ਲੀਵਰ ਲਈ ਆਪਾਂ ਦਵਾਈ ਖਾਈਏ ਹੀ ਖਾਈਏ। ਸਭ ਤੋਂ ਜ਼ਿਆਦਾ ਜ਼ਰੂਰੀ ਅੱਜ ਕੱਲ੍ਹ ਇਹ ਹੈਗਾ ਕਿ ਲਾਈਫ ਸਟਾਈਲ ਇੰਟਰਵੈਂਸ਼ਨ, ਜਿਹਦੇ ਵਿੱਚ ਬਾਰ ਬਾਰ ਅਸੀਂ ਸਭ ਨੂੰ ਇਹ ਕਹਿੰਦੇ ਹਾਂ ਕਿ ਆਪਣੀ ਡਾਇਟ ਤੇ ਆਪਣੀ ਐਕਸਰਸਾਈਜ਼ ਦਾ ਧਿਆਨ ਰੱਖੋ। ਜੇ ਡਾਇਟ ਤੇ ਐਕਸਰਸਾਈਜ਼ ਤੋਂ ਬਾਅਦ ਵੀ ਆਪਾਂ ਕਹੀਏ ਕਿ ਜੇ ਆਪਣਾ ਲੀਵਰ ਠੀਕ ਨਹੀਂ ਹੁੰਦਾ ਜਾਂ ਉਹ ਜਿਹੜੀ ਬਿਮਾਰੀ ਹੈਗੀ ਹੈ ਉਹ ਅੱਗੇ ਪ੍ਰੋਗਰੈਸ ਹੁੰਦੀ ਰਹਿੰਦੀ ਹੈ, ਫਿਰ ਆਪਾਂ ਦਵਾਈਆਂ ਦਾ ਸਹਾਰਾ ਲੈ ਕੇ ਉਹਨੂੰ ਇੱਕ ਤਰ੍ਹਾਂ ਨਾਲ ਸਟਾਪ ਕਰਨ ਦੀ ਕੋਸ਼ਿਸ਼ ਕਰਦੇ ਹੈਗੇ
0: ਜੀ। ਡਾਕਟਰ, ਅਗਲਾ ਸਵਾਲ ਜੋ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਉਹ ਇਹ ਹੈ ਜੀ, ਕਿਉਂਕਿ ਸਵਾਲ ਬਹੁਤ ਜ਼ਿਆਦਾ ਨੇ ਔਰ ਸਮਾਂ ਜਿਹੜਾ ਹੁੰਦਾ ਜੀ ਉਹ ਸੀਮਿਤ ਹੀ ਹੁੰਦਾ, ਤਾਂ ਹੁਣ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦੇ ਦਿਓ ਜੀ ਕਿ ਅਸੀਂ ਕਹਿੰਦੇ ਕਿ ਜੀ ਫਲਾਣੇ ਦਾ ਲਿਵਰ ਖਰਾਬ ਹੋ ਗਿਆ, ਸੋ ਇਸ ਬਿਮਾਰੀ ਤੋਂ ਕੀ ਭਾਵ ਹੈ ਜੀ ਤੇ ਸਾਨੂੰ ਫਿਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਬਈ ਸਾਡਾ ਅਗਰ ਲਿਵਰ ਖਰਾਬ ਹੋ ਚੁੱਕਿਆ ਤਾਂ ਅਸੀਂ ਕੀ ਕਰੀਏ ਜੀ?
1: ਇੱਕ ਆਪਾਂ ਜਦੋਂ ਕਹਿੰਦੇ ਕਿ ਲੀਵਰ ਖਰਾਬ ਹੋ ਗਿਆ, ਲੀਵਰ ਖਰਾਬ ਹੋਣਾ ਮਤਲਬ ਆਪਣੇ ਕੋਲ ਐਡਵਾਂਸ ਸਟੇਜ ਆਫ ਲੀਵਰ ਫੇਲੀਅਰ ਉਹ ਪਹੁੰਚ ਚੁੱਕੀ ਹੈਗੀ, ਜਿਹਦੇ ਵਿੱਚ ਮੈਂ ਆਲਰੇਡੀ ਪਹਿਲਾਂ ਦੱਸਿਆ ਕਿ ਆਪਣੇ ਜਿਹੜੇ ਸਿਮਟਮਸ ਨੇ ਉਹ ਆਪਣਾ ਇਹ ਹੈਗਾ ਕਿ ਪੇਟ ਵਿੱਚ ਪਾਣੀ ਭਰਨਾ ਹੈਗਾ, ਆਪਣੇ ਜਿਹੜੇ ਪੈਰਾਂ ਤੇ ਸੋ ਜਾਣੀ ਹੈਗੀ ਆ, ਖੂਨ ਦੀ ਉਲਟੀ ਆਣੀ ਹੈਗੀ ਆ, ਜਾਂ ਏਦਾਂ ਆਪਾਂ ਕਹੀਏ ਕਿ ਬੇਹੋਸ਼ੀ ਹੋ ਜਾਣੀ ਹੈਗੀ ਆ ਬਾਰ ਬਾਰ, ਤਾਂ ਸਭ ਤੋਂ ਇੰਪੋਰਟੈਂਟ ਇਹ ਹੈਗਾ ਕਿ ਜੇ ਇਹ 4-5 ਲੱਛਣ ਹੈਗੇ ਨੇ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ ਕਿ ਆਪਾਂ ਹੋਸਪਿਟਲ ਵਿੱਚ ਜਾ ਕੇ ਆਪਣੇ ਆਪ ਨੇ ਟੈਸਟ ਕਰਵਾ ਕੇ ਇਸ ਚੀਜ਼ ਦਾ ਇਲਾਜ ਕਰਵਾਈਏ, ਕਿਉਂਕਿ ਇਹ ਉਹ ਸਟੇਜ ਪਹੁੰਚ ਚੁੱਕੀ ਹੈ ਜਿਸ ਤੋਂ ਆਪਾਂ ਵਾਪਿਸ ਆਪਣੇ ਲੀਵਰ ਨੂੰ ਠੀਕ ਨਹੀਂ ਕਰ ਸਕਦੇ। ਔਰ ਜੇ ਆਪਾਂ ਇਹਨਾਂ ਚੀਜ਼ਾਂ ਦਾ ਇਲਾਜ ਨਹੀਂ ਕਰਾਵਾਂਗੇ ਬਾਰ ਬਾਰ, ਜਿਵੇਂ ਆਪਾਂ ਕਹੀਏ ਕਿ ਖੂਨ ਦੀ ਉਲਟੀ ਆ ਜਾਂਦੀ ਹੈਗੀ ਆ ਜਾਂ ਇਹ ਚੀਜ਼ਾਂ ਹੈਗੀਆਂ ਕਿ ਅੱਗੇ ਆਪਣੇ ਹੋਰ ਹਾਰਟ ਤੇ ਜਾਂ ਕਿਡਨੀ ਤੇ ਅਸਰ ਪਾ ਦਿੰਦੀ ਹੈਗੀ, ਤਾਂ ਉਹ ਆਪਣੇ ਇੱਕ ਤਰ੍ਹਾਂ ਨਾਲ ਜਾਨਲੇਵਾ ਹੋ ਜਾਂਦੀ ਹੈਗੀ ਆ।
0: ਤੇ ਡਾਕਟਰ ਸਾਹਿਬ, ਇੱਕ ਜਾਣਕਾਰੀ ਦੇ ਵਿੱਚ ਵਾਧਾ ਕਰਿਓ ਜੀ, ਜਿਵੇਂ ਆਪਾਂ ਬਾਕੀ ਅੰਗਾਂ ਦੀ ਗੱਲ ਕਰਦੇ ਹਾਂ ਕਿ ਜੀ ਫਲਾਣੇ ਅੰਗ ਦਾ ਕੈਂਸਰ ਹੋ ਗਿਆ, ਫਲਾਣੇ ਅੰਗ ਦਾ, ਕੀ ਜਿਗਰ ਦੇ ਕੇਸ ਦੇ ਵਿੱਚ ਵੀ ਹੁੰਦਾ ਕੇਸ ਦਾ ਵੀ ਕੋਈ ਕੈਂਸਰ ਹੋ ਜਾਂਦਾ ਜਾਂ ਫਿਰ ਕੀ ਹੁੰਦੀ ਹੈ ਜੀ ਬਿਮਾਰੀ, ਇਸ ਬਾਰੇ ਥੋੜਾ ਜਿਹਾ ਦੱਸਿਓ ਜੀ।
1: ਹਾਂਜੀ, ਬਹੁਤ ਸਾਰੇ ਕੇਸਿਸ ਹੁੰਦੇ ਨੇ ਜੇ

0: ਅਸੀਂ ਪੀ ਲਿਆ ਹੋ ਜਾਂਦਾ ਹੈਗਾ ਜਾਂ ਫਿਰ ਜ਼ਿਆਦਾ ਤੋਂ ਜ਼ਿਆਦਾ ਸ਼ਰਾਬ ਦੀ ਵਰਤੋਂ ਕਰਨ। ਇਹਨਾਂ ਦੋ ਮੁੱਖ ਕਾਰਨਾਂ ਕਰਕੇ ਇਹ ਹੁੰਦਾ ਕਿ ਅਲਟੀਮੇਟਲੀ ਇੱਕ ਅਨਟਰਮੀਨਲ ਜਿਹੜੀ ਹੈਗੀ ਆ ਲਿਵਰ ਕੈਂਸਰ ਹੈਗੀ ਆ ਉਹ ਸਟੇਜ ਆਪਣੇ ਕੋਲ ਪਹੁੰਚ ਜਾਂਦੀ ਹੈਗੀ ਆ
1: ਜੀ। ਤੇ ਡਾਕਟਰ ਸਾਹਿਬ ਜੇਕਰ ਇਸ ਤਰ੍ਹਾਂ ਦੀ ਕੋਈ ਸਮੱਸਿਆ ਕਿਸੇ ਨੂੰ ਆ ਜਾਂਦੀ ਹੈ ਤਾਂ ਉਸ ਕੇਸ ਦੇ ਵਿੱਚ ਤੁਸੀਂ ਕੀ ਸਲਾਹ ਦੇਣਾ ਚਾਹੋਗੇ?
0: ਆਪਾਂ ਇਹ ਸੋਚੀਏ ਕਿ ਜੇ ਆਪਣੇ ਕੋਈ ਪੇਸ਼ੈਂਟ ਕੋਈ ਆ ਹੀ ਗਿਆ ਕਿ ਜਿਹਨੂੰ ਲੱਗਦਾ ਕਿ ਹਾਂਜੀ ਮੈਨੂੰ ਇਹ ਹੋ ਸਕਦਾ, ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੋਲ ਕੁਝ ਟੈਸਟ ਹੁੰਦੇ ਨੇ ਸਪੈਸੀਫਿਕ ਜਿਨ੍ਹਾਂ ਨੂੰ ਆਪਾਂ ਕਰਵਾ ਕੇ ਇਹ ਪਤਾ ਕਰਦੇ ਹਾਂ ਕਿ ਇਹਦੇ ਵਿੱਚ ਲਿਵਰ ਦਾ ਕੈਂਸਰ ਹੈ ਕਿ ਨਹੀਂ ਹੈ। ਕੁਝ ਬਲੱਡ ਟੈਸਟ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕਹੀਏ ਕਿ ਟਿਊਮਰ ਮਾਰਕਰਸ ਹੁੰਦੇ ਹੈਗੇ ਨੇ, ਫਿਰ ਪੇਟ ਦਾ ਸੀਟੀ ਸਕੈਨ ਹੁੰਦਾ ਹੈਗਾ, ਤੇ ਫਿਰ ਆਪਾਂ ਨੂੰ ਇਹ ਵੀ ਦੇਖਣਾ ਪਏਗਾ ਕਿ ਜਿਹੜਾ ਇਹ ਲਿਵਰ ਦਾ ਕੈਂਸਰ ਹੋਇਆ ਇਹ ਆਪਣੇ ਹੋਰ ਅੰਗਾਂ ਵਿੱਚ ਅੱਗੇ ਤਾਂ ਨਹੀਂ ਫੈਲ ਗਿਆ ਹੈਗਾ, ਨਾਲ ਵਾਲੇ ਅੰਗਾਂ ਵਿੱਚ ਜਾਂ ਹੋਰ ਬੋਨਸ ਵਿੱਚ ਤਾਂ ਨਹੀਂ ਫੈਲ ਗਿਆ ਹੈਗਾ। ਉਹਦੇ ਲਈ ਫਿਰ ਆਪਣੇ ਕੋਲ ਪੈਟ ਸਕੈਨ ਵਗੈਰਾ ਹੁੰਦਾ ਹੈਗਾ। ਇਹ ਤਿੰਨੋਂ ਜਿਹੜੇ ਚਾਰ ਜਾਂ ਟੈਸਟ ਹੈਗੇ ਨੇ ਇਹ ਕਰਵਾ ਕੇ ਆਪਾਂ ਨੂੰ ਉਹਦੀ ਸਟੇਜਿੰਗ ਜਾਂ ਕਲਾਸੀਫਿਕੇਸ਼ਨ ਪਤਾ ਚੱਲ ਜਾਂਦੀ ਹੈਗੀ ਆ ਕਿ ਆਪਾਂ ਕਿਸ ਸਟੇਜ ਤੇ ਆ ਜਾਂ ਕਿਸ ਕਲਾਸੀਫਿਕੇਸ਼ਨ ਵਿੱਚ ਜਿਹੜੀ ਹੈਗੀ ਆ ਲਿਵਰ ਦਾ ਕੈਂਸਰ ਆ ਉਹ ਹੈਗਾ। ਤੇ ਹਰ ਸਟੇਜ ਦੇ ਅਕੋਰਡਿੰਗਲੀ ਆਪਾਂ ਉਸ ਦੇ ਅੱਗੇ ਲਈ ਮੈਡੀਕੇਸ਼ਨਸ ਨੇ, ਦਵਾਈਆਂ ਬਣੀਆਂ ਹੋਈਆਂ ਨੇ ਜਿਸ ਨਾਲ ਆਪਾਂ ਉਹਨਾਂ ਨੂੰ ਟ੍ਰੀਟ ਕਰ ਸਕਦੇ ਹਾਂ
1: ਜੀ। ਇੱਕ ਡਾਕਟਰ ਸਾਹਿਬ ਬੜਾ ਮਹੱਤਵਪੂਰਨ ਸਵਾਲ ਜੀ, ਅੱਜ ਕੱਲ ਬੜੇ ਲੋਕ ਇਹ ਗੱਲ ਕਰਦੇ ਨੇ ਕਿ ਬਈ ਹਸਪਤਾਲਾਂ ਦੇ ਵਿੱਚ ਤਾਂ ਗੇੜੇ ਲਾਉਣੇ ਪੈਂਦੇ ਆ ਜੀ, ਸਮਾਂ ਬਹੁਤ ਲੱਗਦਾ ਗਾ, ਤਾਂ ਉਹ ਕੁਝ ਇਸ ਤਰ੍ਹਾਂ ਦੇ ਅਲਟਰਨੇਟ ਲੱਭ ਲੈਂਦੇ ਨੇ ਕਿ ਦਵਾਈ ਐਲੋਪੈਥਿਕ ਦੀ ਥਾਂ ਤੇ ਕੋਈ ਹੋਰ, ਕੋਈ ਵੀ ਐਕਸ ਵਾਈ ਜ਼ੈਡ ਆਪਾਂ ਉਹਦਾ ਨਾਮ ਨਹੀਂ ਲਵਾਂਗੇ। ਤੁਹਾਡੇ ਕੋਲ ਕੀ ਇਸ ਤਰ੍ਹਾਂ ਦੇ ਕੇਸ ਆਉਂਦੇ ਆ ਜਿਨ੍ਹਾਂ ਨੇ ਉਹ ਦਵਾਈ ਖਾਧੀ ਪਰ ਹਲੇ ਵੀ ਠੀਕ ਨਹੀਂ ਹੋਏ ਜਾਂ ਫਿਰ ਉਹਨਾਂ ਦੀ ਕੰਡੀਸ਼ਨ ਵਰਸਟ ਹੋ ਗਈ, ਖਰਾਬ ਹੋ ਗਈ ਪਹਿਲਾਂ ਦੇ ਨਾਲੋਂ ਵੀ? ਉਹਨਾਂ ਸਰੋਤਿਆਂ ਨੂੰ ਜੋ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਜਾਂ ਜਿਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਇੱਦਾਂ ਹੋ ਚੁੱਕਿਆ ਜਾਂ ਜਿਹੜੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਇਹ ਜਿਹੇ ਲੈਣ ਦੀ, ਕੀ ਸੁਨੇਹਾ ਕੀ ਸਲਾਹ ਦੇਣਾ ਚਾਹੋਗੇ?
0: ਦੇਖੋ ਮੈਂ ਹਮੇਸ਼ਾ ਇਹ ਕਹਿੰਦੀ ਹੈਗੀ ਕਿ ਬਿਨਾਂ ਡਾਕਟਰੀ ਸਲਾਹ ਤੋਂ ਕੋਈ ਵੀ ਕਿਤੋਂ ਵੀ ਦਵਾਈ ਨਹੀਂ ਖਾਣੀ ਚਾਹੀਦੀ ਹੈਗੀ, ਕਿਉਂਕਿ ਜਦੋਂ ਤੱਕ ਆਪਾਂ ਨੂੰ ਬਿਮਾਰੀ ਦੀ ਸਟੇਜਿੰਗ ਜਾਂ ਬਿਮਾਰੀ ਦਾ ਲੈਵਲ ਨਹੀਂ ਪਤਾ ਹੈਗਾ ਉਸ ਟਾਈਮ ਤੱਕ ਆਪਾਂ ਕੋਈ ਵੀ ਦਵਾਈ ਜਿਹੜੀ ਹੈਗੀ ਆ ਸਪੈਸੀਫਿਕਲੀ ਨਹੀਂ ਖਾ ਸਕਦੇ ਹੈਗੇ। ਔਰ ਸਿਰਫ ਇਹ ਹੈਗਾ ਕਿ ਜਿਵੇਂ ਆਪਾਂ ਕਹੀਏ ਕਿ ਬਹੁਤ ਸਾਰੇ ਲੋਕ ਜਿਵੇਂ ਸੁਣਿਆ ਸੀਗਾ ਕਿ ਉੱਥੇ ਉਹ ਦਵਾਈ ਦਿੰਦੇ ਹੈਗੇ ਆ ਉਹਦੇ ਨਾਲ ਉਹ ਠੀਕ ਹੋ ਜਾਂਦੇ ਹੈਗੇ ਨੇ, ਬਟ ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲ ਅੱਜ ਵੀ ਇੱਦਾਂ ਦੇ ਆਉਂਦੇ ਹੈਗੇ ਨੇ ਜਿਹੜੀ ਦਵਾਈ ਖਾ ਕੇ ਆਉਂਦੇ ਨੇ ਬਟ ਉਹਨਾਂ ਨੂੰ ਫਰਕ ਨਹੀਂ ਪੈਂਦਾ, ਇਨਫੈਕਟ ਕਿ ਉਹਨਾਂ ਦਾ ਹੋਰ ਜ਼ਿਆਦਾ ਅੱਗੇ ਪ੍ਰੋਬਲਮ ਹੋ ਜਾਂਦੀ ਹੈ, ਤੇ ਜਿਸ ਸਟੇਜ ਤੇ ਜੇ ਆਪਾਂ ਉਹਨਾਂ ਨੂੰ ਠੀਕ ਕਰ ਸਕਦੇ ਹੈਗੇ ਆ ਉਸ ਸਟੇਜ ਵੀ ਉਹਨਾਂ ਦੀ ਲੰਘ ਚੁੱਕੀ ਹੁੰਦੀ ਹੈ। ਇਸ ਕਰਕੇ ਮੇਰੀ ਹਮੇਸ਼ਾ ਹਰ ਕਿਸੇ ਨੂੰ ਇਹੀ ਸਲਾਹ ਰਹਿੰਦੀ ਹੈਗੀ ਕਿ ਪ੍ਰੋਪਰ ਡਾਕਟਰੀ ਸਲਾਹ ਲੈ ਕੇ ਪ੍ਰੋਪਰ ਆਪਣੇ ਜਿਹੜੇ ਟੈਸਟ ਕਰਵਾ ਕੇ ਫਿਰ ਹੀ ਆਪਾਂ ਨੂੰ ਕੋਈ ਪ੍ਰੋਪਰ ਮੈਡੀਸਿਨ ਸਟਾਰਟ ਕਰਨੀ ਚਾਹੀਦੀ
1: ਜੀ। ਡਾਕਟਰ ਸਾਹਿਬ ਬਹੁਤ ਡੂੰਘਾਈ ਦੇ ਨਾਲ ਵਿਸਥਾਰ ਸਹਿਤ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ, ਚਲਦੇ ਚਲਦੇ ਕੋਈ ਸੁਨੇਹਾ ਤੁਸੀਂ ਸਰੋਤਿਆਂ ਨੂੰ ਦੇਣਾ ਚਾਹੁੰਦੇ ਹੋ?
0: ਮੈਂ ਤਾਂ ਬਸ ਇਸ ਸਾਲ ਦੀ ਜਿਹੜੀ ਥੀਮ ਹੈਗੀ ਆ ਦੁਬਾਰਾ ਤੋਂ ਉਹੀ ਸਾਰਿਆਂ ਲਈ ਰਿਪੀਟ ਕਰੂੰਗੀ ਆਪਣੇ ਕੋਲ ਕਿ ਸੋਲਿਡ ਹੈਬਿਟ ਸਟਰੋਂਗ ਲੀਵਰ, ਕਿ ਆਪਣੀਆਂ ਜਿਹੜੀਆਂ ਹੈਬਿਟਸ ਨੇ ਉਹਨਾਂ ਨੂੰ ਅੱਛੀ ਤਰ੍ਹਾਂ ਠੀਕ ਕਰੋ ਤਾਂ ਹੀ ਜਿਹੜਾ ਆਪਣਾ ਲੀਵਰ ਹੈ ਜਾਂ ਜਿਗਰ ਹੈ ਉਹ ਸਟਰੋਂਗ ਹੋਏਗਾ।
1: ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਸਰੋਤਿਆਂ ਦੇ ਰੂਬਰੂ ਹੋਣ ਦੇ ਲਈ, ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਲਈ।
0: ਥੈਂਕ ਯੂ ਜੀ, ਥੈਂਕ ਯੂ ਸੋ ਮਚ
1: ਜੀ। ਤੇ ਵਿਸ਼ੇਸ਼ ਸਹਿਯੋਗ ਦੇ ਲਈ ਅਨੁਮੀਤ ਜੀ ਦਾ ਧੰਨਵਾਦ ਕਰਦੇ ਹੋਏ, ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹੋਏ, ਮੈਂ ਖੁਸ਼ਪ੍ਰੀਤ ਸ਼ੇਰਗਿੱਲ ਤੁਹਾਡੇ ਤੋਂ ਚਾਹਾਂਗੀ ਪ੍ਰੋਗਰਾਮ ਸਮਾਪਤ ਕਰਨ ਦੀ ਆਗਿਆ। ਨਮਸਕਾਰ।
2: ਸਰੋਤਿਓ, ਹੁਣੇ ਤੁਸੀਂ ਪ੍ਰੋਗਰਾਮ ਗੱਲਾਂ ਚੋਂ ਗੱਲ ਤਹਿਤ ਸੁਣ ਰਹੇ ਸੀ ਸਿਲਸਿਲਾ ਹੈਲੋ ਡਾਕਟਰ। ਜਾਣਕਾਰੀ ਦਾ ਵਿਸ਼ਾ ਸੀ ਲੀਵਰ ਦੀਆਂ ਬਿਮਾਰੀਆਂ, ਕਾਰਨ, ਲੱਛਣ ਅਤੇ ਇਲਾਜ। ਇਸ ਵਿਸ਼ੇ ਤੇ ਜਾਣਕਾਰੀ ਦੇ ਰਹੇ ਸਨ ਡਾਕਟਰ ਅਮਨਦੀਪ ਕੌਰ ਤੇ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਸਨ ਖੁਸ਼ਪ੍ਰੀਤ ਸ਼ੇਰਗਿੱਲ। ਸਰੋਤਿਓ, ਇਹ ਪ੍ਰੋਗਰਾਮ ਮੁੜ ਪ੍ਰਸਾਰਿਤ ਸੀ।
3: ਹੈਲੋ
4: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
3: ਫਿਰ ਤੋਂ
4: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ ਇਕੱਲੇ। ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ
3: 10 ਲੱਖ ਦਿਓ, ਬਚ ਜਾਓਗੇ। ਸਰ ਇਹਨਾਂ ਕਿੱਥੋਂ ਲਿਆਵਾਂ? ਇੱਕ ਲਿੰਕ ਭੇਜਿਆ, ਹੁਣੇ ਪ੍ਰੋਸੈਸਿੰਗ ਲਈ
4: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
3: ਸਰ 2 ਲੱਖ
5: ਕੀ ਹੋਇਆ ਪਾਪਾ?
3: ਬੇਟਾ ਇਹ ਕਹਿ ਰਹੇ ਹਨ ਮੇਰੇ ਪਾਰਸਲ ਚੋਂ ਡਰੱਗਸ ਮਿਲੇ ਹਨ।
5: ਘਬਰਾਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰੌਡ ਹੈ।
3: ਫਰੌਡ?
5: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
3: ਤਾਂ ਪੈਸੇ ਗਵਾਓਗੇ। RBI ਕਹਿੰਦਾ ਹੈ
6: ਜਾਣਕਾਰ ਬਣੋ, ਸੁਚੇਤ ਰਹੋ।

0: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 15 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।
1: ਸਰੋਤੇ ਉੱਤੇ ਲਓ ਹੁਣ ਸੁਣੋ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਇਹ ਗੀਤ।

ਸਰੋਤਿਓ ਸਤਿੰਦਰ ਸਰਤਾਜ ਦੇ ਗਾਏ ਇਸ ਗੀਤ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਗੱਲਾਂ ਚੋਂ ਗੱਲ ਖਤਮ ਕਰਨ ਦੀ ਆਗਿਆ ਦਿਓ। ਰੱਬ ਖੈਰ ਕਰੇ, ਫਿਰ ਮਿਲਾਂਗੇ।

ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:19 ਤੇ 50 ਸੈਕਿੰਡ। ਹੁਣ ਤੋਂ ਥੋੜੀ ਦੇਰ ਬਾਅਦ 6:20 ਤੇ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ।

0: ਹਰਿਆਣਾ ਤੇ ਚੰਡੀਗੜ੍ਹ ਵਿੱਚ ਬੀਐਲਓ 15 ਜੂਨ ਤੋਂ 14 ਜੁਲਾਈ ਤੱਕ ਘਰਾਂ ਦਾ ਦੌਰਾ ਕਰਨਗੇ ਤੇ ਅੰਤਿਮ ਚੋਣ ਸੂਚੀਆਂ 22 ਸਤੰਬਰ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਰੇਲਵੇ ਦਾ ਵਿਕਾਸ ਬੇਮਿਸਾਲ ਪੱਧਰ ਤੇ ਹੋ ਰਿਹਾ ਹੈ। ਸਾਲ 2026-27 ਵਿਚ ਪੰਜਾਬ ਲਈ ਰੇਲਵੇ ਬਜਟ ਫੰਡ 5,673 ਕਰੋੜ ਰੁਪਏ ਤੱਕ ਵੱਧ ਗਈ ਏ, ਜੋ ਕਿ 2009 ਤੋਂ 2014 ਦੌਰਾਨ ਸਾਲਾਨਾ ਔਸਤ ਵੰਡ ਨਾਲੋਂ ਕਰੀਬ 25 ਗੁਣਾ ਵਧੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਲਈ ਚਿੰਤਿਤ ਏ ਤੇ ਇਸ ਸਮੇਂ ਸੂਬੇ ਭਰ ਵਿਚ 26,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਚੱਲ ਰਹੇ ਨੇ। ਅੱਜ ਅੰਮ੍ਰਿਤਸਰ ਤੇ ਪੱਛਮੀ ਬੰਗਾਲ ਵਿਚ ਨਿਊ ਜਲਪਾਈਗੁੜੀ ਵਿਚਕਾਰ ਹਫ਼ਤਾਵਾਰੀ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਹ ਰੇਲ ਗੱਡੀ ਉੱਤਰੀ ਤੇ ਪੂਰਬੀ ਭਾਰਤ ਵਿਚਕਾਰ ਰੇਲ ਸੰਪਰਕ ਨੂੰ ਮਜ਼ਬੂਤ ਕਰੇਗੀ। ਇਸ ਨਾਲ ਪ੍ਰਵਾਸੀ ਮਜ਼ਦੂਰਾਂ, ਵਿਦਿਆਰਥੀਆਂ, ਕਾਰੋਬਾਰੀਆਂ, ਸੈਲਾਨੀਆਂ, ਸ਼ਰਧਾਲੂਆਂ ਤੇ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ ਵਿਚਕਾਰ ਯਾਤਰਾ ਕਰਨ ਵਾਲੇ ਪਰਿਵਾਰਾਂ ਨੂੰ ਕਿਫਾਇਤੀ, ਆਰਾਮਦਾਇਕ ਤੇ ਲੰਮੀ ਦੂਰੀ ਦੀਆਂ ਆਧੁਨਿਕ ਯਾਤਰਾ ਸਹੂਲਤਾਂ ਨਾਲ ਕਾਫੀ ਲਾਭ ਹੋਏਗਾ।
1: ਸ਼੍ਰੀ ਅੰਮ੍ਰਿਤਸਰ ਸਾਹਿਬ ਬਹੁਤ ਲੋਕ ਨੇ ਸ਼ਰਧਾਲੂ ਜਿਹੜੇ ਯੂਪੀ ਚੋਂ, ਬਿਹਾਰ ਚੋਂ, ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ, ਜਲਿਆਂਵਾਲਾ ਬਾਗ, ਹਰ ਜਗ੍ਹਾ ਆਉਂਦੇ ਆ ਤੇ ਇਹ ਇੱਕ ਐਸੀ ਟ੍ਰੇਨ ਆ ਜਿਹਦਾ 50 ਤੇ 100 ਰੁਪਇਆ ਟਿਕਟ ਆ ਤੇ ਇਹ ਟ੍ਰੇਨ ਸ਼ੁਰੂ ਕੀਤੀ ਆ। ਇੱਕ ਤਾਂ ਸਭ ਤੋਂ ਸੇਫਟੀ ਵਾਈਜ਼ ਉਹਦਾ ਬਹੁਤ ਧਿਆਨ ਰੱਖਿਆ ਗਿਆ। ਸਪੀਡ 130 ਕਿਲੋਮੀਟਰ ਦੀ ਸਪੀਡ ਆ, ਇਹਦੇ ਬਾਥਰੂਮ ਸੈਨੇਟਾਈਜ਼ ਕਰਨ ਲਈ ਉਹ ਸੁਵਿਧਾ ਹੈ। ਬਟਨ ਦੱਬ ਕੇ ਉਹ ਕੋਈ ਵੀ ਜੇ ਕੋਈ ਪ੍ਰੋਬਲਮ ਆ ਗਈ ਉਹ ਸਪੀਕਰ ਤੋਂ ਬੋਲ ਕੇ ਸਿੱਧਾ ਪਾਇਲਟ ਕੋਲ, ਜਿੰਨੇ ਟੀਟੀ ਜਾਂ ਹੋਰ ਸਟਾਫ ਆ ਇੱਕਦਮ ਉਹਨਾਂ ਨੂੰ ਅਲਰਟ ਕਰੂਗਾ। ਇਹ ਸਿਸਟਮ ਇਹਦੇ ਵਿੱਚ ਆ।
0: ਮੰਤਰੀ ਨੇ ਖੁਲਾਸਾ ਕੀਤਾ ਕਿ ਭਾਰਤੀ ਰੇਲਵੇ ਨੇ ਅੰਮ੍ਰਿਤਸਰ ਵਿਚ ਕਰੀਬ 502 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਇਕ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੀ ਯੋਜਨਾ ਬਣਾਈ ਏ, ਜਿਸ ਪਵਿੱਤਰ ਸ਼ਹਿਰ ਦੀ ਸ਼ਾਨ, ਅਧਿਆਤਮਿਕਤਾ ਅਤੇ ਸਭਿਆਚਾਰਕ ਪਛਾਣ ਨੂੰ ਦਰਸਾਉਂਦਾ ਏ।
1: ਜਿਹੜੀ ਸਭ ਤੋਂ ਬੜੀ ਗੱਲ ਅੱਜ, ਰੇਲਵੇ ਸਟੇਸ਼ਨ ਵੀ ਏਅਰਪੋਰਟਾਂ ਵਰਗੇ ਹੋਣੇ ਚਾਹੀਦੇ ਆ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਲਈ 502 ਕਰੋੜ ਰੁਪਏ ਦਾ ਅੱਜ ਜਿਹੜਾ ਸਟੇਸ਼ਨ ਆ ਤੇ ਇਹਦੇ ਵਿੱਚ ਜਿੱਥੇ ਤਕਰੀਬਨ 402 ਕਰੋੜ ਨਾਰਥ ਤੇ ਸਾਊਥ ਦੋ ਬਿਲਡਿੰਗਾਂ ਚ ਲੱਗਣਾ ਹੈ, ਉਦੋਂ ਬਾਅਦ 100 ਕਰੋੜ G10 ਇਹਦੇ ਉੱਤੇ 11 ਮੰਜ਼ਿਲਾਂ ਹੋ ਜਾਣਗੀ। ਜਿਸ ਤਰੀਕੇ ਦੀਆਂ ਮਾਲ ਹੁੰਦਾ ਸਮਝ ਲਓ, ਵਧੀਆ ਤੋਂ ਵਧੀਆ ਵਰਲਡ ਕਲਾਸ ਮਾਲ ਉਰੇ ਵੀ ਬਣੇਗਾ। 6 ਲੂਪ ਲਾਈਨਾਂ ਨਵੀਆਂ, 7 ਪਲੇਟਫਾਰਮ ਜੇ ਇਹਦੇ ਵਿੱਚ ਬਣਾ ਰਹੇ ਹਾਂ ਤੇ ਹਰ ਤਰ੍ਹਾਂ ਦੀ ਸੁਵਿਧਾ, 25-30 ਲਿਫਟਾਂ, 25-30 ਐਕਸਕੇਟਰ, ਕੋਈ ਮਤਲਬ ਜਿਹੜੀ ਆ ਉਹ ਕਮੀ ਉਰੇ ਨਹੀਂ ਰਹੇਗੀ।
0: ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੰਜਾਬ ਭਰ ਦੇ 30 ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰੀ ਯਾਤਰਾ ਸਹੂਲਤਾਂ ਨਾਲ ਮੁੜ ਵਿਕਸਿਤ ਕੀਤਾ ਜਾ ਰਿਹਾ ਹੈ। ਲੁਧਿਆਣਾ, ਜਲੰਧਰ, ਮੋਹਾਲੀ, ਅਨੰਦਪੁਰ ਸਾਹਿਬ ਤੇ ਸ੍ਰੀ ਮੁਕਤਸਰ ਸਾਹਿਬ ਸਮੇਤ ਪ੍ਰਮੁੱਖ ਸਟੇਸ਼ਨਾਂ ਦਾ ਵਿਆਪਕ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। 462 ਕਰੋੜ ਰੁਪਏ ਦੀ ਲਾਗਤ ਨਾਲ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਮੁੜ ਵਿਕਸਿਤ ਕੀਤਾ ਜਾਣਾ ਰੇਲ ਭੂਮੀ ਵਿਕਾਸ ਅਥਾਰਟੀ ਵੱਲੋਂ ਚਲਾਏ ਜਾ ਰਹੇ ਪ੍ਰਮੁੱਖ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲੇ @AIR ਸਰਕਾਰ ਨੇ ਕਿਹਾ ਹੈ ਕਿ ਦੇਸ਼ ਭਰ ਵਿਚ ਕੱਚੇ ਤੇਲ, ਐਲਪੀਜੀ ਅਤੇ ਕੁਦਰਤੀ ਗੈਸ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ ਨੇ। ਅੱਜ ਨਵੀਂ ਦਿੱਲੀ ਵਿਚ ਪੱਛਮੀ ਏਸ਼ੀਆ ਵਿਚ ਹਾਲੀਆ ਗਤੀਵਿਧੀਆਂ ਬਾਰੇ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਦੇਸ਼ ਭਰ ਵਿਚ ਘਰੇਲੂ ਐਲਪੀਜੀ ਸਪਲਾਈ ਸੁਚਾਰੂ ਬਣੀ ਹੋਈ ਹੈ ਤੇ ਕਿਸੇ ਵੀ ਡਿਸਟਰੀਬਿਊਟਰ ਕੋਲ ਕਿਸੇ ਤਰ੍ਹਾਂ ਦੀ ਘਾਟ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਤੇਲ ਸੋਧ ਕਾਰਖਾਨੇ ਵੱਧ ਤੋਂ ਵੱਧ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ ਐਲਪੀਜੀ ਸੰਪਰਕ ਵੀ ਵਧਿਆ ਏ।
2: भारत सरकार ने कई इफेक्टिव स्टेप्स लिए हैं, जिसके चलते हमारे पास पेट्रोल, डीजल, एलपीजी और नेचुरल गैस के पर्याप्त स्टॉक्स अवेलेबल हैं। हमारी रिफाइनरीज ऑप्टिमम कैपेसिटी पर ऑपरेट कर रही हैं और एलपीजी प्रोडक्शन भी इंक्रीज किया जा चुका है। हमारे किसी भी रिटेल आउटलेट पर और एलपीजी डिस्ट्रीब्यूटरशिप पर कोई ड्राई आउट रिपोर्टेड नहीं है। सब जगह पर नॉर्मल ऑपरेशन चल रहे हैं।
0: ਬੰਦਰਗਾਹਾਂ, ਜਹਾਜ਼ਰਾਨੀ ਤੇ ਜਲਮਾਰਗਾਂ ਬਾਰੇ ਸਕੱਤਰ ਮੁਕੇਸ਼ ਮੰਗਲ ਨੇ ਕਿਹਾ ਕਿ 20 ਤੋਂ ਵੱਧ ਚਾਲਕ ਦਲ ਦੇ ਮੈਂਬਰਾਂ ਨਾਲ 90,000 ਮੀਟ੍ਰਿਕ ਟਨ ਤੋਂ ਵੱਧ ਐਲਪੀਜੀ ਲੈ ਕੇ ਆ ਰਹੇ ਦੋ ਸਮੁੰਦਰੀ ਜਹਾਜ਼ ਬੀਤੀ ਰਾਤ ਹੋਰਮੁਸ ਪਣਜੋੜ ਪਾਰ ਕਰ ਗਏ ਨੇ ਅਤੇ ਇਸ ਮਹੀਨੇ ਦੀ 16 ਤਰੀਕ ਨੂੰ ਉਨ੍ਹਾਂ ਦੇ ਪਹੁੰਚਣ ਦੀ ਉਮੀਦ ਏ। ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਿਤਾਬਾਂ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਬਰਾਬਰ ਦੀ ਗ੍ਰਾਂਟ ਦੇਣ ਦਾ ਪ੍ਰਬੰਧ ਕੀਤਾ ਹੈ। ਇਸ ਕਾਰਜ ਦੀ ਜ਼ਿੰਮੇਵਾਰੀ ਭਾਸ਼ਾ ਵਿਭਾਗ ਪੰਜਾਬ ਨੂੰ ਸੌਂਪੀ ਗਈ ਏ। ਭਾਸ਼ਾਵਾਂ ਬਾਰੇ ਡਾਇਰੈਕਟਰ ਦੀ ਅਗਵਾਈ 'ਚ ਇਸ ਗ੍ਰਾਂਟ ਤਹਿਤ ਵਿਭਾਗ ਵੱਲੋਂ ਸੂਬੇ ਦੀਆਂ ਦਿਹਾਤੀ ਲਾਇਬ੍ਰੇਰੀਆਂ, ਸਕੂਲਾਂ ਤੇ ਕਾਲਜਾਂ ਨੂੰ ਕਿਤਾਬਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਗ੍ਰਾਂਟ ਤਹਿਤ ਜਿੰਨੀ ਰਕਮ ਦੀਆਂ ਕਿਤਾਬਾਂ

0: ਆਪਾਂ ਜ਼ਰੂਰੀ ਹੁੰਦਾ ਕਿ ਉਸ ਨੂੰ ਆਪਾਂ ਡਿਜ਼ਾਇਨ ਕਿਵੇਂ ਕਰਦੇ ਹਾਂ ਉਹਨੂੰ, ਠੀਕ ਹੈ ਜੀ। ਲੇਟੈਸਟ ਡਿਜ਼ਾਇਨ ਕਿਵੇਂ, ਅੱਜ ਕੱਲ੍ਹ ਤੁਹਾਨੂੰ ਟੈਕਨੋਲੋਜੀ ਦਾ ਟਾਈਮ ਹੈ ਜੀ, ਆਪਾਂ ਕੁਛ ਵੀ ਕਰ ਸਕਦੇ ਹਾਂ, ਕੁਛ ਵੀ ਸਰਚ ਕਰ ਸਕਦੇ ਹਾਂ। ਤੇ ਤੁਸੀਂ ਨੈਟ ਤੇ ਜਾਓ ਆਪਣਾ, ਜਿਵੇਂ ਆਪਣਾ ਇੰਟਰਨੈਟ ਦੀ ਸੁਵਿਧਾ ਆਪਣੇ ਕੋਲ ਸਭ ਕੋਲ ਹੈ ਜੀ ਅੱਜ ਕੱਲ੍ਹ, ਉਸ ਤੇ ਸਰਚ ਕਰੋ ਤੁਸੀਂ।
1: ਮੈਡਮ ਨੰਦਾ ਜੀ, ਜਦੋਂ ਅਸੀਂ ਕਿਸੇ ਦੁਕਾਨ ਤੇ ਕੋਈ ਵੀ ਫੈਬਰਿਕ, ਜਿਵੇਂ ਤੁਹਾਡਾ ਫੈਬਰਿਕ ਦਾ ਕੰਮ ਹੈ ਹਨਾ,
0: ਹਾਂਜੀ,
1: ਆਪਾਂ ਕਿਸੇ ਵੀ ਦੁਕਾਨ ਤੇ ਜਾਂਦੇ ਹਾਂ ਕੋਈ ਕੱਪੜਾ ਲੈਣ ਜਾਂਦੇ ਹਾਂ, ਤਾਂ ਕਈ ਵਾਰ ਇਹ ਹੁੰਦਾ ਵੀ ਉਹ ਜਿਹੜਾ ਗਾਹਕ ਸਾਹਮਣੇ ਬੈਠਾ ਹੁੰਦਾ ਉਸਦੇ ਕਿਹੋ ਜਿਹੀ ਹੀ ਆਊਟਫਿਟ ਪਾਈ ਆ, ਉਸ ਹਿਸਾਬ ਨਾਲ ਕੱਪੜਾ ਦਿਖਾਉਂਦੇ ਆ। ਜਦੋਂ ਕਿ ਅਸੀਂ ਉਹ ਜਾ ਨਹੀਂ ਲੈਣਾ ਹੁੰਦਾ, ਅਸੀਂ ਕੁਝ ਅਲੱਗ ਲੈਣਾ ਹੁੰਦਾ, ਤਾਂ ਜਦੋਂ ਵੀ ਅਸੀਂ ਕੱਪੜਾ ਲੈਣ ਜਾਂਦੇ ਆ, ਜਿਹੜਾ ਫੈਸ਼ਨ ਚੱਲ ਰਿਹਾ ਹੁੰਦਾ ਉਸ ਤਰ੍ਹਾਂ ਦਾ ਕੱਪੜਾ ਲੈਣ ਦੇ ਲਈ ਸਾਨੂੰ ਦੁਕਾਨਦਾਰ ਨੂੰ ਕੀ ਕਹਿਣਾ ਚਾਹੀਦਾ? ਕਈ ਵਾਰੀ ਉਹ ਬੰਦੇ ਦੀ ਪਰਸਨੈਲਿਟੀ ਦੇਖ ਕੇ ਉਹ ਜਿਹਾ ਕੱਪੜਾ ਦਿਖਾਉਂਦੇ ਆ, ਜਦੋਂ ਕਿ ਕਈ ਵਾਰੀ ਸਾਨੂੰ ਉਵੇਂ ਦਾ ਨਹੀਂ ਚਾਹੀਦਾ ਹੁੰਦਾ, ਜਾਂ ਕਈ ਵਾਰੀ ਆਪਾਂ ਉਹ ਜਿਹੇ ਹੁੰਦੇ ਨਹੀਂ, ਜਿਹੋ ਜਿਹੇ ਬਣ ਕੇ ਕਈ ਵਾਰੀ ਵਗ ਜਾਂਦੇ ਆ। ਸੋ ਉਸ ਦੇ ਲਈ ਕਿਹੋ ਜਿਹੀ ਗੱਲਬਾਤ ਆ ਜਿਹੜੀ ਦੁਕਾਨਦਾਰ ਦੇ ਨਾਲ ਹੋਣੀ ਚਾਹੀਦੀ ਆ?
0: ਦੇਖੋ, ਤੁਹਾਡਾ ਕੁਐਸਚਨ ਬਹੁਤ ਜਾਇਜ਼ ਕੁਐਸਚਨ ਹੈ ਜੀ। ਅੱਜ ਕੱਲ੍ਹ ਚੀਜ਼ਾਂ ਚੱਲਦੀਆਂ ਨੇ, ਮੈਂ ਇਹ ਕਹਿੰਦਾ ਸਾਰੇ ਦੁਕਾਨਦਾਰ ਇਸ ਤਰ੍ਹਾਂ ਹੁੰਦੇ ਨੇ। ਪਹਿਲੀ ਗੱਲ ਤੁਸੀਂ ਪੁੱਛਿਆ ਵੀ ਕਿਵੇਂ ਜਜਮੈਂਟ ਕਰੀਏ ਆਪਾਂ, ਕਿਵੇਂ ਦੱਸੇ ਡਿਜ਼ਾਇਨ ਬਾਰੇ। ਸਭ ਤੋਂ ਪਹਿਲਾਂ ਗੱਲ, ਤੁਸੀਂ ਆਪਣੀ ਗੱਲ ਚੰਗੀ ਤਰ੍ਹਾਂ ਐਕਸਪਲੇਨ ਕਰੋ ਜੀ ਆਪਣੀ। ਤੁਸੀਂ ਜੋ ਚਾਹੁੰਦੇ ਹੋ ਕਾਹਲੀ ਨਾ ਕਰੋ, ਤੁਸੀਂ ਵੀ ਦੁਕਾਨ 'ਚ ਜਾ ਕੇ ਆ ਵੀ ਦਿਖਾ ਦੋ, ਆ ਵੀ ਦੋ, ਜੋ ਤੁਹਾਡੇ ਮਨ 'ਚ ਹੈਗਾ। ਪਹਿਲੇ ਦੁਕਾਨਦਾਰ ਨੂੰ ਕਹੋ ਕਿ ਦੋ ਮਿੰਟ ਸਾਡੀ ਗੱਲ ਸੁਣੋ ਧਿਆਨ ਨਾਲ, ਜੇ ਤੁਹਾਡੇ ਧਿਆਨ ਨਾਲ ਗੱਲ ਨਹੀਂ ਸੁਣ ਰਿਹਾ ਇਹਦਾ ਮਤਲਬ ਉਹਨੂੰ ਤੁਹਾਨੂੰ ਦਿਖਾਉਣ 'ਚ ਇੰਟਰਸਟ ਨਹੀਂ ਹੈਗਾ ਇੰਨਾ ਨਾ। ਤੇ ਤੁਹਾਨੂੰ ਕੋਸ਼ਿਸ਼ ਹੋਣੀ ਕਿ ਤੁਸੀਂ ਆਪਣੀ ਗੱਲ ਚੰਗੀ ਤਰ੍ਹਾਂ ਐਕਸਪਲੇਨ ਕਰੋ। ਔਰ ਦੁਕਾਨਦਾਰ ਦੀ ਵੀ ਡਿਊਟੀ ਬਣਦੀ, ਮੈਂ ਪੂਰਾ ਫਰਜ਼ ਬਣਦਾ, ਜਿਵੇਂ ਮੈਂ ਦੁਕਾਨਦਾਰ ਨੂੰ ਡੀਲ, ਜਬ ਕਸਟਮਰ ਨੂੰ ਡੀਲ ਕਰਦੀ ਹਾਂ, ਸਭ ਤੋਂ ਪਹਿਲਾਂ ਉਹਨਾਂ ਨੂੰ ਮੈਂ ਸੁਣਦੀ ਹਾਂ। ਤੁਸੀਂ ਮੰਨੋਗੇ ਨਹੀਂ, ਕਈ ਵਾਰੀ ਕੀ ਹੁੰਦਾ ਕਿ ਦੋ ਤਿੰਨ ਸੂਟ ਦੇ ਨਾਲ ਹੀ ਮੈਂ ਸਿਲੈਕਸ਼ਨ ਕਰਵਾ ਦਿੰਦੀ ਹਾਂ। ਮੈਂ ਨਹੀਂ ਕਹਿੰਦੀ ਮੇਰੇ ਕੋਲ ਬਹੁਤ ਜ਼ਿਆਦਾ ਵਰਾਇਟੀ ਹੈ ਜਾਂ ਬਹੁਤ ਅੱਛੇ ਮੈਂ ਕੱਪੜੇ ਰੱਖੇ ਹੁੰਦੇ ਆ, ਗੱਲ ਸਮਝਣ ਦੀ ਹੈ ਜੀ, ਅੰਡਰਸਟੈਂਡਿੰਗ ਦੀ ਹੈ ਕਿ ਸਾਹਮਣੇ ਵਾਲੇ ਤੁਹਾਡੇ ਤੋਂ ਕੀ ਚਾਹੁੰਦਾ ਹੈ ਜੀ। ਤੇ ਬਾਕੀ ਰਹੀ ਲੇਟੈਸਟ ਟ੍ਰੈਂਡ, ਹਾਂਜੀ ਮੈਮ, ਅਗਰ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ, ਕੋਈ ਬੰਦਾ ਵੀ ਕਰਨਾ ਚਾਹੁੰਦਾ ਬਿਜ਼ਨਸ, ਤਾਂ ਉਸ ਬੰਦੇ ਨੂੰ ਆਪਣਾ ਪ੍ਰੋਪਰ ਇਸ ਚੀਜ਼ ਲੇਟੈਸਟ ਨੂੰ ਜਿਹੜੇ ਡਿਜ਼ਾਈਨ ਚੱਲਦੇ ਆ ਟ੍ਰੈਂਡ, ਉਹਨੂੰ ਪ੍ਰੋਪਰ ਅਪਡੇਟ ਰੱਖਣਾ ਪੈਂਦਾ ਹੈ। ਤੇ ਸਭ ਤੋਂ ਪਹਿਲਾਂ ਮੇਨ ਗੱਲ ਜੀ, ਕਸਟਮਰ ਦੀ ਗੱਲ ਨੂੰ ਸਮਝਣਾ ਬਹੁਤ ਬਹੁਤ ਜ਼ਰੂਰੀ ਹੈ ਜੀ। ਉਹਦੇ ਨਾਲ ਟਾਈਮ ਦੋਨਾਂ ਦਾ ਹੀ ਬਚਦਾ ਜੀ, ਸਾਹਮਣੇ ਵਾਲੇ ਦਾ ਵੀ ਤੇ ਦੁਕਾਨਦਾਰ ਦਾ ਵੀ। ਇਸ ਲਈ ਸਭ ਤੋਂ ਜਿਹੜੀ ਮੇਨ ਗੱਲ ਹੈ ਕਮਿਊਨੀਕੇਸ਼ਨ ਹੈ ਜੀ। ਕਮਿਊਨੀਕੇਸ਼ਨ ਦੋਨੋਂ ਤਰਫ ਤੋਂ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ ਜੀ, ਤਾਂ ਹੀ ਆਪਾਂ ਜਿਹੜੇ ਹੈਗੇ ਆਪਾਂ ਇੱਕ ਦੂਜੇ ਨੂੰ ਸੈਟੀਸਫਾਈ ਕਰ ਪਾਵਾਂਗੇ ਜੀ।
1: ਬਿਲਕੁਲ ਸਹੀ। ਤੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਅਗਰ ਆਪਣੇ ਡਰੈਸਅਪ ਨੂੰ ਚੁਣਦੀ ਹੈ, ਤਾਂ ਸਮਾਰਟਲੀ ਕਿਵੇਂ ਚੁਣ ਸਕਦੇ ਹਾਂ ਅਸੀਂ ਆਪਣੇ ਡਰੈਸਅਪ ਨੂੰ?
0: ਦੇਖੋ, ਵੈਸੇ ਤਾਂ ਅੱਜ ਕੱਲ ਬਹੁਤ ਤਰੀਕੇ ਹੋ ਗਏ ਜੀ ਅੱਜ ਕੱਲ, ਠੀਕ ਹੈ। ਡਿਪੈਂਡ ਕਰਦੋ, ਜਿਵੇਂ ਅੱਜ ਕੱਲ ਬੜੀਆਂ ਥੀਮ ਪਾਰਟੀਜ਼ ਵਗੈਰਾ ਚੱਲ ਰਹੀਆਂ ਨੇ, ਉਹ ਚ ਤਾਂ ਫਿਰ ਇੰਨਾ ਮੁਸ਼ਕਿਲ ਨਹੀਂ ਹੁੰਦਾ ਜੀ। ਥੀਮ ਦੇ ਅਕੋਰਡਿੰਗ ਕਲਰਸ ਹੁੰਦੇ ਨੇ ਜੀ, ਜੋ ਵੀ ਰਹਿੰਦਾ ਉਸ ਤਰ੍ਹਾਂ ਬੰਦੇ ਨੇ ਪਾਉਣਾ ਹੁੰਦਾ ਜੀ। ਤੇ ਬਾਕੀ ਜੇ ਨੋਰਮਲ ਆਪਾਂ ਕਹੀਏ ਜੀ, ਆਪਾਂ ਲੇਟੈਸਟ ਜਾਣਾ ਤੇ ਟ੍ਰੈਂਡਸ ਨੂੰ ਲੈ ਕੇ ਹਲਕਾ ਫੁਲਕਾ, ਜ਼ਿਆਦਾ ਹੈਵੀ ਲੁੱਕ ਦਾ ਸਿਸਟਮ ਅੱਜ ਕੱਲ ਹੈ ਨਹੀਂ ਵੈਸੇ ਤਾਂ ਜੀ। ਤੇ ਬਾਕੀ ਡੇਲੀ ਵਿੱਚ ਕੁਛ ਵੀ ਆਰਟੀਕਲਸ ਪਾਉਣੇ ਆਪਾਂ ਨੇ, ਉਹ ਸਿੰਪਲ ਸੋਬਰ ਹੀ ਚੰਗੇ ਲੱਗਦੇ ਆ ਜੀ, ਠੀਕ ਹੈ ਜੀ। ਬਾਕੀ ਸਭ ਦੀ ਆਪਣੀ ਚੋਇਸ ਹੈ, ਮੈਂ ਨਹੀਂ ਕਹਿੰਦੀ ਕੋਈ ਪਾਣੀ ਸਦੇ, ਔਰ ਕੁਐਸਚਨ ਵੀ ਬੜਾ ਇਹ ਕਹਿ ਸਕਦੇ ਹੁਣ ਆਇਆ ਔਖਾ ਵੀ ਹੈ ਥੋੜਾ ਜਿਹਾ, ਬਟ ਹਾਂ ਜਿਵੇਂ ਕਹੀਏ ਥੀਮ ਪਾਰਟੀ ਦਾ ਤਾਂ ਮੈਮ ਉਹਨਾਂ ਨੂੰ ਕੋਈ ਇੰਨੀ ਪਰੇਸ਼ਾਨੀ ਨਹੀਂ ਹੁੰਦੀ ਹੈ। ਬਟ ਅਗਰ ਨੋਰਮਲ ਆਪਾਂ ਨੇ ਪਾਉਣਾ ਤਾਂ ਹਲਕੇ ਫੁਲਕੇ ਕਲਰਸ ਬਹੁਤ ਚੰਗੇ ਲੱਗਦੇ ਆ, ਸਪੈਸ਼ਲੀ ਅਕੋਰਡਿੰਗ ਟੂ ਸੀਜ਼ਨ। ਜਿਵੇਂ ਹੁਣ ਸਮਰ ਚੱਲ ਰਿਹਾ, ਸਮਰ ਦੇ ਅਕੋਰਡਿੰਗ ਉਹ ਚੰਗਾ ਲੱਗਦਾ ਜੀ। ਬਾਕੀ ਜਿਵੇਂ ਜਿਵੇਂ ਆਪਣੇ ਸੀਜ਼ਨ ਚੱਲਦੇ ਰਹਿੰਦੇ ਆ ਜੀ।
1: ਜੀ, ਸੀਜ਼ਨ ਦੀ ਗੱਲ ਚੱਲੀ ਹੈ ਤਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ, ਹੁਣ ਜਿਵੇਂ ਗਰਮੀ ਹੈ ਜਿਹੜੀ ਇੱਕਦਮ ਵਧੀ ਹੈ, ਤਾਂ ਹੁਣ ਕਿਹੋ ਜਿਹੇ ਕਲਰ ਹੈ ਜਿਹੜੇ ਸਾਨੂੰ ਪਾਉਣੇ ਚਾਹੀਦੇ ਆ, ਤੇ ਕਿਹੋ ਜਿਹਾ ਕੱਪੜਾ ਸਾਨੂੰ ਚੂਜ਼ ਕਰਨਾ ਚਾਹੀਦਾ?
0: ਦੇਖੋ, ਕੱਪੜਾ ਤਾਂ ਜਿਵੇਂ ਆਪਾਂ ਨੇ ਪਹਿਲੇ ਵੀ ਗੱਲ ਹੋਈ ਹੈ ਜੀ, ਸੋਫਟ ਆਪ ਜਿਹੜਾ ਫੈਬਰਿਕ ਤੇ ਆਪਾਂ ਦੇਣਾ ਚਾਹੀਦਾ ਜੀ, ਸਪੈਸ਼ਲੀ ਕੱਪੜਾ ਜਿਹੜਾ ਅਬਜ਼ੋਰਬਿੰਗ ਕਰੇ ਜੀ, ਮੇਨ ਲਾਈਟ ਕਲਰ ਜਿਵੇਂ ਆਪਾਂ ਕਹਿੰਦੇ ਹਾਂ। ਅੱਜ ਕੱਲ ਪੇਸਟਲ ਕਲਰ ਦਾ ਬੜਾ ਟ੍ਰੈਂਡ ਚੱਲ ਰਿਹਾ ਅੱਜ ਕੱਲ, ਇਹ ਕਾਫੀ ਟਾਈਮ ਤੋਂ ਚੱਲ ਰਿਹਾ ਵੈਸੇ ਤਾਂ, ਤੇ ਲਾਈਟ ਸ਼ੇਡ ਜਿਹਨੂੰ ਆਪਾਂ ਕਹਿੰਦੇ ਹਾਂ। ਪਰ ਕੁਛ ਲੋਕ ਜਿਹੜੇ ਹੈਗੇ ਆ ਲਾਈਟ ਕਲਰ ਨਹੀਂ ਪਸੰਦ ਕਰਦੇ। ਮੈਂ ਜਿਵੇਂ ਦੁਕਾਨ 'ਚ ਡੀਲ ਕਰਦੀ ਹਾਂ ਕਸਟਮਰਸ ਨੂੰ, ਕਸਟਮਰਸ ਆਉਂਦੇ ਆ, ਮੈਮ ਕੱਪੜਾ ਸੂਤੀ ਵੀ ਹੋਵੇ, ਪਿਓਰ ਵੀ ਹੋਵੇ, ਸੋਫਟ ਵੀ ਹੋਵੇ, ਤੇ ਕਲਰ ਵੀ ਡਾਰਕ ਹੋਵੇ, ਤਾਂ ਉਹਨਾਂ ਲੋਕਾਂ ਵਾਸਤੇ ਕੱਪੜੇ ਅੱਜ ਕੱਲ ਡਾਰਕ ਸ਼ੇਡ ਵਿੱਚ ਵੀ ਕੀ ਹੈ, ਬੜੇ ਸੋਫਟ ਫੈਬਰਿਕ ਜਿਵੇਂ ਗਰਮੀ ਦੇ ਟਾਈਪ ਦੇ ਕੱਪੜੇ ਵੀ ਆ ਚੁੱਕੇ ਨੇ, ਤੁਸੀਂ ਆਪਾਂ ਉਹ ਵੀ ਬਾਏ ਕਰ ਸਕਦੇ ਹਾਂ ਆਪਾਂ ਜੀ।
1: ਕਢਾਈ ਦੇ ਰਿਵਾਜ ਦੀ ਜੇ ਅਸੀਂ ਗੱਲ ਕਰੀਏ ਕਿ ਕਢਾਈ ਦਾ ਰਿਵਾਜ ਹੈ ਜਿਹੜਾ ਗਰਮੀਆਂ ਦੇ ਵਿੱਚ, ਕਢਾਈ ਕਿਹੋ ਜਿਹੀ ਪਾਉਣੀ ਚਾਹੀਦੀ ਹੈ ਸਾਨੂੰ ਆਪਦੇ ਕੱਪੜਿਆਂ ਤੇ, ਕਿਹੋ ਜਿਹੀ ਕਢਾਈ ਕਰਵਾਉਣੀ ਚਾਹੀਦੀ
0: ਹੈ? ਦੇਖੋ, ਇਹ ਥੋੜਾ ਜਿਹਾ ਪਰਸਨਲ ਕੁਐਸਚਨ ਹੋ ਜਾਂਦਾ ਜੀ, ਮੈਂ ਨਹੀਂ ਕਹਿੰਦੀ ਕਿ ਸਭ ਦੀ ਚੋਇਸ ਦੇ ਅਕੋਰਡਿੰਗ ਹੁੰਦਾ, ਪਰ ਅੱਜ ਕੱਲ ਜੀ ਹਲਕੀ ਫੁਲਕੀ ਕਢਾਈ ਹਰ ਕੋਈ ਪਾ ਰਿਹਾ ਜੀ, ਚਾਹੇ ਕੋਈ ਨਿਊ ਜਨ, ਚਾਹੇ ਉਹ ਬੱਚਾ ਕੋਈ ਯੰਗਸਟਰ ਚ ਹੈਗਾ ਜੀ ਕੋਈ, ਚਾਹੇ ਉਹ ਏਜਡ ਵੀ ਹੈ, ਹਲਕੀ ਫੁਲਕੀ ਕਢਾਈ ਦਾ ਟ੍ਰੈਂਡ ਕਾਫੀ ਚੱਲਣ ਚ ਆਇਆ ਹੋਇਆ ਜੀ। ਜ਼ਿਆਦਾ ਹੈਵੀ ਨਹੀਂ ਜੀ, ਠੀਕ ਹੈ, ਹਲਕੇ ਜਿਵੇਂ ਬੂਟੀਆਂ ਕਹਿ ਦਿੰਦੇ ਆਪਾਂ ਜੀ। ਇਸ ਵਾਰ ਫੈਬਰਿਕ ਜਿਹੜਾ ਮੈਂ ਦੁਕਾਨ ਚ ਕਾਫੀ ਸੇਲ ਕਰ ਰਹੀ ਹਾਂ, ਬੂਟੀਆਂ ਵਾਲਾ ਫੈਬਰਿਕ, ਛੋਟੇ ਛੋਟੇ ਫੁੱਲ ਬਣੇ ਹੁੰਦੇ ਆ ਜੀ, ਨਿੱਕੀ ਨਿੱਕੀ ਬੂਟੀਆਂ ਬਣੀਆਂ ਹੁੰਦੀਆਂ ਜਗ੍ਹਾ ਜਗ੍ਹਾ ਤੇ, ਤੇ ਬਹੁਤ ਟ੍ਰੈਂਡ ਵਿੱਚ ਚੱਲ ਰਿਹਾ। ਬਾਕੀ ਮੈਮ ਐਮਬਰਾਇਡਰੀ ਚ ਬਹੁਤ ਵਰਾਇਟੀਜ਼ ਨੇ, ਬਹੁਤ ਨਾਮ ਵੀ ਨੇ, ਮਾਮਲੇ ਚ ਆਪਾਂ ਸਭ ਦੀ ਆਪਣੀ ਚੋਇਸ ਹੁੰਦੀ ਹੈ ਜੀ।
1: ਤੇ ਅੱਜ

0: ਕਰਵਾਉਣੀ ਹੈ, ਪੇਂਟਿੰਗ ਕਰਵਾਉਣੀ ਹੈ, ਆਪਾਂ ਚੀਜ਼ਾਂ ਵੀ ਆਪਾਂ ਰੈਡੀ ਕਰਵਾ ਦਿੰਦੇ ਹਾਂ ਜੀ, ਅਕੋਰਡਿੰਗ ਟੂ ਯੋਰ ਚੋਇਸ ਜਿਹੜੀ ਹੁੰਦੀ ਹੈ ਕਸਟਮਰ ਦੀ ਜੀ।
1: ਜੀ, ਤੇ ਜੇ ਆਪਾਂ ਗੱਲ ਕਰੀਏ ਗਰਮੀਆਂ ਦੇ ਵਿਆਹ ਸ਼ਾਦੀਆਂ ਦੇ ਕੱਪੜੇ ਚੂਜ਼ ਕਰਨੇ ਬੜੇ ਔਖੇ ਹੁੰਦੇ ਆ।
0: ਹਾਂਜੀ ਹਾਂਜੀ ਹਾਂਜੀ, ਇਹ ਤਾਂ ਹੈ ਜੀ।
1: ਤਾਂ ਕਿਸ ਤਰ੍ਹਾਂ ਦੇ ਗਰਮੀਆਂ ਦੇ ਵਿਆਹ ਸ਼ਾਦੀਆਂ ਦੇ ਕੱਪੜੇ ਜਿਹੜੇ ਪਹਿਨੇ ਜਾਂਦੇ ਆ?
0: ਕੁਛ ਕਸਟਮਰ ਜਿਵੇਂ ਹੁੰਦੇ ਜਿਹੜੇ ਕੰਫਰਟੇਬਲ ਨਹੀਂ ਹੁੰਦੇ ਜੀ ਹੈਵੀ ਵਰਕ ਪਾ ਕੇ ਸਿੰਥੈਟਿਕ ਕੱਪੜੇ, ਕਿਉਂਕਿ ਜ਼ਿਆਦਾ ਲੋਕ ਸ਼ਾਈਨਿੰਗ ਪਸੰਦ ਕਰਦੇ ਆ, ਮਤਲਬ ਵਿਆਹਾਂ ਵਿੱਚ ਥੋੜਾ ਜਿਹਾ ਲੁੱਕ ਉਹਨਾਂ ਦੀ ਉਭਰ ਕੇ ਆਵੇ ਜੀ। ਪਰ ਅੱਜ ਕੱਲ ਬਹੁਤ ਸਾਰੇ ਮਤਲਬ ਵਰਾਇਟੀ ਕੋਟਨ ਫੈਬਰਿਕ ਇਹਨਾਂ ਦਾ ਡਿਜ਼ਾਇਨਿੰਗ ਆ ਚੁੱਕੀ ਹੈ ਜੀ ਹੁਣ ਅੱਜ ਕੱਲ, ਜਦ ਕਿ ਡਿਜ਼ਾਇਨ ਇੰਨੇ ਅਵੇਲੇਬਲ ਹੋ ਚੁੱਕੇ, ਸਟਾਈਲ ਇੰਨੇ ਆ ਚੁੱਕੇ ਆ ਕਿ ਲੋਕ ਇਹਨੂੰ ਬੜਾ ਅੱਛਾ ਨੂੰ ਪ੍ਰੈਜੈਂਟ ਕਰ ਰਹੇ ਜੀ, ਫੈਬਰਿਕ ਮਤਲਬ ਕੋਟਨ ਵਾਲੇ ਫੈਬਰਿਕ ਦੇ ਵਿੱਚ ਬਣਵਾ ਬਣਵਾ ਕੇ ਵੀ। ਤੇ ਅਸੀਂ ਵੀ ਜਿਵੇਂ ਪੇਂਟਿੰਗ ਕਰਵਾ ਕੇ, ਜਿਵੇਂ ਬੂਟੀਆਂ ਬਣਵਾ ਕੇ, ਐਮਬਰਾਇਡਰੀ ਕਰਵਾ ਕੇ ਕਾਫੀ ਸੂਟਸ ਅਸੀਂ ਸੇਲ ਕਰ ਰਹੇ ਹਾਂ ਅੱਛੇ। ਬਟ ਕੁਛ ਲੋਕ ਹੁੰਦੇ ਜਿਹੜੇ ਉਹ ਪਸੰਦ ਹੀ ਸਿਰਫ ਇਹ ਕਰਦੇ ਮਤਲਬ ਪ੍ਰੋਪਰ ਰੰਗ ਬ੍ਰਾਈਟ ਰਹਿਣ, ਤੇ ਉਹਨਾਂ ਨੂੰ ਅਸੀਂ ਜਿਵੇਂ ਬਣੇ ਬਣਾਏ ਸੂਟ ਵੀ ਸੇਲ ਕਰਦੇ ਹਾਂ ਜੀ, ਜੋ ਕਹਿੰਦੇ ਅਸੀਂ ਵਰਕ ਵੀ ਕਰਵਾ ਕੇ ਦੇ ਦਿੰਦੇ ਹਾਂ ਜੀ।
1: ਨੰਦਾ ਜੀ, ਅਸੀਂ ਪੁੱਛਣਾ ਚਾਹਾਂਗੇ ਤੁਸੀਂ ਇਸ ਕੰਮ ਦੀ ਸ਼ੁਰੂਆਤ ਕਿਵੇਂ ਕੀਤੀ ਤੇ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਮੈਂ ਇਸੇ ਕੰਮ ਦੇ ਵਿੱਚ ਹੀ ਜਾਣਾ?
0: ਇਹ ਬਿਜ਼ਨਸ ਕਰਨ ਤੋਂ ਪਹਿਲਾਂ ਜਿਵੇਂ ਆਪਾਂ ਕਹਿੰਦੇ ਹਾਂ ਸਭ ਦੇ ਸੁਪਨੇ ਹੁੰਦੇ ਜੀ ਆਪਣੇ ਆਪਣੇ
1: ਜੀ,
0: ਮੇਰਾ ਸ਼ੁਰੂ ਤੋਂ ਹੀ ਰਹੇ ਸੀ ਕਿ ਮੈਂ ਅਰਨਿੰਗ ਕਰਨਾ, ਬਹੁਤ ਮੈਂ 23 ਇਅਰਸ ਤੋਂ ਮੈਂ ਅਰਨਿੰਗ ਕਰਨੀ ਸ਼ੁਰੂ ਕਰਤੀ ਸੀ ਐਜ਼ ਟੀਚਿੰਗ ਜੋਬ ਜੀ। ਉਸ ਤੋਂ ਬਾਅਦ 18 ਸਾਲ ਜੋਬ ਕਰਨ ਤੋਂ ਬਾਅਦ ਦਿਮਾਗ 'ਚ ਇੱਕ ਹੀ ਚੀਜ਼ ਆ ਗਈ, ਕੁਛ ਆਪਣਾ ਕਰਨਾ। ਆਪਣਾ ਕਰਨ ਲਈ ਫਿਰ ਮੈਨੂੰ ਐਸੀ ਕਿ ਜੋਬ ਤੁਹਾਨੂੰ ਪਤਾ ਸਭ ਨੂੰ ਹੁੰਦਾ ਕਿ ਆਪਣੇ ਪਰਸਨਲ ਖਰਚੇ ਨੇ, ਪਰਸਨਲ ਐਕਸਪੈਂਡਿਚਰ ਜਿਹੜੇ ਹੁੰਦੇ ਨੇ ਉਹਨੂੰ ਮੇਨਟੇਨ ਕਰਨਾ, ਪਰ ਇੱਕਦਮ ਸਟੈਪ ਲੈਣਾ ਜਾਂਦਾ ਫਿਰ ਹੁੰਦਾ ਕਿ ਫੈਮਲੀ ਸਿਸਟਮ ਸਾਰਾ ਹਿੱਲ ਜਾਏਗਾ ਆਪਣਾ। ਫਿਰ ਮੈਂ ਡਿਸਾਈਡ ਕੀਤਾ, ਜਿਸਕੇ ਲੋਕਡਾਊਨ 'ਚ ਲੋਕਾਂ ਨੇ ਬਹੁਤ ਕੁਛ ਲੋਕਾਂ ਨੇ ਚੇਂਜ ਲਿਆਂਦਾ, ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ ਘਰੇ ਬੈਠੀ ਮੈਨੂੰ ਇਹ ਮਹਿਸੂਸ ਹੋਇਆ ਕਿ ਕਿਉਂ ਨਾ ਮੈਂ ਕੁਛ ਆਪਣਾ ਕਰਾਂ, ਕਿਉਂਕਿ ਲੋਕਡਾਊਨ ਦਿਨਾਂ 'ਚ ਕਿਉਂ ਅਸੀਂ ਆਪਾਂ ਕਾਫੀ ਜੋਬ 'ਚ ਐਕਸਟਰਾ ਕੰਮ ਕਰਦੇ ਸੀ, ਕਾਫੀ ਕੁਛ ਮੈਂ ਨਵਾਂ ਸਿੱਖਿਆ ਵੀ ਉਦੋਂ, ਤੇ ਬਸ ਮਨ 'ਚ ਨੇ ਇੱਕ ਚੀਜ਼ ਇਹੀ ਆ ਗਈ ਉਸ ਟਾਈਮ, ਉਹਨਾਂ ਦਿਨਾਂ ਦੀ ਗੱਲ ਹੀ ਹੈ ਕਿ ਮੈਂ ਆਪਣਾ ਕੁਛ ਕਰਨਾ ਹੈ। ਬਸ ਜਿਵੇਂ ਲੋਕਡਾਊਨ ਖਤਮ ਹੋਇਆ, ਜੋਬ ਦੇ ਨਾਲ ਨਾਲ ਮੈਂ ਸਾਈਡ ਬਾਈ ਸਾਈਡ ਆਪਣਾ ਬਿਜ਼ਨਸ ਸਟਾਰਟ ਕੀਤਾ ਜੀ। ਬਿਜ਼ਨਸ ਮੈਂ ਬਹੁਤ ਹੀ ਘੱਟ ਅਮਾਊਂਟ 'ਚ ਮੈਂ ਸਟਾਰਟ ਕੀਤਾ ਸੀ ਔਰ ਮੈਨੂੰ ਲੱਗਿਆ ਵੀ ਨਹੀਂ ਸੀ ਕਿ ਇੰਨਾ ਮੇਰਾ ਬਿਜ਼ਨਸ ਅੱਛਾ ਗਰੋਥ ਕਰ ਜਾਏਗਾ, ਕਰ ਰਹੀ ਹਾਂ ਜੀ, ਪਰਮਾਤਮਾ ਨੇ ਬਾਂਹ ਫੜ ਰੱਖੇ। ਜਿਵੇਂ ਮੈਂ 25,000 ਤੋਂ ਆਪਣਾ ਸਟਾਰਟ ਕੀਤਾ, ਜਿਵੇਂ ਲੇਡੀਜ਼ ਆਪਣੀ ਕਿੱਟੀਜ਼ ਪਾਉਂਦੇ ਨੇ ਆਪਣੀ, ਤੇ ਮੈਂ ਕਿੱਟੀਜ਼ ਪਾਈ ਹੋਈ ਸੀ ਆਪਣੀ, ਮੇਰੀ ਕਿੱਟੀ ਜਿਹੜੀ ਅਮਾਊਂਟ ਘਰੇ ਆਈ ਹੋਈ ਸੀ ਤੇ ਸਾਡੀ ਗੱਲ ਚੱਲਣ ਲੱਗ ਗਈ, ਤੇ ਮੈਂ ਆਪਣੇ ਹਸਬੈਂਡ ਨੂੰ ਕਿਹਾ ਕਿ ਮੈਂ ਕੁਛ ਕਰਨਾ ਚਾਹੁੰਦੀ ਹਾਂ, ਤੇ ਉਹ ਵੀ ਹੱਸ ਕੇ ਕਹਿੰਦੇ ਚੱਲ ਕਰ ਲੈ ਯਾਰ, ਫਿਰ ਕੀ ਹੁੰਦਾ, ਕਰ ਲੈ ਫਿਰ ਕੀ ਹੋ ਜਾਏਗਾ ਨਾ, ਕਰ ਲਓ ਤੁਸੀਂ ਆਪਣਾ। ਮੈਂ ਸਟਾਰਟ ਕਰਤਾ ਜੀ, ਥੋੜਾ ਜਿਹਾ ਆਪਣਾ ਫੈਬਰਿਕ ਲੈ ਕੇ ਆਈ, ਹੋਲਸੇਲਰ ਤੋਂ ਲੋਕਲ ਲੈਵਲ 'ਤੇ ਲੈ ਕੇ ਆਈ ਸੀ ਫਸਟ ਟਾਈਮ ਦਾ ਜੀ। ਫਿਰ ਫਰੈਂਡਸ ਨੂੰ ਬੁਲਾਇਆ ਘਰੇ, ਟੀ ਪਾਰਟੀ ਕੀਤੀ, ਤੇ ਤੁਸੀਂ ਮੰਨੋਗੇ ਨਹੀਂ ਕਿ ਮੇਰਾ ਫੈਬਰਿਕ 3 ਦਿਨਾਂ ਵਿੱਚ ਸਾਰਾ ਖਤਮ ਹੋ ਗਿਆ।
1: ਕਿਆ ਬਾਤ ਹੈ,
0: ਮੈਨੂੰ ਹੌਸਲਾ ਬਹੁਤ ਹੋਇਆ, ਬੜਾ ਮਜ਼ਾ ਆਇਆ, ਬੜਾ ਚੰਗਾ ਲੱਗਾ ਕਿ ਵੀ ਮੈਂ ਕਰ ਸਕਦੀ ਬਿਜ਼ਨਸ ਹੈ ਨਾ। ਫਿਰ ਮੈਂ ਹੋਰ ਲਿਆਂਦਾ ਜੀ, ਐਂ ਕਰਦੇ ਕਰਦੇ 2 ਮਹੀਨੇ ਤਾਂ ਬਹੁਤ ਵਧੀਆ ਕੰਮ ਚੱਲਿਆ, 3 ਮਹੀਨੇ ਤਾਂ ਤੁਹਾਨੂੰ ਪਤਾ ਜਾ ਕੇ ਫਿਰ ਕੰਮ ਠੰਡਾ ਜਿਹਾ ਪੈ ਗਿਆ ਜੀ। ਕਸਟਮਰ ਜਿਹਨਾਂ ਨੇ ਜਿਹੜੇ ਕਲੋਜ਼ ਫਰੈਂਡ ਸੀ ਸਾਰਿਆਂ ਨੇ ਲੈ ਲਿਆ ਚੀਜ਼ਾਂ ਜਿਵੇਂ ਆਪਾਂ ਕਹਿੰਦੇ ਹਾਂ ਨਾ, ਅੱਗੇ ਦੇ ਅੱਗੇ ਲਿੰਕ 'ਚ, ਤੇ ਮਨ ਬੜਾ ਉਦਾਸ ਜਿਹਾ ਹੋਣ ਲੱਗਿਆ ਕਿ ਮੈਂ ਪੰਗਾ ਤਾਂ ਹੀ ਲੈ ਲਿਆ ਕਿਤੇ, ਕਿਉਂਕਿ ਇਨਵੈਸਟਮੈਂਟ ਮੈਂ ਵਧਾ ਲਈ ਸੀ ਆਪਣੀ ਜੀ। ਪਰ ਹੌਲੀ ਹੌਲੀ ਬਸ ਦਿਲ 'ਚ ਨਾ ਇਹ ਚੀਜ਼ ਆ ਗਈ ਸੀ ਮੇਰੇ ਮਨ 'ਚ ਕਿ ਮੈਂ ਸੱਚੇ ਦਿਲ ਨਾਲ ਕਰਦੀ ਪਈ ਤੇ ਮੈਂ ਕਰਨਾ ਹੀ ਕਰਨਾ, ਕੋਈ ਗੱਲ ਜੋਬ ਤਾਂ ਮੇਰੇ ਕੋਲ ਹੈਗੀ ਹੈ, ਪਰ ਆਹ ਕੰਮ ਛੱਡਣਾ ਨਹੀਂ। ਤੁਸੀਂ ਮੰਨੋਗੇ ਨਹੀਂ, ਮੈਂ ਆਪਣੇ ਇੱਕ ਡਰਾਇੰਗ ਰੂਮ ਤੋਂ ਕੰਮ ਸ਼ੁਰੂ ਕੀਤਾ
1: ਜੀ,
0: ਤੇ ਉਸ ਡਰਾਇੰਗ ਰੂਮ 'ਚ ਆਪਣਾ ਪੂਰਾ ਸੈਟਅਪ ਬਣਾਇਆ। ਮੇਰੀ 6 ਵਜੇ ਬੱਸ ਹੁੰਦੀ ਸੀ, ਸੁਬਹਾ 6 ਵਜੇ ਤੋਂ ਲੈ ਕੇ ਜਿਵੇਂ ਬੱਸ ਫੜਨੀ ਤੇ ਸ਼ਾਮ 4:30 ਮੈਂ ਘਰੇ ਵਾਪਸ ਆਉਣਾ, ਉਸ ਤੋਂ ਬਾਅਦ ਮੇਰੇ ਕੋਲ ਕਸਟਮਰ ਬੈਠਾ ਹੁੰਦਾ ਸੀ ਘਰੇ, ਸ਼ਾਮੀ ਆਉਂਦੇ ਹੀ ਮੈਂ ਕਸਟਮਰ ਡੀਲ ਕਰਨੇ, ਕਈ ਵਾਰੀ 9-10 ਵਜ ਜਾਂਦੇ ਜੀ ਹੈ ਨਾ ਜੀ, ਤੇ ਬੱਚੇ ਨੂੰ ਨਾਲ ਸੰਭਾਲਣਾ, ਮੇਰੀ ਬੇਟੀ ਤਾਂ ਥੋੜੀ ਵੱਡੀ ਸੀ, ਇੰਨੀ ਛੋਟੀ ਤਾਂ ਨਹੀਂ ਸੀ, ਬਟ ਫਿਰ ਵੀ ਜ਼ਿੰਮੇਦਾਰੀ ਸਭ ਨੂੰ ਲੈ ਕੇ ਸੰਭਾਲਣਾ ਕਰਨਾ, ਤੇ ਕਰਦੇ ਕਰਦੇ ਜੀ ਫਿਰ ਇੱਕ ਦਿਨ ਇਹ ਮਨ 'ਚ ਆਇਆ, ਤੇ ਚੈਲੰਜਸ ਤਾਂ ਕਾਫੀ ਆਏ ਸੀ ਜੀ, ਸਾਰੇ ਘਰ ਸੋ ਜਾਂਦੇ ਸੀ, ਸੁਬਹਾ ਸਕੂਲ ਜਾਣਾ ਹੈ ਨਾ, ਸੁਬਹਾ 4 ਵਜੇ ਉੱਠ ਕੇ ਮੈਂ ਸਾਰਾ ਸਿਸਟਮ ਸੈੱਟ ਕਰਨਾ, ਪਰ ਮਨ 'ਚ ਮੈਂ ਧਾਰ ਲਿਆ ਸੀ ਕਿ ਮੈਂ ਕਰਨਾ ਤੇ ਕਰਨਾ, ਤੇ ਮੈਨੂੰ ਅੰਦਰੋਂ ਆਵਾਜ਼ ਪੈ ਗਈ ਸੀ ਕਿ ਬਸ ਮੈਂ ਕਰ ਲੂੰਗੀ। ਬਸ ਆਪ ਉਹੀ ਗੱਲ ਹੈ ਜੀ, ਪਰਮਾਤਮਾ ਕਹਿੰਦੇ ਸੱਚੇ ਬੰਦੇ ਦੀ ਕਰਦਾ ਹੈ, ਤੇ ਉਹ ਚੀਜ਼ਾਂ ਰਹੀਆਂ ਜੀ। ਫਿਰ ਲਾਸਟ ਇਅਰ ਫੈਬਰੀ 2025 'ਚ ਬਸ ਐਂ ਕਹਿ ਲਓ ਮੇਰੇ ਮਨ 'ਚ ਪੂਰਾ ਐਂ ਆ ਗਿਆ ਕਿ ਬਸ ਮੈਂ ਹੁਣ ਜੋਬ ਕਰਨੀ ਨਹੀਂ, ਮੈਂ ਆਪਣਾ ਕੰਮ ਕਰ ਸਕਦੀ ਹਾਂ। ਜੋਬ ਕੁਇਟ ਕੀਤੀ ਜੀ, ਜੋਬ 'ਚ ਰਿਜ਼ਾਈਨ ਪਾਇਆ, ਉਸ ਤੋਂ ਬਾਅਦ ਫਿਰ ਆਪਾਂ ਆਪਣੀ ਸ਼ੋਪ ਸਟਾਰਟ ਕਰਤੀ ਜੀ, ਤੇ ਮੇਰੀ ਸ਼ੋਪ ਮੈਨੂੰ ਹੁਣ ਪੂਰਾ ਸਾਲ ਹੋ ਗਿਆ ਮਾਰਕੀਟ 'ਚ, ਮੈਂ ਹੁਣ ਸ਼ੋਪ ਲੈ ਲਈ ਜੀ ਆਪਣੀ, ਤੇ ਪਰਮਾਤਮਾ ਦੇ ਨਾਲ ਬਹੁਤ ਚੱਲ ਰਹੀ ਹੈ ਜੀ, ਤੇ ਮੈਂ ਹੀ ਕਹੂੰਗੀ ਮੈਂ ਸਭ ਨੇ ਬਹੁਤ ਸਪੋਰਟ ਕੀਤਾ। ਕੁਛ ਲੋਕ ਕਹਿੰਦੇ ਨਾ ਵੀ ਮੇਰਾ ਬਹੁਤ ਚੈਲੰਜਸ, ਦੇਖੋ ਲਾਈਫ 'ਚ ਬਿਨਾਂ ਚੈਲੰਜਸ ਤੋਂ ਕੁਛ ਵੀ ਨਹੀਂ ਹੁੰਦਾ ਜੀ, ਉਹ ਤਾਂ ਥੋੜੀ ਬਹੁਤ ਆਉਂਦੀ ਹੀ ਹੈ ਜੀ, ਪਰ ਮੈਨੂੰ ਲੱਗਦਾ ਕਿ ਮੈਨੂੰ ਸਭ ਨੇ ਬਹੁਤ ਸਪੋਰਟ ਕੀਤਾ, ਚਾਹੇ ਉਹ ਫੈਮਲੀ ਵੱਲੋਂ ਸੀ, ਚਾਹੇ ਉਹ ਫਰੈਂਡਸ ਵੱਲੋਂ ਕਹੀਏ, ਚਾਹੇ ਕਸਟਮਰ ਵੱਲੋਂ ਕਹੋ, ਮੈਨੂੰ ਬਹੁਤ ਸਪੋਰਟ ਮਿਲਿਆ, ਉਹ ਸਪੋਰਟ ਸਦਕਾ ਅੱਜ ਮੈਂ ਇੱਥੇ ਹਾਂ ਜੀ, ਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਰਹੀ ਹਾਂ ਜੀ।
1: ਜੀ ਬਹੁਤ ਖੂਬ, ਬਹੁਤ ਖੂਬ ਜੀ। ਜਿਵੇਂ ਅੱਜ ਕੱਲ ਕੰਪੀਟੀਸ਼ਨ ਬੜਾ ਹੈ
0: ਜੀ,
1: ਇਸ ਕੰਪੀਟੀਸ਼ਨ ਦੇ ਵਿੱਚ ਨੌਜਵਾਨ ਪੀੜ੍ਹੀ ਆਪਣਾ ਕੰਮ ਦੀ ਇਸ ਤਰ੍ਹਾਂ ਸ਼ੁਰੂਆਤ ਕਿਵੇਂ ਕਰ ਸਕਦੇ ਆ, ਕਿੱਥੋਂ ਸ਼ੁਰੂ ਕਰਨ, ਕਿਹੜੀਆਂ ਕਿਹੜੀਆਂ ਜਿਹੜੀਆਂ ਪਰੇਸ਼ਾਨੀਆਂ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ?
0: ਪਰੇਸ਼ਾਨੀਆਂ ਵੱਲ ਨੂੰ ਮੈਂ ਹਮੇਸ਼ਾ ਚੈਲੇਂਜਸ ਕਹਿੰਦੀ ਹੁੰਦੀ ਹਾਂ ਹਮੇਸ਼ਾ ਲਾਈਫ ਵਿੱਚ,

0: ਤੁਸੀਂ ਕੁਛ ਵੀ ਕਰੋ ਜੀ, ਸ਼ਿੱਦਤ ਨਾਲ ਕਰੋ, ਸੱਚੇ ਮਨ ਨਾਲ ਕਰੋ ਤੇ ਇਮਾਨਦਾਰੀ ਨਾਲ ਕਰੋ ਤੇ ਤੁਸੀਂ ਕਰ ਸਕਦੇ ਹੋ। ਛੋਟੀ ਵੱਡੀ ਦੀ ਕੋਈ ਗੱਲ ਨਹੀਂ ਹੁੰਦੀ ਮੈਮ, ਬਸ ਗੱਲ ਹੁੰਦੀ ਆਪਾਂ ਸਟਾਰਟ ਕਰਨਾ। ਸਟਾਰਟ ਤੋਂ ਤੁਸੀਂ ਲਗਾਤਾਰ ਲੱਗੇ ਰਹੋ, ਮਿਹਨਤ ਕਰਦੇ ਰਹੋ, ਨਈ ਨਈ ਸਟ੍ਰੈਟਜੀ ਸੋਚਦੇ ਰਹੋ, ਰੁਕੋ ਨਾ ਜੀ, ਤੇ ਤੁਸੀਂ ਪੱਕਾ ਇੱਕ ਦਿਨ ਆਪਣੀ ਜੋ ਤੁਹਾਡਾ ਥੋੜਾ ਸਪਨਾ ਹੈਗਾ ਜੋ ਤੁਸੀਂ ਚਾਹੁੰਦੇ ਹੋ ਤੁਸੀਂ ਡੈਫੀਨੇਟਲੀ ਉਹ ਚੀਜ਼ ਪਾ ਜਾਓਗੇ। ਤੇ ਮੈਂ ਵੀ ਇਸ ਪ੍ਰੋਸੈਸ 'ਚ ਚੱਲ ਰਹੀ ਹਾਂ ਜੀ, ਪਰਮਾਤਮਾ ਕਰੇ ਆਪਾਂ ਫਿਰ ਬਹੁਤ ਜਲਦੀ ਮਿਲੀਏ ਤੇ ਆਪਾਂ ਸਭ ਜਾਣੇ ਜਾਂ ਚੜ੍ਹਦੀ ਕਲਾ 'ਚ ਸਭ ਵੱਧਦੇ ਦੇਖੀਏ। ਸ਼ੁਰੂਆਤ ਮੈਮ ਇਹ ਹੈ ਕਿ ਤੁਸੀਂ ਅਗਰ ਪੜ੍ਹ ਰਹੇ ਹੋ, ਆਪਣਾ ਤਾਂ ਮੈਂ ਦਿਨ ਰਾਤ ਪੜ੍ਹ ਰਿਹਾ, ਕਾਲਜ ਜਾ ਰਿਹਾ, ਕਿਵੇਂ ਕਰਾਂ, ਹਨਾ? ਦੇਖੋ ਇਹ ਤੁਹਾਨੂੰ ਕਰਨਾ ਪਊਗਾ, ਤੁਹਾਨੂੰ ਟਾਈਮ ਕੱਢਣਾ ਪਊਗਾ। ਸਭ ਕੋਲ 24 ਆਵਰਸ ਦੇ ਹੀ 24 ਘੰਟੇ ਸਾਰੇ ਕੋਲ ਹੁੰਦੇ ਆ ਜੀ, 24 ਘੰਟੇ ਤੁਸੀਂ ਉਹਨੂੰ ਕਿਵੇਂ ਮੈਨੇਜਮੈਂਟ ਕਰਨਾ ਇਹ ਤੁਹਾਡੇ ਬਸ 'ਚ ਹੁੰਦੀ ਗੱਲ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਜਿਵੇਂ ਜੋਬ ਕਰਦੀ ਸੀ, ਮੈਂ ਤੇ ਸੁਬਹਾ 4 ਵਜੇ ਮੈਂ ਉੱਠ ਜਾਂਦੀ ਸੀ ਆਪਣਾ, 4 ਵਜੇ ਉੱਠ ਕੇ ਮੈਂ ਸਕੂਲ ਵੀ ਜਾਣਾ। ਤੁਹਾਨੂੰ ਸਕੂਲ ਦੇ ਵਿੱਚ ਬੜੇ ਟਾਸਕ ਹੁੰਦੇ ਨੇ, ਜੋਬ ਦੇ ਬੜੇ ਟਾਸਕ ਹੁੰਦੇ ਨੇ, ਚੈਲੰਜਸ ਹੁੰਦੇ ਨੇ ਉਹਨਾਂ ਦੇ, ਉਹ ਵੀ ਪ੍ਰੋਪਰ ਕਰਨੇ ਕਿਉਂਕਿ ਉਹ ਮੇਰੀ ਜੋਬ ਸੀ, ਉਹ ਮੈਨੂੰ ਕਰਨੀ ਪੈਣੀ ਸੀ ਕਿਸੇ ਵੀ ਤਰੀਕੇ ਨਾਲ। ਉਸ ਤੋਂ ਬਾਅਦ ਸ਼ਾਮ ਨੂੰ ਆ ਕੇ ਮੈਂ ਆਪਣਾ, ਮੈਨੂੰ ਯਾਦ ਹੈ ਕਿ ਮੈਂ ਚਾਹ ਵੀ ਨਹੀਂ ਪੀਂਦੀ ਸੀ, ਸਿੱਧਾ ਸ਼ਾਮੀ 4 ਵਜੇ ਲੱਗ ਜਾਂਦੀ ਸੀ, ਮੇਰੇ ਕੋਲ ਕਸਟਮਰ ਬੈਠਾ ਹੁੰਦਾ ਸੀ, ਮੈਂ ਕਾਲ ਉਹਦੇ ਮੈਨੂੰ ਪਹਿਲਾਂ ਆ ਜਾਂਦੇ ਸੀ, ਮੈਨੂੰ ਉਹਨੂੰ ਮੈਨੇਜ ਕਰਨਾ, ਇਹ ਤਾਂ ਮੈਨੇਜਮੈਂਟ ਆਪਾਂ ਨੂੰ ਕਰਨਾ ਪਏਗਾ, ਐਕਸਟਰਾ ਆਪਾਂ ਨੂੰ ਪੇ ਕਰਨਾ ਪਏਗਾ। ਜੇ ਤੁਸੀਂ ਐਕਸਟਰਾ ਚਾਹੁੰਦੇ ਹੋ ਤਾਂ ਸ਼ੁਰੂਆਤ ਕਰੋ ਆਪਣੇ ਪਾਰਟ ਟਾਈਮ ਤੇ ਕਰੋ। ਅੱਜ ਕੱਲ੍ਹ ਟੈਕਨੋਲੋਜੀ ਦਾ ਟਾਈਮ ਹੈ ਜੀ, ਜਿਵੇਂ ਆਪਾਂ ਕਹਿੰਦੇ ਅੱਜ ਲੋਕ ਫੋਟੋਜ਼ ਪਾ ਕੇ, ਵੀਡੀਓਜ਼ ਪਾ ਕੇ ਬਹੁਤ ਕੁਝ ਕਰੀ ਜਾਂਦੇ ਨੇ, ਤੁਸੀਂ ਘੱਟ ਟਾਈਮ ਤੇ ਕਰੋ ਭਾਵੇਂ ਤੇ ਘੱਟ ਇਨਵੈਸਟਮੈਂਟ ਤੇ ਕਰੋ, ਪਰ ਸ਼ੁਰੂਆਤ ਕਰੋ, ਇਸ ਨਾਲ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਜੀ। ਕਰਨ ਲਈ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੂੰਗੀ, ਜਿਵੇਂ ਆਪਾਂ ਕਹਿੰਦੇ ਮੈਨੂਫੈਕਚਰਰ ਨਾਲ ਡੀਲ ਕਰੋ ਜੀ, ਠੀਕ ਹੈ ਜੀ? ਤੇ ਜਿਵੇਂ ਅੱਜ ਕੱਲ੍ਹ ਤੁਹਾਨੂੰ ਪਤਾ ਆਨਲਾਈਨ ਦਾ ਟਾਈਮ ਹੈਗਾ ਜੀ, ਤੁਸੀਂ ਆਪਾਂ ਆਨਲਾਈਨ ਵੀ ਆਪਾਂ ਕਿਸੇ ਨਾਲ ਕੰਟੈਕਟ ਕਰ ਸਕਦੇ ਹਾਂ, ਪਰ ਜਦੋਂ ਲੱਗਦਾ ਕਿ ਨਹੀਂ ਮੇਰੇ ਲਈ ਸੇਫ ਨਹੀਂ ਹੈ, ਮੇਰੇ ਕੋਲ ਅਮਾਊਂਟ ਘੱਟ ਹੈਗੀ ਹੈ, ਤੁਸੀਂ ਆਪਾਂ ਲੋਕਲ ਲੈਵਲ ਤੇ ਕਰ ਸਕਦੇ। ਪਹਿਲਾਂ ਲੋਕਲ ਲੈਵਲ ਤੇ ਹੋਲਸੇਲਰ ਨਾਲ ਡੀਲ ਕਰੋ ਜੀ, ਉਹਨਾਂ ਨਾਲ ਗੱਲਬਾਤ ਕਰੋ, ਆਪਣਾ ਕੰਮ ਸ਼ੁਰੂ ਕਰੋ ਇੱਕ ਵਾਰੀ, ਉਸ ਤੋਂ ਤੁਹਾਨੂੰ ਰਿਸਪੋਂਸ ਜਿਵੇਂ ਤੁਹਾਨੂੰ ਆਉਂਦਾ ਸ਼ੁਰੂ ਹੋ ਜਾਏਗਾ, ਤੁਸੀਂ ਅੱਗੇ ਅੱਗੇ ਜਿਹੜੀ ਹੈਗੇ ਜਿਹੜੇ ਹੋਰ ਮੈਨੂਫੈਕਚਰ ਬੈਠੇ ਨੇ ਉਹਨਾਂ ਨਾਲ ਡੀਲ ਕਰੋ ਜੀ, ਤੇ ਇਸ ਤਰ੍ਹਾਂ ਤੁਸੀਂ ਆਪਣੇ ਹੋਲ ਜਿਵੇਂ ਤੁਹਾਨੂੰ ਪ੍ਰੋਫਿਟ ਆਉਂਦਾ ਰਹੇ, ਤੁਹਾਨੂੰ ਬੈਨੀਫਿਟ ਮਿਲਦਾ ਰਹੇਗਾ, ਅਲੱਗ ਅਲੱਗ ਹੋਲਸੇਲਰ ਤੋਂ ਡੀਲ ਕਰਦੇ ਰਹੋ ਜੀ। ਘੱਟ ਘੱਟ ਕੁਆਂਟੀ ਤੋਂ ਸ਼ੁਰੂ ਕਰੋ ਪਹਿਲਾਂ ਕੰਮ, ਕੁਛ ਵੀ ਚਾਹੇ ਤੁਸੀਂ ਕੁਛ ਵੀ ਕੰਮ ਸ਼ੁਰੂ ਕਰਨ ਲੱਗੇ ਹੋ, ਘੱਟ ਲੈਵਲ ਤੋਂ ਸ਼ੁਰੂ ਕਰੋ ਪਹਿਲਾਂ ਇੱਕ ਵਾਰ।
1: ਮੈਡਮ ਨੰਦਾ ਜੀ, ਕੰਮ ਦੇ ਰੁਝੇਵੇਂ ਬੜੇ ਹੁੰਦੇ ਆ, ਕਈ ਵਾਰ ਬੜੀਆਂ ਪਰੇਸ਼ਾਨੀਆਂ ਹੁੰਦੀਆਂ ਹਨਾ, ਕਈ ਵਾਰ ਕੰਮ ਦੀ ਥਕਾਵਟ ਵੀ ਹੁੰਦੀ ਹੈ, ਤਾਂ ਉਸ ਥਕਾਵਟ ਨੂੰ ਦੂਰ ਕਰਨ ਦੇ ਲਈ ਤੁਸੀਂ ਕੋਈ ਗੀਤ ਸੁਣਦੇ ਹੋ?
0: ਅੱਜ ਕੱਲ੍ਹ ਜਿਵੇਂ ਆਪਾਂ ਕਹਿੰਦੇ ਟ੍ਰੈਂਡ 'ਚ ਚੱਲ ਰਹੇ ਕਰਨ ਔਜਲਾ ਦੇ ਗਾਣੇ ਬੜੇ ਫੇਮਸ ਵੀ ਹੋ ਰਹੇ ਨੇ ਤੇ ਬੜੇ ਸੋਹਣੇ ਵੀ ਨੇ ਜੀ, ਤੇ ਮੈਂ ਉਹਨਾਂ ਦੇ ਗਾਣਿਆਂ ਨੂੰ ਸੁਣਦੀ ਰਹਿੰਦੀ ਤਾਂ ਮੈਨੂੰ ਬੜਾ ਮਜ਼ਾ ਵੀ ਆਉਂਦਾ ਹੈ, ਬਹੁਤ ਰਿਲੈਕਸ ਵੀ ਫੀਲ ਹੁੰਦਾ ਹੈ।

ਮੈਡਮ ਨੰਦਾ ਜੀ, ਇੱਕ ਇਹ ਗੱਲ ਹੁੰਦੀ ਹੈ ਆਪਦਾ ਬਿਜ਼ਨਸ ਚਲਾਉਣ ਦੇ ਲਈ ਗਾਹਕ ਦੇਖਣਾ ਜ਼ਰੂਰੀ ਹੁੰਦਾ ਤੇ ਕਿੰਨਾ ਕੁ ਗਾਹਕ ਮਿਲੂਗਾ ਹਨਾ, ਪਰ ਅਗਰ ਆਪਾਂ ਇਹ ਸੋਸ਼ਲ ਮੀਡੀਆ ਤੋਂ ਸ਼ੁਰੂਆਤ ਕਰਦੇ ਹਾਂ, ਮਤਲਬ ਕਿਸੇ ਵੀ ਆਪਦੀ ਕੋਈ ਐਪਲੀਕੇਸ਼ਨ ਹੈ ਜਿਵੇਂ ਵਟਸਐਪ ਲਾ ਲਓ ਹਨਾ, ਉਹਦੇ ਤੇ ਆਪਾਂ ਸਟੇਟਸ ਪਾ ਦਿੰਦੇ ਹਾਂ, ਉੱਥੇ

0: ਦੇ ਨਾਲ ਸਾਡੇ ਖਰੀਦਣ ਵਾਲੇ ਜਿਹੜੇ ਜੁੜ ਜਾਂਦੇ ਹੁੰਦੇ ਆ।
1: ਹਾਂਜੀ ਹਾਂਜੀ,
0: ਤਾਂ ਇਹ ਚੀਜ਼ ਖਾਸ ਤੌਰ ਤੇ ਮਾਇਨੇ ਰੱਖਦੀ ਹੈ ਵੀ ਸਭ ਤੋਂ ਪਹਿਲਾਂ ਅਸੀਂ ਇਹ ਦੇਖੀਏ ਵੀ ਸਾਨੂੰ ਗਾਹਕ ਕਿਹੜੀ ਜਗ੍ਹਾ ਤੇ ਕਿੰਨਾ ਕੁ ਪਊਗਾ, ਤਾਂ ਉਸ ਚੀਜ਼ ਦੀ ਚੋਣ ਕਿਵੇਂ ਕਰਨਾ।
1: ਦੇਖੋ ਮੈਮ, ਤੁਹਾਡਾ ਕੁਐਸਚਨ ਬਹੁਤ ਜਾਇਜ਼ ਹੈ ਜੀ, ਇਸ ਮੈਂ ਵੀ ਬਹੁਤ ਫੇਸ ਕੀਤਾ ਸੀ। ਮੇਰਾ ਟਾਰਗੇਟ ਕੀ ਹੁੰਦਾ ਸੀ ਜੀ, ਜਿਵੇਂ ਸਟਾਰਟਿੰਗ ਮੇਰਾ ਕਿਸ ਸਟਾਰਟਸ ਹੁੰਦਾ ਸੀ, ਮੈਂ ਸਟਾਰਟਅਪ ਸੀ, ਪਹਿਲੇ ਮੇਰੇ ਨੀਅਰ ਐਂਡ ਡੀਅਰ ਨੇ ਮੈਨੂੰ ਬਹੁਤ ਸਪੋਰਟ ਕੀਤਾ, ਠੀਕ ਹੈ ਜੀ। ਉਸ ਤੋਂ ਬਾਅਦ ਜਿਵੇਂ ਮੇਰੇ ਫਰੈਂਡ ਸਰਕਲ ਜੋਬ 'ਚ ਮੇਰੇ ਟੀਚਰ ਦਾ ਸਟਾਫ ਸੀ ਜਿਵੇਂ ਮੇਰੇ ਕੋਲ, ਮੈਂ ਦੇਖਿਆ ਕਿ ਉਹਨਾਂ ਜੇ ਡੇਲੀ ਵਿੱਚ ਉਹਨੂੰ ਕਿਸੇ ਸੂਟ ਉਹਨਾਂ ਪਸੰਦ ਕਰਦੇ ਨੇ, ਮੈਂ ਉਹਨਾਂ ਨੂੰ ਟਾਰਗੇਟ ਕੀਤਾ ਜੀ, ਠੀਕ ਹੈ ਜੀ। ਉਹਨਾਂ ਦੇ ਅਕੋਰਡਿੰਗ ਚੀਜ਼ਾਂ ਮੈਂ ਲਿਆਉਣੀ ਸ਼ੁਰੂ ਕੀਤੀਆਂ ਜੀ, ਉਹਨੇ ਬਹੁਤ ਪਸੰਦ ਕੀਤਾ ਜੀ ਇਸ ਚੀਜ਼ ਨੂੰ। ਬਾਕੀ ਜਿਵੇਂ ਸਰ ਮੈਮ ਵਟਸਐਪ ਹੋ ਗਿਆ, ਸੋਸ਼ਲ ਮੀਡੀਆ ਹੋ ਗਿਆ, ਜਿਵੇਂ ਆਪਣਾ ਇੰਸਟਾਗ੍ਰਾਮ ਅੱਜ ਕੱਲ੍ਹ ਹੋ ਗਿਆ, ਫੇਸਬੁੱਕ ਹੋ ਗਿਆ, ਇਹ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ ਮੈਮ। ਸਟਾਰਟਿੰਗ ਤੁਹਾਨੂੰ ਕੋਈ ਰਿਸਪੋਂਸ ਨਹੀਂ ਮਿਲਦਾ ਇੰਨਾ, ਜਿਹੜਾ ਇੱਕ ਓਨੈਸਟ ਰਿਵਿਊ ਹੈ, ਫਿਰ ਹੌਲੀ ਹੌਲੀ ਤੁਹਾਨੂੰ ਬਹੁਤ ਰਿਸਪੋਂਸ ਤੁਹਾਨੂੰ ਮਿਲਦਾ। ਜਿਵੇਂ ਹੁਣ ਮੈਨੂੰ ਮਿਲਣਾ ਸ਼ੁਰੂ ਹੋ ਗਿਆ ਜੀ, ਮੈਨੂੰ ਮੈਂ ਨਹੀਂ ਕਹਿੰਦੀ ਬਹੁਤ ਜ਼ਿਆਦਾ ਰਿਵਿਊ, ਮੈਨੂੰ ਬਹੁਤ ਜ਼ਿਆਦਾ ਫੀਡਬੈਕ, ਮੈਂ ਬਹੁਤ ਅੱਛਾ ਰਿਸਪੋਂਸ ਮਿਲਦਾ, ਪਰ ਮਿਲੇਗਾ ਤੁਹਾਨੂੰ। ਤੇ ਮੈਮ ਬਹੁਤ ਜ਼ਰੂਰੀ ਹੈ, ਇਹ ਸਟਾਰਟਿੰਗ ਤੋਂ ਵਨ ਡੇ ਵਨ ਤੋਂ ਸ਼ੁਰੂ ਕਰੋ। ਸਗੋਂ ਮੈਂ ਸਗੋਂ ਥੋੜ੍ਹਾ ਲੇਟ ਸ਼ੁਰੂ ਕੀਤਾ ਸੀ ਜੀ ਇਸ ਚੀਜ਼ ਨੂੰ, ਤੇ ਡੇ ਵਨ ਤੋਂ ਹੀ ਸਟਾਰਟ ਕਰੋ ਚੀਜ਼ ਨੂੰ ਜੀ। ਤੋ ਜਿੰਨਾ ਅਸੀਂ ਪਬਲਿਕਲੀ ਆਪਣਾ ਅਸੀਂ ਆਪਣੇ ਆਪ ਨੂੰ ਐਡ ਕਰੋਗੇ, ਐਡਵਰਟਾਈਜ਼ਮੈਂਟ ਦੋਗੇ, ਉਹਨੇ ਤੁਹਾਡਾ ਕੰਮ ਚੱਲੇਗਾ ਚੱਲੇਗਾ ਜੀ।
0: ਬਿਲਕੁਲ, ਐਡਵਰਟਾਈਜ਼ਮੈਂਟ ਦਾ ਜਿਹੜਾ ਖਾਸ ਰੋਲ ਰਹਿ ਜਾਂਦਾ ਇਹਦੇ ਵਿੱਚ ਵੀ ਆਪਾਂ ਆਪਣੇ ਆਪ ਨੂੰ ਆਪਦਾ ਬਿਜ਼ਨਸ ਚਲਾਉਣ ਦੇ ਲਈ ਆਪਾਂ ਲੋਕਾਂ ਦੇ ਵਿੱਚ ਕਿੰਨਾ ਕੁ ਜਾਂਦੇ ਹਾਂ, ਕਿੰਨਾ ਕੁ ਵਿਚਰਦੇ ਹਾਂ, ਉਹਨਾਂ ਨੂੰ ਆਪਣੇ ਬਿਜ਼ਨਸ ਬਾਰੇ ਕਿੰਨਾ ਕੁ ਦੱਸਦੇ ਹਾਂ, ਹਨਾ। ਉਹ ਚੀਜ਼ ਹੈ ਜਿਹੜੀ ਸਾਡੇ ਬਿਜ਼ਨਸ ਨੂੰ ਚਲਾਉਂਦੀ ਹੈ। ਇੱਕ ਇਹ ਤਰੀਕਾ ਹੁੰਦਾ ਬਿਜ਼ਨਸ ਕਰਨ ਦਾ, ਕਿਸੇ ਨਾਲ ਆਪਾਂ ਕੰਟੈਕਟ ਕਰ ਲਿਆ, ਮੰਨ ਲਓ ਤੁਹਾਡੇ ਨਾਲ ਹੀ ਕਿਸੇ ਨਵਾਂ ਚਲਾਉਣ ਵਾਲੇ ਨੇ ਕੰਟੈਕਟ ਕਰ ਲਿਆ ਵੀ ਮੈਂ ਤੁਹਾਡੀਆਂ ਜਿਹੜੀਆਂ ਪਿਕਸ ਹੈ ਆਪਣੇ ਸੋਸ਼ਲ ਮੀਡੀਆ ਤੇ ਪਾਉਂਗੀ, ਉਸ ਤੋਂ ਬਾਅਦ ਮੇਰਾ ਜਿਹੜਾ ਸਮਾਨ ਵਿਕਦਾ ਉਹੀ ਮੰਗਵਾਵਾਂਗੇ, ਉਹਦੇ ਵਿੱਚ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ।
1: ਹਾਂਜੀ ਹਾਂਜੀ ਮੈਮ, ਇਹ ਵੀ ਠੀਕ ਹੈ ਜੀ। ਇਸ 'ਚ ਮੈਮ ਕਿਤੇ ਨੋ ਪ੍ਰੋਫਿਟ ਨੋ ਲੋਸ ਵਾਲਾ ਗੱਲ ਹੁੰਦਾ ਜੀ ਇਸ 'ਚ, ਤੁਹਾਨੂੰ ਮੰਨ ਲਓ ਤੁਹਾਨੂੰ ਪ੍ਰੋਫਿਟ ਨੂੰ ਘੱਟ ਵੀ ਹੋ ਰਿਹਾ, ਤੁਹਾਡੇ ਕੋਈ ਇਨਵੈਸਟਮੈਂਟ ਤੁਹਾਡੀ ਕੁਛ ਨਹੀਂ ਤੁਹਾਡੀ ਹੋਈ ਹੋਈ, ਠੀਕ ਹੈ, ਤੁਹਾਨੂੰ ਕੋਈ ਨੁਕਸਾਨ ਤੁਹਾਡਾ ਨਹੀਂ ਹੁੰਦਾ ਜੀ। ਤੁਸੀਂ ਸਿੱਖ ਜਾਂਦੇ ਹੋ, ਡੀਲਿੰਗ ਸਿੱਖ ਜਾਂਦੇ ਹੋ, ਤੁਸੀਂ ਜੋ ਚੈਲੰਜਸ ਆਉਂਦੇ ਵਿੱਚ ਹਨਾ, ਤੁਸੀਂ ਉਹ ਚੀਜ਼ ਸਿੱਖ, ਸਪੈਸ਼ਲੀ ਤੁਸੀਂ ਜਿਹੜੇ ਆਰਡਰਿੰਗ ਵਾਲਾ ਤੁਸੀਂ ਕੰਮ ਕਰਦੇ ਹੋ, ਮਤਲਬ ਜਿਸ ਕੋਰੀਅਰ ਕਰਵਾਉਂਦੇ ਹੋ, ਉਹਦੇ ਰਿਗਾਰਡਿੰਗ ਬਹੁਤ ਚੈਲੰਜਸ ਆਪਾਂ ਨੂੰ ਆਉਂਦੇ, ਉਹ ਚੀਜ਼ ਤੁਹਾਨੂੰ ਉਸ ਮੈਨੇਜ ਕਰਨਾ ਤੁਹਾਨੂੰ ਆ ਜਾਂਦਾ ਤੁਹਾਨੂੰ ਚੀਜ਼ਾਂ ਨੂੰ, ਹਨਾ ਜੀ। ਦੂਜੀ ਗੱਲ ਇਹ ਕਿ ਤੁਸੀਂ ਕੱਪੜੇ ਬਾਜਾਣਾ ਸ਼ੁਰੂ ਕਰ ਦਿੰਦੇ ਹੋ, ਡਿਜ਼ਾਈਨ ਬਾਰੇ, ਟ੍ਰੈਂਡਸ ਬਾਰੇ ਤੁਸੀਂ ਅਪਡੇਟ ਕਾਫੀ ਹੋ ਜਾਂਦੇ ਹੋ, ਉਸ ਤੋਂ ਤੁਸੀਂ ਡਾਇਰੈਕਟ ਉਸ ਤੋਂ ਬਾਅਦ ਤੁਸੀਂ ਆਪਣਾ ਮੈਨੂਫੈਕਚਰ ਡੀਲ ਕਰ ਸਕਦੇ ਹੋ, ਤੁਹਾਨੂੰ ਕੰਫਰਟੇਬਲ ਲੱਗੇ ਕਿ ਮੈਂ ਹੁਣ ਕਰ ਸਕਦਾ ਜਾਂ ਮੇਰੇ ਕੋਲ ਇਨਵੈਸਟਮੈਂਟ ਕਰਨ ਲਈ ਮੇਰੇ ਕੋਲ ਪੈਸੇ ਹੋ ਗਏ ਨੇ, ਤਾਂ ਤੁਸੀਂ ਆਪਣਾ ਅੱਗੇ ਆਪਣਾ ਕੰਮ ਕੰਟੀਨਿਊ ਕਰ ਸਕਦੇ ਹੋ ਮੈਮ, ਆਪਣਾ ਖੁਦ ਦਾ ਲੈ ਕੇ ਜੀ। ਤੁਸੀਂ ਕੋਈ ਬੈਸਟ ਕੰਪਨੀ ਨੂੰ ਕੰਟੈਕਟ ਕਰਨਾ ਪੈਂਦਾ ਜੀ ਆਪਾਂ ਨੂੰ ਮੈਮ, ਜਿਵੇਂ ਅੱਜ ਕੱਲ੍ਹ ਇੰਟਰਨੈਟ ਤੋਂ ਆਪਾਂ ਦੇਖ ਲੈਂਦੇ ਹਾਂ, ਆਪਾਂ ਰਿਵਿਊ ਚੈੱਕ ਕਰ ਲੈਂਦੇ ਹਾਂ ਜੀ, ਉਹਨਾਂ ਨੂੰ ਰੇਟਿੰਗ ਵਗੈਰਾ ਚੈੱਕ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਲੱਗਦਾ ਸੈਟਿਸਫੈਕਸ਼ਨ ਹੈਗੀ ਹੈ, ਮੈਂ ਤਾਂ ਕਹੂੰ ਤੁਸੀਂ ਉੱਥੇ ਵਿਜ਼ਿਟ ਕਰੋ ਜੋ, ਬਕਾਇਦਾ ਆਨਲਾਈਨ ਕੰਮ ਕਰਨ ਦੀ ਬਜਾਏ ਤੁਸੀਂ ਬਾਅਦ ਚੋਂ ਕੰਟੀਨਿਊ ਕਰ ਦੋ ਆਨਲਾਈਨ ਚਾਹੇ ਕੰਮ, ਪਰ ਤੁਸੀਂ ਜੋ ਵੀ ਉਹਨਾਂ ਦੀ ਕੰਪਨੀ ਹੈ ਜਾਂ ਜਿੱਥੇ ਵੀ ਉਹਨਾਂ ਦਾ ਕੰਮ ਚੱਲਦਾ ਹੈ ਉੱਥੇ ਜਾ ਕੇ ਵਿਜ਼ਿਟ ਕਰਿਓ, ਨਾਲ ਤੁਹਾਨੂੰ ਕੁਆਲਿਟੀ ਪਤਾ ਚੱਲ ਜਾਏਗੀ, ਤੁਹਾਨੂੰ ਨਾਲ ਤੁਹਾਨੂੰ ਪਤਾ ਚੱਲ ਜਾਏਗਾ ਕਿਸ ਜਗ੍ਹਾ ਤੇ ਹੈਗਾ ਜੀ, ਤੇ ਕਿੰਨੀ ਕੁ ਵਰਾਇਟੀਜ਼ ਹੈਗੀ ਆ, ਤੁਹਾਨੂੰ ਈਜ਼ੀ ਹੋ ਜਾਏਗਾ। ਔਰ ਬਾਕੀ ਗੱਲ ਇੱਕ ਮੈਂ ਗੱਲ ਕਹੂੰਗੀ ਜਿਹੜੀ ਮੈਂ ਚੀਜ਼ ਫੇਸ ਕੀਤੀ ਲਾਈਫ ਦੇ ਵਿੱਚ ਪੋਜ਼ਿਟਿਵ ਪੁਆਇੰਟ ਆਫ ਕਹਿੰਦੀ ਹੈ ਕਿ ਅਗਰ ਆਪਾਂ ਵਧੀਆ ਲੋਕਾਂ ਨਾਲ ਡੀਲ ਰੱਖਦੇ ਹਾਂ, ਚਾਹੇ ਉਹ ਕਸਟਮਰ ਹੈ ਜੀ, ਚਾਹੇ ਆਪਣੇ ਹੋਲਸੇਲਰਸ ਹੈ ਜੀ, ਉਹ ਤੁਹਾਨੂੰ ਪ੍ਰੋਪਰ ਤੁਹਾਨੂੰ ਸਪੋਰਟ ਕਰਦੇ ਆ ਜੀ। ਇਹ ਨਹੀਂ ਹੁੰਦਾ ਕਿ ਆਪਾਂ ਸਿਰਫ ਦੇਖੀ ਜਾਈਏ ਆਪਣਾ ਹਮੇਸ਼ਾ, ਤੇ ਦੋਨੋਂ ਤਰ੍ਹਾਂ ਵੱਲੋਂ ਕੰਮ ਹੁੰਦਾ ਜੀ, ਤੇ ਤੁਸੀਂ ਆਪਣਾ ਪ੍ਰੋਪਰ ਜੇ ਅਸੀਂ ਡੀਲਿੰਗ ਨਾਲ ਵਧੀਆ ਕੰਮ ਕਰਦੇ ਹੋ, ਤੁਹਾਨੂੰ ਟੈਨਸ਼ਨ ਨਹੀਂ ਤੁਹਾਨੂੰ ਹੁੰਦੀ, ਤੁਸੀਂ ਸੇਫ ਚੱਲਦੇ ਹੋ ਜੀ ਆਪਣਾ, ਤੇ ਜਿੰਨੀ ਤੁਹਾਡੀ ਕਪੈਸਿਟੀ ਹੈਗੀ ਹੈ ਉਸ ਹਿਸਾਬ ਨਾਲ ਆਪਾਂ ਤੁਸੀਂ ਆਪਣਾ ਮਾਲ ਲਿਆ ਕੇ ਆਪਣਾ ਕੰਮ ਕੰਟੀਨਿਊ ਕਰ ਸਕਦੇ ਹੋ
0: ਜੀ। ਜਦੋਂ ਅਸੀਂ ਮੰਨ ਲਓ ਆਨਲਾਈਨ ਹੀ ਆਪਾਂ ਸ਼ੁਰੂ ਕਰਨਾ ਫੈਬਰਿਕ ਦਾ ਕੰਮ, ਤਾਂ ਉਦੋਂ ਅਸੀਂ ਦੇਖਦੇ ਆਪਦੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਪੇਜ ਬਣੇ ਹੁੰਦੇ ਆ, ਅਸੀਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਆ, ਸਾਨੂੰ ਉਹਨਾਂ ਦਾ ਜਿਹੜਾ ਜੋ ਵੀ ਉਹ ਫੈਬਰਿਕ ਪਾ ਰਹੇ ਆ ਸਾਨੂੰ ਪਸੰਦ ਆ ਰਿਹਾ, ਤੇ ਆਪਾਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਆ, ਉਦੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ।
1: ਜਿਵੇਂ ਤੁਸੀਂ ਗੱਲ ਕਰਨੇ ਕਿ ਜਿਵੇਂ ਮੈਂ ਵੀ ਚੀਜ਼ਾਂ ਦੱਸਾਂ ਮੈਂ ਟਰਾਈ ਕੀਤੀਆਂ ਹੋਈਆਂ ਨੇ, ਕਈ ਵਾਰ ਤੇ ਮੈਮ ਕੀ ਹੁੰਦਾ ਫੋਨ ਲੋਕ ਫੋਨ ਨਹੀਂ ਚੱਕਦੇ ਜੀ, ਠੀਕ ਹੈ। ਦੋ ਕਾਰਨ, ਪੋਜ਼ਿਟਿਵ ਚੀਜ਼ਾਂ ਵੀ ਮਤਲਬ ਉਹ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਨੇ ਜਾਂ ਉਹਨਾਂ ਕੋਲ ਸਟਾਫ ਦੀ ਕਮੀ ਹੁੰਦੀ ਹੈ, ਕੁਛ ਵੀ ਕਹਿ ਸਕਦੇ ਆਪਾਂ ਨਾ। ਦੂਜੀ ਗੱਲ ਇਹ ਕਿ ਮੈਂ ਜਿਵੇਂ ਤੁਹਾਨੂੰ ਕਿਹਾ ਆਪਣਾ ਕੰਟੈਕਟ ਨੰਬਰ ਲੈ ਕੇ ਤੁਸੀਂ ਵਿਜ਼ਿਟ ਕਰੋ, ਮੇਰੀ ਸਲਾਹ ਤਾਂ ਇਹੀ ਰਹੂਗੀ ਵਿਜ਼ਿਟ ਕਰੋ, ਕਿਉਂਕਿ ਵਿਜ਼ਿਟ ਕਰਨ ਨਾਲ ਕਿ ਹੁੰਦਾ ਆਪਣਾ ਹੋਰ ਕਲੀਅਰ ਚੰਗੀ ਤਾਂ ਕਲੈਰਿਟੀ ਆ ਜਾਂਦੀ ਹੈ ਆਪਾਂ ਨੂੰ। ਨੰਬਰ ਲਓ ਉਹਨਾਂ ਦਾ ਕੰਟੈਕਟ ਨੰਬਰ ਲਓ, ਜਾਂ ਜ਼ਿਆਦਾਤਰ ਐਡਰੈਸ ਉਹਨਾਂ ਨੇ ਮੈਂਸ਼ਨ ਕੀਤਾ ਹੀ ਹੁੰਦਾ ਜੀ। ਦੇਖੋ ਜੇ ਤੁਸੀਂ ਕੁਛ ਕਰਨ ਹੀ ਲੱਗੇ ਹੋ, ਥੋੜ੍ਹੀ ਜਿਹਾ ਹਮਨ ਦੇਖੋ, ਮਿਹਨਤ ਕਰਨੀ ਪਊਗੀ ਹੈ ਨਾ। ਤੇ ਮੈਂ ਇਹੀ ਸਲਾਹ ਦੂੰਗੀ ਸਭ ਨੂੰ ਕਿ ਤੁਸੀਂ ਵਿਜ਼ਿਟ ਕਰੋ, ਜਿਹੜਾ ਵੀ ਜਗ੍ਹਾ ਤੇ ਹੈਗਾ, ਜਿਸ ਜਗ੍ਹਾ ਤੇ ਵੀ ਹੈਗਾ, ਉਸ ਜਗ੍ਹਾ ਵਿਜ਼ਿਟ ਕਰੋ, ਪ੍ਰੋਪਰ ਦੇਖੋ, ਗੱਲਬਾਤ ਕਰੋ, ਤੁਹਾਨੂੰ ਲੱਗਦਾ ਚੰਗਾ ਲੱਗ ਰਿਹਾ, ਤੁਹਾਨੂੰ ਮਨ ਨੂੰ ਭਾ ਰਿਹਾ, ਠੀਕ ਹੈ ਤਾਂ ਠੀਕ, ਨਹੀਂ ਤਾਂ ਰਹਿਣ ਦਿਓ, ਕਿਸੇ ਹੋਰ ਕਿਸੇ ਨਾਲ ਗੱਲ ਕਰੋ, ਕਿ ਬਹੁਤ ਜਿਵੇਂ ਤੁਸੀਂ ਕਹਿੰਦੇ ਕੋਲ ਕੰਪੀਟੀਸ਼ਨ ਦਾ ਟਾਈਮ ਹੈ, ਬਹੁਤ ਦੁਨੀਆਂ 'ਚ ਹੋਲਸੇਲਰ ਵੀ ਹੈਗੇ ਜੀ, ਉੱਥੇ ਡੀਲ ਕਰੋ ਜੀ, ਤੇ

0: ਵੋ ਘੱਟ ਲੱਗ ਰਿਹਾ, ਜ਼ਰੂਰੀ ਨਹੀਂ ਜਿੱਥੇ ਘੱਟ ਰੇਟ ਮਿਲੋ ਚੀਜ਼ ਅੱਛੀ ਵੀ ਹੋਗੀ, ਇਹ ਵੀ ਜ਼ਰੂਰੀ ਨਹੀਂ ਜਿੱਥੇ ਬਹੁਤ ਮਹਿੰਗਾ ਮਿਲੇ ਤਾਂ ਵੀ ਚੰਗਾ ਹੋਊਗਾ. ਇਹ ਚੀਜ਼ ਥੋੜੀ ਜਿਹੀ ਆਪਾਂ ਨੂੰ ਐਕਸਪੀਰੀਅੰਸ ਮੈਮ ਆਪਾਂ ਨੂੰ ਕਰਨੀ ਪੈਂਦੀ ਹੈ. ਤੁਸੀਂ ਸੈਂਪਲ ਵਜੋਂ ਤੁਸੀਂ ਕੱਪੜਾ ਲੈ ਲਓ, ਉਹਨਾਂ ਨੂੰ ਖੁੱਲ ਕੇ ਗੱਲ ਕਰੋ ਕਿ ਮੇਰਾ ਨਵਾਂ ਕੰਮ ਸੈਟਅਪ ਸਟਾਰਟ ਕਰ ਰਿਹਾ ਜੀ ਮੈਂ ਹਜੇ, ਤੇ ਉਹਦੇ ਅਕੋਰਡਿੰਗ ਮੈਂ ਥੋੜੀ ਕੁਆਂਟਿਟੀ ਥੋੜੀ ਟਰਾਈ ਬੇਸ ਲੈ ਕੇ ਜਾਣਾ ਚਾਹੁੰਦਾ. ਉਸ ਤੋਂ ਬਾਅਦ ਤੁਸੀਂ ਆਪਣਾ ਕਰੋ, ਆਪਣਾ ਕੰਮ ਸ਼ੁਰੂ ਕਰੋ, ਉਹਨਾਂ ਤੋਂ ਫੈਬਰਿਕ ਮਤਲਬ ਹੋਰ ਲੈਣਾ ਸ਼ੁਰੂ ਕਰ ਦੋ, ਵੱਧ ਤੋਂ ਲੈਣਾ ਸ਼ੁਰੂ ਕਰ ਦੋ.
1: ਇਸ ਬਿਜ਼ਨਸ ਦੇ ਵਿੱਚ ਕਿੰਨਾ ਕੁ ਕੰਪੀਟੀਸ਼ਨ ਹੈ ਤੇ ਕਿਸ ਤਰ੍ਹਾਂ ਦਾ ਕੰਪੀਟੀਸ਼ਨ ਹੈ?
0: ਮੈਮ ਕੰਪੀਟੀਸ਼ਨ ਤਾਂ ਬਹੁਤ ਜ਼ਿਆਦਾ ਹੈਗਾ ਜੀ ਇਸ 'ਚ, ਤੇ ਪਰ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਇੱਕ ਅਲੱਗ ਤਰੀਕੇ ਨਾਲ ਪ੍ਰੈਜੈਂਟ ਕਰੋ. ਸਭ ਤੋਂ ਪਹਿਲਾਂ ਤੁਹਾਨੂੰ ਮੈਨੂੰ ਡੀਲਿੰਗ ਜਿਵੇਂ ਹੈਗੀ ਆਪਣੀ ਉਹ ਕਰੋ ਜੀ, ਆਪਣੇ ਜਿਹੜੇ ਆਰਟੀਕਲ ਜੋ ਵੀ ਬਣਾ ਰਹੇ ਹੋ ਅਲੱਗ ਤਰ੍ਹਾਂ ਦੇ ਬਣਾਉਣ ਦੀ ਕੋਸ਼ਿਸ਼ ਕਰੋ ਜੀ ਆਪਣੀ, ਉਹਨੂੰ ਇੱਕ ਯੂਨੀਕ ਤਰੀਕੇ ਨਾਲ, ਜਿਵੇਂ ਕਹਿੰਦੇ ਯੂਨੀਕ, ਹਰ ਕੋਈ ਬੰਦਾ ਯੂਨੀਕ ਵਾਲਾ ਅਟਰੈਕਟ ਹੁੰਦਾ ਜੀ ਆਪਣਾ. ਫੈਬਰਿਕ ਦੀ ਕੁਆਲਿਟੀ ਅੱਛੀ ਰੱਖੋ, ਕਸਟਮਰ ਨਾਲ ਜੋ ਵੀ ਕਸਟਮਰ ਚਾਹੁੰਦਾ ਉਸ ਗੱਲ ਚੰਗੇ ਸਮਝਣ ਦੀ ਕੋਸ਼ਿਸ਼ ਕਰੋ ਤੁਸੀਂ, ਠੀਕ ਹੈ ਜੀ, ਔਰ ਆਪਣੇ ਆਰਟੀਕਲ ਦੀ ਕੁਆਲਿਟੀ ਵਧੀਆ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰੋ, ਤਾਂ ਤੁਹਾਡਾ ਕੰਮ ਡੈਫੀਨੇਟਲੀ ਹੈ, ਚਾਹੇ ਜਿੰਨਾ ਮਰਜ਼ੀ ਕੰਪੀਟੀਸ਼ਨ ਹੋ ਤੁਹਾਡਾ ਕੰਮ ਡੈਫੀਨੇਟ ਚੱਲੇਗਾ ਹੀ ਚੱਲੇਗਾ ਜੀ.
1: ਮੈਡਮ ਨੰਦਾ ਜੀ, ਤੁਸੀਂ ਆਏ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ, ਤੇ ਲਾਸਟ ਦੇ ਵਿੱਚ ਕੋਈ ਗੱਲ ਕਰਨੀ ਚਾਹੋ ਸਰੋਤਿਆਂ ਦੇ ਨਾਲ?
0: ਬਸ ਮੈਂ ਇਹੀ ਗੱਲ ਕਹਿਣਾ ਚਾਹੂੰਗੀ, ਲਾਈਫ 'ਚ ਹਰ ਜੋ ਕੁਛ ਵੀ ਕਰਨ ਲੱਗੋ ਲਾਈਫ 'ਚ, ਸਿੱਧਤ ਰੱਖੋ ਹਰ ਚੀਜ਼ 'ਚ, ਪਰਮਾਤਮਾ ਤੇ ਵਿਸ਼ਵਾਸ ਰੱਖੋ ਤੇ ਇਮਾਨਦਾਰੀ ਜ਼ਰੂਰ ਰੱਖੋ. ਇਮਾਨਦਾਰੀ ਬਹੁਤ ਜ਼ਰੂਰੀ ਹੈ, ਇਮਾਨਦਾਰੀ ਨਾਲ ਤੁਸੀਂ ਅੱਗੇ ਜਾਂਦੇ ਹੋ. ਜਿਵੇਂ ਤੁਹਾਨੂੰ ਦੱਸਿਆ ਸੀ ਆਪਣਾ ਸਟਾਰਟਅਪ ਮੈਂ ਕੀਤਾ ਜੀ, ਸਟਾਰਟਅਪ ਤੋਂ ਲੈ ਕੇ ਵਿਦਨ 4 ਈਅਰਸ 'ਚ ਮੈਂ ਆਪਣੀ ਸ਼ੋਪ ਕਰ ਲਈ ਜੀ ਆਪਣੀ, ਪਰਮਾਤਮਾ ਦੇ ਨਾਲ ਬਹੁਤ ਵਧੀਆ ਚੱਲ ਰਹੀ ਹੈ ਜੀ, ਆਪਾਂ ਸਾਰੇ ਅਸੀਂ ਲਾਈਫ 'ਚ ਅੱਗੇ ਵੱਧਦੇ ਰਹੀਏ.
1: ਮੈਡਮ ਨੰਦਾ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਟੂਡੀਓ ਦੇ ਵਿੱਚ ਆਏ.
0: ਪਰਮਾਤਮਾ ਇਹ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ, ਤੇ ਆਪਾਂ ਸਾਰੇ ਅਸੀਂ ਲਾਈਫ 'ਚ ਅੱਗੇ ਵੱਧਦੇ ਰਹੀਏ. ਧੰਨਵਾਦ.
1: ਸੋ ਇਸ ਦੇ ਨਾਲ ਹੀ ਮੈਨੂੰ ਗੁਰਦੀਪ ਗਿੱਲ ਨੂੰ ਅੱਜ ਦਾ ਪ੍ਰੋਗਰਾਮ ਯੁਵਾਣੀ ਇੱਥੇ ਹੀ ਸੰਪੂਰਨ ਕਰਨ ਦੀ ਦਿਓ ਆਗਿਆ. ਖੁਸ਼ ਰਹੋ, ਤੰਦਰੁਸਤ ਰਹੋ, ਰੱਬ ਰੱਖਾ.
2: ਯੁਵਾ ਸਾਥੀਓ, ਹੁਣੇ ਤੁਸੀਂ ਸੁਣ ਰਹੇ ਸੀ ਬੁਟੀਕ ਅਤੇ ਸਿਲਾਈ ਕਢਾਈ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਤੇ ਕੰਪੀਟੀਸ਼ਨ, ਇਸ ਵਿਸ਼ੇ ਤੇ ਜਾਣਕਾਰੀ ਦੇ ਰਹੇ ਸੀ ਮੈਡਮ ਨੰਦਾ ਸ਼ਰਮਾ, ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਗੁਰਦੀਪ ਗਿੱਲ.
3: ਹੈਲੋ
4: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ.
3: ਫਿਰ ਤੋਂ
4: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ, ਇਕੱਲੇ. ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ.
3: 10 ਲੱਖ ਦਿਓ, ਬਚ ਜਾਓਗੇ.
5: ਸਰ ਇਹਨਾਂ ਕਿੱਥੋਂ ਲਿਆਵਾ?
3: ਇੱਕ ਲਿੰਕ ਭੇਜਿਆ, ਹੁਣੇ ਪ੍ਰੋਸੈਸਿੰਗ ਲਈ
4: 2 ਲੱਖ ਭੇਜੋ, ਬਾਕੀ ਬਾਅਦ ਵਿੱਚ.
3: ਸਰ 2 ਲੱਖ
6: ਕੀ ਹੋਇਆ ਪਾਪਾ?
5: ਬੇਟਾ ਇਹ ਕਹਿ ਰਹੇ ਹਨ ਮੇਰੇ ਪਾਰਸਲ ਚੋਂ ਡਰੱਗਸ ਮਿਲੇ ਹਨ.
4: ਓਏ
5: ਕੱਟ ਦਿੱਤਾ.
6: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰੌਡ ਹੈ.
5: ਫਰੌਡ?
6: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ. ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ. ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
3: ਤਾਂ ਪੈਸੇ ਗਵਾਓਗੇ. RBI ਕਹਿੰਦਾ ਹੈ
7: ਜਾਣਕਾਰ ਬਣੋ, ਸੁਚੇਤ ਰਹੋ.
2: ਯੁਵਾ ਸਾਥੀਓ, ਇਸ ਦੇ ਨਾਲ ਹੀ ਪ੍ਰੋਗਰਾਮ ਯੁਵਾਣੀ ਖਤਮ ਕਰਨ ਦੀ ਆਗਿਆ ਦਿਓ.

0: जी हाँ श्रोते, तुसी आनंद मान रहे हो प्रोग्राम शाम सुहानी दा अपने रेडियो दोस्त लवलीन सचदेवा दे नाल। वेखदे हां किहड़े श्रोता ने डायल किया है 0164-2240-331। हैलो
1: हैलो
0: नमस्कार।
1: नमस्कार जी, सत श्री अकाल जी।
0: सत श्री अकाल, प्रोग्राम शाम सुहानी च आप जी का स्वागत है जनाब।
1: धन्यवाद जी।
0: अपना नाम ते ग्रां दसो।
1: ਗਿਆਨ ਸਿੰਘ ਢਿੱਲੋਂ, ਪਿੰਡ ਢੱਡੇ, ਜ਼ਿਲ੍ਹਾ ਬਠਿੰਡਾ ਜੀ।
0: ਗਿਆਨ ਸਿੰਘ ਢਿੱਲੋਂ ਜੀ, ਕੀ ਹਾਲ ਚਾਲ ਨੇ?
1: ਠੀਕ ਠਾਕ ਹੈ ਜੀ, ਵਧੀਆ। ਸਤਿ ਸ਼੍ਰੀ ਅਕਾਲ, ਆਪਣੇ ਦੱਸੋ?
0: ਬਹੁਤ ਵਧੀਆ, ਵਾਹਿਗੁਰੂ ਦੀ ਮਿਹਰ। ਪਿੰਡ ਢੱਡੇ ਵਿੱਚ ਮੌਸਮ ਕੈਸਾ ਹੈ ਜੀ?
1: ਮੌਸਮ ਤਾਂ ਗਰਮੀ ਹੈ ਜੀ,
0: ਬੇਹੱਦ ਗਰਮੀ ਹੈ ਨਾ?
1: ਹਾਂਜੀ ਹਾਂਜੀ,
0: ਗਰਮੀ ਦਿਨ ਬਾਅਦ ਦਿਨ ਵੱਧ ਰਹੀ ਹੈ ਨਾ?
1: ਹਾਂਜੀ ਹਾਂਜੀ।
0: ਆਪਣਾ ਧਿਆਨ ਰੱਖੋ, ਗਰਮੀ ਵਿੱਚ ਨਿਕਲ

0: ਜੀ ਹਾਂ ਸਰੋਤਿਓ, ਫੋਨ ਦੀ ਘੰਟੀ ਵੱਜ ਰਹੀ ਹੈ, ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ
1: ਹੈਲੋ, ਹਾਂਜੀ
0: ਨਮਸਕਾਰ, ਆਵਾਜ਼ ਆ ਰਹੀ ਹੈ ਮੇਰੀ ਜੀ? ਨਮਸਕਾਰ,
1: ਹਾਂਜੀ ਨਮਸਕਾਰ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਪਹਿਲੀ ਵਾਰੀ ਕਾਲ ਲੱਗੀ ਹੈ?
1: ਹਾਂਜੀ ਪਹਿਲੀ ਵਾਰੀ, ਬੜੀ ਖੁਸ਼ੀ
0: ਹੋਈ। ਮੈਨੂੰ ਲੱਗਦਾ ਖੁਸ਼ੀ ਖੁਸ਼ੀ ਬਿਲਕੁਲ ਸੁਣ ਹੋ ਗਏ, ਤੁਸੀਂ ਮੇਰੀ ਆਵਾਜ਼ ਵੀ ਨੀ ਸੁਣ ਰਹੇ। ਮੈਂ ਬੜੀ ਦੇਰ ਤੋਂ ਆਪ ਜੀ ਨੂੰ ਨਮਸਕਾਰ ਬੁਲਾ ਰਿਹਾ ਸੀ।
1: ਹਾਂਜੀ ਹਾਂਜੀ ਨਮਸਕਾਰ ਜੀ,
0: ਆਪਣਾ ਨਾਂ ਦੱਸ ਦਿਓ ਫਿਰ ਵਧੀਆ ਲੱਗੂਗਾ ਮੈਨੂੰ।
1: ਮੇਰਾ ਨਾਮ ਗੁਰਚਰਨ ਸਿੰਘ ਮਿਰਚਾਂ ਵਾਲੇ, ਭਾਗੀ ਬਾਂਦਰ ਜੀ।
0: ਗੁਰਚਰਨ ਸਿੰਘ ਮਿਰਚਾਂ ਵਾਲੇ,
1: ਹਾਂਜੀ ਭਾਗੀ ਬਾਂਦਰ ਪਿੰਡ,
0: ਭਾਗੀ ਬਾਂਦਰ ਤੋਂ। ਪ੍ਰੋਗਰਾਮ ਸ਼ਾਮ ਸੁਹਾਨੀ ਚ ਆਪ ਜੀ ਦਾ ਸਵਾਗਤ ਹੈ।
1: ਬਹੁਤ ਬਹੁਤ ਧੰਨਵਾਦ ਜੀ।
0: ਪਹਿਲਾਂ ਮੈਨੂੰ ਇਹ ਦੱਸ ਦੋ, ਤੁਹਾਨੂੰ ਮਿਰਚਾਂ ਵਾਲੇ ਕਿਉਂ ਕਹਿੰਦੇ ਆ?
1: ਸਾਡੇ ਬਾਪੂ ਜੀ ਦਾ ਮਿਰਚਾਂ ਮਸਾਲਿਆਂ ਦਾ ਕੰਮ ਸੀਗਾ ਜੀ।
0: ਅੱਛਾ ਅੱਛਾ, ਫਿਰ ਤੁਸੀਂ ਨੀ ਕਰਦੇ?
1: ਮੇਰਾ ਬ੍ਰਦਰ ਕਰਦੇ ਵੀ ਆ, ਛੋਟਾ, ਹੁਣ ਹੋਰ ਕਰਦਾ ਜੀ।
0: ਅੱਛਾ ਅੱਛਾ, ਤੁਸੀਂ ਨੀ ਕਰਦੇ ਮਿਰਚਾਂ ਦਾ ਕੰਮ, ਹੈ?
1: ਹਾਂਜੀ ਹਾਂਜੀ।
0: ਅੱਛਾ, ਚੱਕੀ ਵਗੈਰਾ ਸੀ ਮਿਰਚਾਂ ਦੀ?
1: ਨਹੀਂ ਉਹਨਾਂ ਕੋਲ ਨਹੀਂ, ਬਠਿੰਡੇ ਤੋਂ ਆਪਣੇ ਨਾ ਕਿਲੇ ਕੋਲੋਂ
0: ਜੀ
1: ਆਪ ਖੁਦ ਤਿਆਰ ਕਰਵਾ ਕੇ ਜਾਂਦੇ ਹੁੰਦੇ ਸੀ।
0: ਬਹੁਤ ਵਧੀਆ, ਹਾਂ ਹਾਂ ਹਾਂ, ਅਕਸਰ ਦੇਖਦੇ ਆ ਕਿ ਬਿਲਕੁਲ ਬਿਲਕੁਲ, ਪਿੰਡਾਂ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਸ਼ਹਿਰ ਆਉਂਦੇ ਨੇ ਤੇ ਤਾਜ਼ਾ ਮਸਾਲਾ ਜਿਹੜਾ ਨੇ ਉਹ ਪਿਸਾਈ ਕਰਵਾ ਕੇ ਆਪਣੇ ਆਪਣੇ ਪਿੰਡਾਂ ਵਿੱਚ ਵੇਚਦੇ ਨੇ, ਹਨਾ ਜੀ?
1: ਹਾਂਜੀ, ਸਾਡਾ ਨਾਂ ਕਮਾ ਕੇ ਗਏ ਨੇ ਬਾਪੂ ਜੀ, ਆਪਦਾ ਨਾਂ ਬਣਾ ਕੇ ਗਏ ਨੇ ਮਿਰਚਾਂ ਵਾਲੇ।
0: ਬਿਲਕੁਲ, ਅਗਰ ਸਾਫ਼ ਸਫਾਈ ਸਾਫ਼ ਸੁਥਰਾ ਕੰਮ ਕਰੀਏ ਤਾਂ ਨਾਂ ਬਣਦਾ ਹੀ ਹੈ, ਲੋਕ ਯਾਦ ਕਰਦੇ ਨੇ।
1: ਹਾਂਜੀ ਹਾਂਜੀ।
0: ਗੁਰਚਰਨ ਸਿੰਘ ਜੀ, ਪਹਿਲੀ ਵਾਰੀ ਤੁਹਾਡੀ ਕਾਲ ਲੱਗੀ ਹੈ, ਪਹਿਲਾਂ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ, ਤੇ ਆਪਣੀ ਫਰਮਾਇਸ਼ ਦੱਸੋ, ਆਪਣੀ ਫਰਮਾਇਸ਼ ਦੱਸੋ, ਆਪਣੀ ਫਰਮਾਇਸ਼ ਦੱਸੋ ਜੀ। ਕਿਹੜਾ ਗਾਣਾ ਸੁਣਨਾ? ਗਾਣਾ ਕਿਹੜਾ ਸੁਣਨਾ ਜੀ? ਗਾਣਾ ਕਿਹੜਾ ਸੁਣਨਾ?
1: ਗਾਣਾ ਹੋਇਆ ਕੀ ਇਹ ਧੀ ਜੰਮ ਪੀ ਕੁੱਖ ਤਾਂ ਸਲੱਕਣੀ ਹੋਈ,
0: ਕੁਲਦੀਪ ਮਾਨਕ
1: ਜੀ ਦਾ।
0: ਕੁਲਦੀਪ, ਧੰਨਵਾਦ ਜੀ। ਸਰੋਤਿਓ, ਪੇਸ਼ ਹੈ ਇਹਨਾਂ ਦੀ ਫਰਮਾਇਸ਼ ਤੇ ਇਹ ਗੀਤ। ਆਪ ਜੀ ਅੱਗੇ ਗੁਜ਼ਾਰਿਸ਼, ਜਦੋਂ ਤੁਹਾਡੀ ਗੱਲਬਾਤ ਚੱਲ ਰਹੀ ਹੁੰਦੀ ਹੈ ਤਾਂ ਸਿਰਫ਼ ਤੇ ਸਿਰਫ਼ ਤੁਸੀਂ ਆਪਣੇ ਮੋਬਾਈਲ ਫੋਨ ਤੇ ਰਿਹਾ ਕਰੋ।

0: जी हाँ श्रोते, तुसी आनंद माण रहे हो प्रोग्राम शाम सुहानी दा अपने रेडियो दोस्त लवलीन सदेवा दे नाल। वेखदे हां किसने डायल कीता है 0164-2240-331। हैलो
1: हैलो सत श्री अकाल।
0: सत श्री अकाल, नमस्कार।
1: नमस्कार जी। नमस्कार।
0: कौन जनाब बोल रहे ने, केड़ी जगह तो बोल रहे ने?
1: गुरमेल सिंह सिरियेवाला जी।
0: गुरमेल सिंह सिरियेवाला जी, की हाल चाल है?
1: बहुत वधिया, तुसी सुणाओ जी।
0: मेहर प्रोग्राम शाम सुहानी आप जी का स्वागत है।
1: थैंक यू जी।
0: कामकार कैसा चल रहा है?
1: कामकार वधिया चल रहा है जी अपना।
0: चलो रब वधिया बनाई रखे। तो फिर गर्मी कारण हुण कामकार करन विच दिक्कत आंदी होगी?
1: आउंदी है जी। हुण पक्का पुक्का वध लाणे पैंदे जी।
0: अच्छा, पक्के वध? हां पक्के वध लाणे पैंदे है ना।
1: हां जी।
0: ਇਹ ਹੌਲੀ ਹੌਲੀ ਕਿਸੇ ਨਾ ਕਿਸੇ ਕਾਰਨ ਲੱਗਦਾ ਕਿ ਗਰਮੀ ਵਧਣ ਦਾ ਕਾਰਨ ਅਸੀਂ ਵੀ ਹਾਂ। ਅਸੀਂ ਦਰਖਤ ਲਾ ਨਹੀਂ ਰਹੇ, ਦਰਖਤ ਪੱਟ ਰਹੇ ਹਾਂ। ਹਾਂ, ਇਕੱਲੇ ਪੱਟ ਨਹੀਂ ਰਹੇ, ਕੱਟ ਵੀ ਰਹੇ ਹਾਂ। ਸਾਨੂੰ ਦਰਖਤ ਲਾਣੇ ਚਾਹੀਦੇ ਆ ਤਾਂ ਕਿ ਆਲੇ ਦੁਆਲੇ ਜਿਹੜਾ ਹੈ ਮੌਸਮ ਤੇ ਤਾਪਮਾਨ ਠੀਕ ਰਹੇ।
1: ਹਾਂਜੀ, ਵਾਤਾਵਰਨ ਸ਼ੁੱਧ ਰਹੇ ਜੀ।
0: ਵਾਤਾਵਰਨ ਸ਼ੁੱਧ ਰਹੇ, ਤੁਸੀਂ ਵੀ ਕੋਸ਼ਿਸ਼ ਕਰੋ ਗੁਰਮੇਲ ਜੀ, ਦਰਖਤ ਲਗਾਏ ਜਾਣ।
1: ਠੀਕ ਹੈ ਜੀ।
0: ਆਪਣੀ ਫਰਮਾਇਸ਼ ਦੱਸੋ।
1: ਅੰਮ੍ਰਿਤਾ ਵਿਰਕ ਦਾ ਗੀਤ ਲਾ ਲਓ
0: ਜੀ। ਅੰਮ੍ਰਿਤਾ ਵਿਰਕ ਦਾ ਗੀਤ ਪੇਸ਼ ਹੈ ਤੁਹਾਡੇ ਲਈ। ਇਸੇ ਹੀ ਲਈ ਕਾਲ ਆਈ ਸੀ ਮੁਲਤਾਨੀਆ ਤੋਂ ਸੁਖਦੀਪ ਸਿੰਘ ਹੋਰਾਂ ਦੀ, ਪਰ ਇਹਨਾਂ ਦੀ ਕਾਲ ਕੱਟ ਗਈ ਸੀ। ਲੋ ਪੇਸ਼ ਹੈ ਤੁਹਾਡੇ ਦੋਨਾਂ ਦੇ ਲਈ ਅੰਮ੍ਰਿਤਾ ਵਿਰਕ ਦੀ ਆਵਾਜ਼ ਵਿੱਚ ਇਹ ਗੀਤ। ਫੋਨ ਕਰਨ ਲਈ ਸ਼ੁਕਰੀਆ ਜਨਾਬ।
1: ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ ਜੀ।

FM ਬਠਿੰਡਾ ਦੇ ਪਿਆਰੇ ਸਰੋਤਿਓ, 15 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਲੋਕ ਗਾਥਾ ਸਰਵਣ।

0: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 15 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।
1: ਜੀ ਹਾਂ ਸਰੋਤਿਓ, ਫੋਨ ਦੀ ਘੰਟੀ ਵੱਜਦੀ ਹੈ, ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
2: ਹੈਲੋ,
1: ਨਮਸਕਾਰ।
2: ਨਮਸਕਾਰ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਆਪਣਾ ਨਾਂ ਦੱਸ ਦਿਓ।
2: ਨਾਂ ਹੈਗਾ ਜੀ ਅਜੈਬ ਸਿੰਘ।
1: ਅਜੈਬ ਸਿੰਘ ਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
2: ਕੋਟਕਪੂਰੇ ਤੋਂ ਜੀ।
1: ਕੋਟਕਪੂਰਾ ਤੋਂ ਬੋਲ ਰਹੇ ਹੋ, ਕੀ ਹਾਲ ਚਾਲ ਹੈ?
2: ਬਹੁਤ ਵਧੀਆ, ਕਿਰਪਾ ਪਰਮਾਤਮਾ ਦੀ, ਤੁਹਾਡੀ ਕਿਰਪਾ। ਚਲੋ ਦੱਸੋ ਤੁਹਾਡਾ ਕੀ ਹਾਲ ਚਾਲ?
1: ਬਹੁਤ ਵਧੀਆ, ਵਾਹਿਗੁਰੂ ਕਿਰਪਾ ਬਣਾਈ ਰੱਖੇ। ਕੀ ਕੰਮ ਕਾਰ ਕਰਦੇ ਹੋ ਅਜੈਬ ਜੀ?
2: ਕੰਮ ਸਰ, ਮੈਂ ਤੁਹਾਨੂੰ ਉੱਤੇ ਵੀ ਦੱਸਿਆ ਸੀ, ਕਾਲ ਲੱਗੀ ਸੀ, ਮੈਂ ਬਲਾਇੰਡ ਹੈ।
1: ਅੱਛਾ ਅੱਛਾ, ਮਾਫੀ ਚਾਹਾਂਗਾ।
2: ਤੇ ਮੈਂ ਇੱਕ ਤੁਹਾਨੂੰ ਗੱਲ ਕਰਨੀ ਚਾਹੁੰਦਾ ਜੀ।
1: ਜੀ,
2: ਮੈਨੂੰ ਜਿਹੜਾ FM ਰੇਡੀਓ ਤੇ ਰੇਡੀਓ ਦੇ FM ਜਿਹੜੇ ਵਰਕਰ ਹੈ ਨਾ
1: ਜੀ,
2: ਇਹ ਮੇਰੇ ਆਪਦੇ ਆ। ਮੈਨੂੰ ਸਾਰਿਆਂ ਨੇ ਮੇਰਾ ਸਾਥ ਛੱਡਤਾ, ਇੱਕ FM ਨੇ ਨੀ ਮੇਰਾ ਸਾਥ ਛੱਡਿਆ।
1: ਬਿਲਕੁਲ,
2: ਇਹ ਮੇਰਾ ਆਪਦਾ।
1: ਅਸੀਂ ਤੁਹਾਡੇ ਨਾਲ ਹਮੇਸ਼ਾ ਟਕਰਾਂਗੇ, ਆਕਾਸ਼ਵਾਣੀ ਹਮੇਸ਼ਾ ਤੁਹਾਡੇ ਨਾਲ ਰਹੇਗੀ। ਇਹ ਤੁਹਾਡੀ ਜਿਹੜੀ ਗੱਲ ਹੈ ਸਾਡੇ ਦਿਲ ਦੀਆਂ ਗਹਿਰਾਈਆਂ ਤੱਕ ਪੁੱਜ ਗਈ ਹੈ, ਤੁਸੀਂ ਆਪਣੀ ਫਰਮਾਇਸ਼ ਦੱਸ ਦਿਓ ਫਟਾਫਟ।
2: ਫਰਮਾਇਸ਼ ਮੈਂ ਤੁਹਾਨੂੰ ਕਿਹਾ, ਕਟੀ ਪਤੰਗ ਦਾ ਮੈਨੂੰ ਗਾਣਾ ਸੁਣਾ ਦਿਓ। ਨਾ ਕੋਈ ਜ਼ਿੰਦਗੀ ਹੈ,
1: ਨਾ ਕੋਈ ਉਮੰਗ ਹੈ, ਨਾ ਕੋਈ ਤਰ੍ਹਾਂ ਹੈ।
2: ਹਾਂਜੀ ਹਾਂਜੀ,
1: ਫੋਨ ਕਰਨ ਲਈ ਸ਼ੁਕਰੀਆ ਜਨਾਬ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

0: ਸਰੋਤਿਓ ਪ੍ਰੋਗਰਾਮ ਸ਼ਾਮ ਸੁਹਾਨੀ ਅਜੇ ਜਾਰੀ ਹੈ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 7:29 ਤੇ 48 ਸੈਕਿੰਡ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 7:30 ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜ੍ਹੀ ਦੇਰ ਲਈ ਇਸ ਦਾ ਸਾਡੇ ਨਾਲ ਇੰਤਜ਼ਾਰ ਕਰੋ।
1: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲੈਣ ਵਾਲੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ ਹੈ। ਚੋਣ ਕਮਿਸ਼ਨ ਨੇ ਪੰਜਾਬ ਸਮੇਤ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਤੀਜੇ ਗੇੜ ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਕਰਾਉਣ ਦਾ ਐਲਾਨ ਕੀਤਾ ਹੈ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਵਿਚ ਰੇਲਵੇ ਦਾ ਬੇਮਿਸਾਲ ਵਿਕਾਸ ਹੋ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਪੇਚਿੰਗ ਵਿਚ ਗੱਲਬਾਤ ਦੌਰਾਨ ਵਪਾਰ, ਤਕਨਾਲੋਜੀ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਤਣਾਅ ਦੇ ਬਾਵਜੂਦ ਸਹਿਯੋਗ ਦੀ ਲੋੜ ਤੇ ਜ਼ੋਰ ਦਿੱਤਾ ਹੈ। ਤੇ IPL ਕ੍ਰਿਕਟ ਵਿਚ ਅੱਜ ਧਰਮਸ਼ਾਲਾ ਵਿਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲੈਣ ਵਾਲੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਫ, ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਜੀ, ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰੀ ਰੋਨਾਲਡ ਲਾਮੋਲਾ ਅਤੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮੋਰੋ ਵੀਏਰਾ ਸਮੇਤ ਹੋਰਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਨ੍ਹਾਂ ਮੀਟਿੰਗਾਂ ਵਿਚ ਦਿੱਲੀ ਵਿਚ ਚੱਲ ਰਹੀ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਹੋਈਆਂ। ਇਸ ਤੋਂ ਪਹਿਲਾਂ ਆਪਣੇ ਉਦਘਾਟਨੀ ਭਾਸ਼ਣ ਵਿਚ ਵਿਦੇਸ਼ ਮੰਤਰੀ ਡਾ SJ ਨੇ ਕਿਹਾ ਕਿ ਸ਼ਾਂਤੀ ਅਤੇ ਸੁਰੱਖਿਆ ਵਿਸ਼ਵ ਵਿਵਸਥਾ ਦੇ ਕੇਂਦਰ ਚ ਨੇ। ਉਨਾਂ ਕਿਹਾ ਕਿ ਹਾਲ ਹੀ ਦੇ ਟਕਰਾਵਾਂ ਨੇ ਗੱਲਬਾਤ ਅਤੇ ਕੂਟਨੀਤੀ ਦੀ ਮਹੱਤਤਾ ਨੂੰ ਹੋਰ ਵਧਾ ਦਿੱਤਾ ਹੈ। ਉਨਾਂ ਕਿਹਾ ਕਿ ਤਕਨੀਕੀ ਤਰੱਕੀ ਅੰਤਰਰਾਸ਼ਟਰੀ ਦ੍ਰਿਸ਼ ਨੂੰ ਮੁੜ ਆਕਾਰ ਦੇ ਰਹੀ ਹੈ ਅਤੇ ਚੰਗੇ ਸ਼ਾਸਨ ਅਤੇ ਸਮਾਵੇਸ਼ੀ ਵਿਕਾਸ ਲਈ ਇਸ ਦਾ ਲਾਭ ਉਠਾਇਆ ਜਾ ਸਕਦਾ ਹੈ। ਉਨਾਂ ਜ਼ੋਰ ਦੇ ਕੇ ਕਿਹਾ ਕਿ ਚੱਲ ਰਹੇ ਟਕਰਾਅ, ਆਰਥਿਕ ਅਨਿਸ਼ਚਿਤਤਾਵਾਂ ਅਤੇ ਵਪਾਰ, ਤਕਨਾਲੋਜੀ ਅਤੇ ਜਲਵਾਯੂ ਨਾਲ ਸਬੰਧਤ ਚੁਣੌਤੀਆਂ ਆਲਮੀ ਦ੍ਰਿਸ਼ ਨੂੰ ਆਕਾਰ ਦੇ ਰਹੀਆਂ ਨੇ ਅਤੇ ਇਹ ਉਮੀਦ ਵੱਧ ਰਹੀ ਹੈ ਕਿ ਬ੍ਰਿਕਸ ਇਨ੍ਹਾਂ ਚੁਣੌਤੀਆਂ ਵਿਚ ਇਕ ਰਚਨਾਤਮਕ ਅਤੇ ਫੈਸਲਾਕੁੰਨ ਭੂਮਿਕਾ ਨਿਭਾਏਗਾ। ਡਾ ਜੈਸ਼ੰਕਰ ਨੇ ਬ੍ਰਿਕਸ ਢਾਂਚੇ ਅੰਦਰ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਭਾਗੀਦਾਰ ਦੇਸ਼ਾਂ ਦੀ ਮੌਜੂਦਗੀ ਅਤੇ ਨਿਰੰਤਰ ਵਚਨਬੱਧਤਾ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ ਊਰਜਾ, ਭੋਜਨ, ਖਾਦ ਅਤੇ ਸਿਹਤ ਸੁਰੱਖਿਆ ਨਾਲ ਸਬੰਧਤ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸ੍ਰੀ ਲਾਵਰੋਵ ਨੇ ਸ੍ਰੀ ਮੋਦੀ ਨੂੰ ਰਾਸ਼ਟਰਪਤੀ ਪੁਤਿਨ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਪਿਛਲੇ ਸਾਲ ਦਸੰਬਰ ਵਿਚ 23ਵੇਂ ਭਾਰਤ ਰੂਸ ਸਾਲਾਨਾ ਸੰਮੇਲਨ ਚ ਮੁਲਾਕਾਤ ਤੋਂ ਬਾਅਦ ਦੁਵੱਲੇ ਸਹਿਯੋਗ ਵਿਚ ਹੋਈ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਰੂਸੀ ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਯੂਕਰੇਨ ਅਤੇ ਪੱਛਮੀ ਏਸ਼ੀਆ ਦੀ ਹਾਲਤ ਸਮੇਤ ਆਪਸੀਅਤ ਦੇ ਵੱਖ ਵੱਖ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਕਰਨ ਦਾ ਐਲਾਨ ਕੀਤਾ ਹੈ। ਕੁੱਲ ਮਿਲਾ ਕੇ ਤੀਜੇ ਗੇੜ ਵਿਚ ਦੇਸ਼ ਭਰ ਦੇ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ SIR ਕਰਾਈ ਜਾ ਰਹੀ ਹੈ। ਪੰਜਾਬ ਵਿਚ 24,453 ਬੂਥ ਪੱਧਰੀ ਅਧਿਕਾਰੀ BLO 25 ਜੂਨ ਤੋਂ 24 ਜੁਲਾਈ ਤੱਕ 2,14,56,297 ਵੋਟਰਾਂ ਤੋਂ ਅੰਕੜੇ ਇਕੱਤਰ ਕਰਨ ਲਈ ਘਰ ਘਰ ਜਾਣਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਅੱਜ ਚੰਡੀਗੜ੍ਹ ਵਿਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ SIR ਦਾ ਉਦੇਸ਼ ਇਹ ਹੈ ਕਿ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਤੋਂ ਬਾਹਰ ਨਾ ਰਹੇ।

0: ਕਿਸੇ ਵੀ ਅਯੋਗ ਵਿਅਕਤੀ ਨੂੰ ਇਸ ਵਿੱਚ ਸ਼ਾਮਲ ਨਾ ਕੀਤਾ ਜਾਏ। ਉਨ੍ਹਾਂ ਕਿਹਾ ਕਿ ਅੰਤਿਮ ਵੋਟਰ ਸੂਚੀਆਂ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।
1: ਅੱਜ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪੰਜਾਬ ਲਈ ਉਹਦਾ ਸ਼ਡਿਊਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਅਨਾਊਂਸ ਕਰ ਦਿੱਤਾ ਗਿਆ ਹੈ। ਜਿਹੜੀ ਪ੍ਰਿਪਰੇਸ਼ਨ ਹੈਗੀਆਂ ਜਿਹਦੇ ਵਿੱਚ ਅਸੀਂ ਟ੍ਰੇਨਿੰਗ ਤੇ ਹੋਰ ਤਿਆਰੀਆਂ ਕਰਾਂਗੇ। 15 ਜੂਨ ਆਨਵਰਡ ਹੈਗੀ ਰੈਸ਼ਨਲਾਈਜੇਸ਼ਨ ਆਫ ਪੋਲਿੰਗ ਸਟੇਸ਼ਨ 24 ਜੁਲਾਈ ਨੂੰ ਹੋਣਾ ਹੈ। ਜਿਹੜਾ ਪਬਲੀਕੇਸ਼ਨ ਆਫ ਡਰਾਫਟ ਰੋਲ ਹੈ ਉਹ ਹੋਣਾ ਹੈ 31 ਜੁਲਾਈ 2026। ਉਹ ਤੋਂ ਬਾਅਦ ਉਹਦੇ ਉੱਤੇ ਜਿਹੜੇ ਕਲੇਮਸ ਹਨ ਉੱਤੇ ਇਨਵਾਈਟ ਕੀਤੇ ਜਾਣੇ ਹਨ। ਉਹ 31 ਜੁਲਾਈ 2026 ਤੋਂ ਲੈ ਕੇ 30 ਅਗਸਤ 2026 ਤੱਕ ਕੀਤੇ ਜਾਣੇ ਹਨ। ਜਿਹੜਾ ਨੋਟਿਸ ਦਾ ਪੀਰੀਅਡ ਹੋਊਗਾ ਉਹ ਫੇਸ ਹੋਊਗਾ 31 ਜੁਲਾਈ 2026 ਤੋਂ ਲੈ ਕੇ 28 ਸਪਟੈਂਬਰ 2026। ਜਿਹੜਾ ਫਾਈਨਲ ਇਲੈਕਟੋਰਲ ਰੋਲ ਦੀ ਪਬਲੀਕੇਸ਼ਨ ਹੈ ਉਹ ਹੋਣਾ ਹੈ 1 ਅਕਤੂਬਰ 2026। ਐਸ ਆਈ ਆਰ ਕੰਡਕਟ ਕਰਨ ਦਾ ਮੋਟੋ ਇਹ ਹੈ ਨੋ ਐਲੀਜੀਬਲ ਸਿਟੀਜ਼ਨ ਇਜ਼ ਲੈਫਟ ਆਊਟ ਵਾਈਲ ਨੋ ਇਨਐਲੀਜੀਬਲ ਪਰਸਨ ਇਜ਼ ਇਨਕਲੂਡਿਡ ਇਨ ਦਾ ਇਲੈਕਟੋਰਲ ਰੋਲ।
0: ਹਰਿਆਣਾ ਅਤੇ ਚੰਡੀਗੜ੍ਹ ਵਿੱਚ BLO 15 ਜੂਨ ਤੋਂ 14 ਜੁਲਾਈ ਤੱਕ ਘਰਾਂ ਦਾ ਦੌਰਾ ਕਰਨਗੇ ਅਤੇ ਅੰਤਿਮ ਵੋਟਰ ਸੂਚੀਆਂ 22 ਸਤੰਬਰ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਕਾਂਗਰਸ ਨੇ 10 ਦਿਨਾਂ ਦੀ ਉਤਸੁਕਤਾ ਨੂੰ ਖਤਮ ਕਰਦਿਆਂ ਅੱਜ VD ਸਤੀਸ਼ਨ ਨੂੰ ਕੇਰਲਮ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ ਹੈ। ਇਹ ਐਲਾਨ ਕਾਂਗਰਸ ਆਗੂਆਂ ਅਜੇ ਮਾਕਨ, ਮੁਕੁਲ ਵਾਸਨਿਕ ਅਤੇ ਦੀਪਾ ਦਾਸ ਮੁਨਸ਼ੀ ਨੇ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ। ਹੁਣ ਕਾਂਗਰਸ ਦੀ ਅਗਵਾਈ ਵਾਲਾ UDF ਰਾਜ ਵਿੱਚ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰੇਗਾ। UDF ਨੇ ਕੇਰਲਮ ਵਿਧਾਨ ਸਭਾ ਚੋਣਾਂ ਵਿੱਚ 2/3 ਤੋਂ ਵੱਧ ਬਹੁਮਤ ਹਾਸਲ ਕੀਤਾ ਸੀ, ਪਰ ਵੱਖ ਵੱਖ ਧੜਿਆਂ ਵੱਲੋਂ ਕੀਤੀ ਜਾ ਰਹੀ ਲੌਬਿੰਗ ਅਤੇ ਜ਼ਮੀਨੀ ਪੱਧਰ ਦੇ ਵਰਕਰਾਂ ਦੇ ਵਿਰੋਧ ਨੇ ਪਾਰਟੀ ਨੂੰ ਆਪਣੇ ਮੁੱਖ ਮੰਤਰੀ ਉਮੀਦਵਾਰ ਬਾਰੇ ਫੈਸਲਾ ਲੈਣ ਤੋਂ ਰੋਕ ਰੱਖਿਆ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNU ਜਲੰਧਰ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਵਿੱਚ ਰੇਲਵੇ ਦਾ ਵਿਕਾਸ ਬੇਮਿਸਾਲ ਪੱਧਰ ਤੇ ਹੋ ਰਿਹਾ ਹੈ। 2026-27 ਵਿੱਚ ਪੰਜਾਬ ਲਈ ਰੇਲਵੇ ਬਜਟ ਵੰਡ 5,673 ਕਰੋੜ ਰੁਪਏ ਤੱਕ ਵੱਧ ਗਈ ਹੈ, ਜੋ ਕਿ 2009-14 ਦੌਰਾਨ ਸਾਲਾਨਾ ਔਸਤ ਵੰਡ ਨਾਲੋਂ ਲਗਭਗ 25 ਗੁਣਾ ਵੱਧ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਭਰ ਵਿੱਚ 26,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਚੱਲ ਰਹੇ ਨੇ। ਅੱਜ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਅਤੇ ਪੱਛਮੀ ਬੰਗਾਲ ਵਿੱਚ ਨਿਊ ਜਲਪਾਈਗੁੜੀ ਵਿਚਕਾਰ ਹਫ਼ਤਾਵਾਰੀ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਬਾਅਦ ਉਨ੍ਹਾਂ ਕਿਹਾ ਕਿ ਇਹ ਰੇਲ ਗੱਡੀ ਉੱਤਰੀ ਅਤੇ ਪੂਰਬੀ ਭਾਰਤ ਵਿਚਕਾਰ ਰੇਲ ਸੰਪਰਕ ਨੂੰ ਮਜ਼ਬੂਤ ਕਰੇਗੀ। ਇਸ ਨਾਲ ਪ੍ਰਵਾਸੀ ਮਜ਼ਦੂਰਾਂ, ਵਿਦਿਆਰਥੀਆਂ, ਕਾਰੋਬਾਰੀਆਂ, ਸੈਲਾਨੀਆਂ, ਸ਼ਰਧਾਲੂਆਂ ਅਤੇ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿਚਕਾਰ ਸਫ਼ਰ ਕਰਨ ਵਾਲੇ ਪਰਿਵਾਰਾਂ ਨੂੰ ਕਿਫਾਇਤੀ, ਆਰਾਮਦਾਇਕ ਅਤੇ ਲੰਮੀ ਦੂਰੀ ਦੀਆਂ ਆਧੁਨਿਕ ਯਾਤਰਾ ਸਹੂਲਤਾਂ ਨਾਲ ਕਾਫ਼ੀ ਲਾਭ ਹੋਏਗਾ।
2: ਸ਼੍ਰੀ ਅੰਮ੍ਰਿਤਸਰ ਸਾਹਿਬ, ਬਹੁਤ ਲੋਕ ਨੇ ਸ਼ਰਧਾਲੂ ਜਿਹੜੇ UP ਚੋਂ, ਬਿਹਾਰ ਚੋਂ, ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ, ਜਲਿਆਂਵਾਲਾ ਬਾਗ, ਹਰ ਜਗ੍ਹਾ ਆਉਂਦੇ ਆ। ਤੇ ਇਹ ਇੱਕ ਐਸੀ ਟ੍ਰੇਨ ਆ ਜਿਹਦਾ 50 ਤੇ 100 ਰੁਪਇਆ ਟਿਕਟ ਆ। ਤੇ ਇਹ ਟ੍ਰੇਨ ਸ਼ੁਰੂ ਕੀਤੀ ਆ, ਇੱਕ ਤਾਂ ਸਭ ਤੋਂ ਸੇਫਟੀ ਵਾਈਜ਼ ਉਹਦਾ ਬਹੁਤ ਧਿਆਨ ਰੱਖਿਆ ਗਿਆ। ਸਪੀਡ 130 ਕਿਲੋਮੀਟਰ ਦੀ ਸਪੀਡ ਆ, ਇਹਦੇ ਬਾਥਰੂਮ ਸੈਨੇਟਾਈਜ਼ ਕਰਨ ਲਈ ਉਹ ਸੁਵਿਧਾ ਹੈ, ਬਟਨ ਦੱਬ ਕੇ ਉਹ ਕੋਈ ਵੀ ਜੇ ਕੋਈ ਪ੍ਰੋਬਲਮ ਆ ਗਈ ਉਹ ਸਪੀਕਰ ਤੋਂ ਬੋਲ ਕੇ ਸਿੱਧਾ ਪਾਇਲਟ ਕੋਲ, ਜਿੰਨੇ TT ਜਾਂ ਹੋਰ ਸਟਾਫ ਆ ਇੱਕਦਮ ਉਹਨਾਂ ਨੂੰ ਅਲਰਟ ਕਰੂਗਾ, ਇਹ ਸਿਸਟਮ ਇਹਦੇ ਵਿੱਚ ਆ।
0: ਮੰਤਰੀ ਨੇ ਖੁਲਾਸਾ ਕੀਤਾ ਕਿ ਭਾਰਤੀ ਰੇਲਵੇ ਨੇ ਅੰਮ੍ਰਿਤਸਰ ਵਿੱਚ ਕਰੀਬ 502 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਇੱਕ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੰਜਾਬ ਭਰ ਦੇ 30 ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਮੁੜ ਵਿਕਸਿਤ ਕੀਤਾ ਜਾ ਰਿਹਾ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਵਿੱਚ ਕੱਚੇ ਤੇਲ, LPG ਅਤੇ ਕੁਦਰਤੀ ਗੈਸ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਅਸਰਦਾਰ ਕਦਮ ਚੁੱਕੇ ਗਏ ਨੇ। ਨਵੀਂ ਦਿੱਲੀ ਵਿੱਚ ਪੱਛਮੀ ਏਸ਼ੀਆ ਦੇ ਘਟਨਾਕ੍ਰਮ ਬਾਰੇ ਕੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 'ਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਦੇਸ਼ ਭਰ ਵਿੱਚ ਘਰੇਲੂ LPG ਸਪਲਾਈ ਸੁਚਾਰੂ ਢੰਗ ਨਾਲ ਜਾਰੀ ਹੈ ਅਤੇ ਕਿਸੇ ਵੀ ਵੰਡ ਕੇਂਦਰ 'ਤੇ ਸਪਲਾਈ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਤੇਲ ਸ਼ੋਧ ਕਾਰਖਾਨੇ ਵੱਧ ਤੋਂ ਵੱਧ ਸਮਰੱਥਾ ਨਾਲ ਕੰਮ ਕਰ ਰਹੇ ਅਤੇ LPG ਸਪਲਾਈ ਵਧੀ ਹੈ।
3: भारत सरकार ने कई इफेक्टिव स्टेप्स लिए हैं जिसके चलते हमारे पास पेट्रोल, डीजल, LPG और नेचुरल गैस के पर्याप्त स्टॉक्स अवेलेबल हैं। हमारी रिफाइनरीज ऑप्टिमम कैपेसिटी पर ऑपरेट कर रही हैं और LPG प्रोडक्शन भी इंक्रीज किया जा चुका है। हमारे किसी भी रिटेल आउटलेट पर और LPG डिस्ट्रीब्यूटरशिप पर कोई ड्राई आउट रिपोर्टेड नहीं है, सब जगह पर नॉर्मल ऑपरेशन चल रहे हैं।
0: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਅੱਜ ਬੀਜਿੰਗ ਵਿੱਚ ਗੱਲਬਾਤ ਕੀਤੀ। ਵਪਾਰ, ਤਕਨਾਲੋਜੀ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਤਣਾਅ ਦੇ ਬਾਵਜੂਦ ਦੋਵਾਂ ਨੇਤਾਵਾਂ ਨੇ ਟਕਰਾਅ ਦੀ ਬਜਾਏ ਸਹਿਯੋਗ 'ਤੇ ਜ਼ੋਰ ਦਿੱਤਾ ਹੈ। ਇਹ ਦੌਰਾ ਟਰੰਪ ਦੇ ਰਾਸ਼ਟਰਪਤੀ ਵਜੋਂ ਉਨ੍ਹਾਂ ਦੇ ਦੂਜੇ ਕਾਰਜਕਾਲ ਦੌਰਾਨ ਚੀਨ ਦਾ ਪਹਿਲਾ ਦੌਰਾ ਹੈ।

0: ਵਾਈਟ ਹਾਊਸ ਅਨੁਸਾਰ ਦੋਵੇਂ ਨੇਤਾ ਇਸ ਗੱਲ ਤੇ ਸਹਿਮਤ ਹੋਏ ਕਿ ਊਰਜਾ ਦੇ ਨਿਰਵਿਘਨ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਹੋਰਮੂਜ਼ ਸਟੇਟ ਖੁੱਲ੍ਹਾ ਰਹਿਣਾ ਚਾਹੀਦਾ ਹੈ। ਵਾਈਟ ਹਾਊਸ ਨੇ ਕਿਹਾ ਕਿ ਸ੍ਰੀ ਟਰੰਪ ਦੀ ਰਾਸ਼ਟਰਪਤੀ ਸ਼ੀ ਨਾਲ ਮੁਲਾਕਾਤ ਲਾਭਕਾਰੀ ਰਹੀ। ਮੀਟਿੰਗ ਤੋਂ ਬਾਅਦ ਸੰਬੋਧਨ ਕਰਦਿਆਂ ਚੀਨੀ ਰਾਸ਼ਟਰਪਤੀ ਨੇ ਟਕਰਾਅ ਦੀ ਬਜਾਏ ਸਹਿਯੋਗ ਨੂੰ ਉਤਸ਼ਾਹਿਤ ਕਰਨ ਤੇ ਜ਼ੋਰ ਦਿੱਤਾ। ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਹੋਏ ਵੱਡੇ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਨੇ। ਧਮਾਕੇ ਤੋਂ ਬਾਅਦ ਫੈਕਟਰੀ ਵਿੱਚ ਅੱਗ ਲੱਗ ਗਈ ਅਤੇ ਪੂਰਾ ਇਲਾਕਾ ਧੂੰਏ ਨਾਲ ਭਰ ਗਿਆ। ਆਈਪੀਐਲ ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ। ਮੁੰਬਈ ਇੰਡੀਅਨਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ ਹੈ। ਚੋਣ ਕਮਿਸ਼ਨ ਨੇ ਪੰਜਾਬ ਸਮੇਤ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤੀਜੇ ਗੇੜ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਕਰਾਉਣ ਦਾ ਐਲਾਨ ਕੀਤਾ ਹੈ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਰੇਲਵੇ ਦਾ ਬੇਮਿਸਾਲ ਵਿਕਾਸ ਹੋ ਰਿਹਾ ਹੈ ਅਤੇ ਆਈਪੀਐਲ ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ 7:40 ਤੇ 15 ਸੈਕਿੰਡ। ਸਰੋਤਿਓ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਜੇਕਰ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਨਾ ਹੋਵੇ ਤਾਂ ਹੁਣੇ ਡਾਇਲ ਕਰੋ 0164-2240-331। ਤਾਂ ਲਓ ਜੀ, ਸਾਡੇ ਸਰੋਤਾ ਬੜੇ ਸੂਝਵਾਨ ਨੇ, ਫੋਨ ਦੀ ਘੰਟੀ ਵੱਜਣੀ ਸ਼ੁਰੂ ਹੋ ਚੁੱਕੀ ਹੈ। ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ
2: ਹੈਲੋ, ਸਤਿਦੇਵਾ ਸਾਹਿਬ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਨਮਸਕਾਰ, ਵਧੀਆ ਲੱਗੇਗਾ ਆਪਣਾ ਨਾਂ ਤੇ ਗ੍ਰਾਂ ਦੱਸ ਦਿਓ।
2: ਮੇਰਾ ਨਾਂ ਜੀ ਜਸਵੀਰ ਸਿੰਘ, ਫੌਜੀ ਟੇਲਰ ਮਾਸਟਰ ਬਾਬਾ ਸਿੱਧ ਸਟਾਮ ਤੋਂ ਬੋਲਦਾ ਜੀ, ਗੁਰੂ ਘਰ ਦੇ ਵਿੱਚੋਂ।
1: ਜਸਵੀਰ ਸਿੰਘ ਫੌਜੀ ਜੀ ਸਿਲਬਰਾ ਤੋਂ ਬੋਲ ਰਹੇ ਹੋ, ਕੀ ਹਾਲ ਚਾਲ ਨੇ?
2: ਬਹੁਤ ਵਧੀਆ ਜੀ, ਕਿਰਪਾ ਜੀ ਬਾਬੇ ਨਾਨਕ ਦੀ। ਤੁਸੀਂ ਸੁਣਾਓ ਜੀ, ਪਰਿਵਾਰ ਆਪਣਾ ਠੀਕ ਹੈ ਜੀ?
1: ਮਿਹਰ ਵਾਹਿਗੁਰੂ ਦੀ, ਬਾਬਾ ਨਾਨਕ ਮਿਹਰ ਬਣਾਈ ਰੱਖੇ। ਅੱਜ ਬੜੇ ਦਿਨਾਂ ਬਾਅਦ ਗੱਲਬਾਤ ਹੋਈ ਹੈ ਜਸਵੀਰ ਜੀ ਤੁਹਾਡੇ ਨਾਲ।
2: ਹਾਂ ਜੀ, 1 ਤਰੀਕ ਦੀ ਗੱਲ ਹੋਈ ਹੈ ਸਰ।
1: ਤੇ ਕਿੱਥੇ ਚਲੇ ਗਏ ਸੀ ਤੁਸੀਂ?
2: ਕਿਤੇ ਚਲੇ ਨੀ ਗਏ ਜੀ, ਹੋਰ ਸਰੋਤਿਆਂ ਨੂੰ ਮੌਕਾ ਦੇ।
1: ਹਾਂ, ਇਹ ਵੀ ਵਧੀਆ ਗੱਲ ਹੈ। ਗਾਣਾ ਦੱਸ ਦਿਓ, ਕਿਹੜਾ ਸੁਣਨਾ?
2: ਗਾਣਾ ਜੀ ਉੱਚਾ ਦਰ ਬਾਬੇ ਨਾਨਕ ਦੀ ਫਿਲਮ ਦੇ ਵਿੱਚੋਂ, ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ। ਸਰ ਜੀ ਮੈਂ ਕੁਛ ਦੋਸਤਾਂ ਦੇ ਨਾਂ ਲੈਣੇ ਚਾਹੁੰਦਾ।
1: ਸਵਾਗਤ ਹੈ ਜੀ।
2: ਹਾਂ ਜੀ, ਬਿੱਕਰ ਸਿੰਘ ਪਿੰਡ ਸੁਧਾਣਾ ਤੇ ਆਪਣਾ ਜੀ ਰੂਪ ਸਿੰਘ ਦੁਕਾਨਦਾਰ ਪਿੰਡ ਸਿਲਵਰਾ ਤੋਂ ਜੀ।
1: ਪੇਸ਼ ਹੈ ਤੁਹਾਡੇ ਲਈ ਤੇ ਤੁਹਾਡੇ ਦੋਸਤਾਂ ਲਈ, ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ ਇਹ ਗੀਤ। ਧੰਨਵਾਦ ਜੀ।
2: ਧੰਨਵਾਦ ਜੀ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 73 146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਜੀ ਹਾਂ ਸਰੋਤਿਓ, ਵੇਖਦੇ ਹਾਂ ਕਿਸ ਨੇ ਡਾਇਲ ਕੀਤਾ ਹੈ 0164-2240-3131। ਹੈਲੋ ਹੈਲੋ, ਸਤਿ ਸ੍ਰੀ ਅਕਾਲ, ਨਮਸਕਾਰ ਜਨਾਬ
2: ਜੀ,
1: ਮੈਨੂੰ ਵਧੀਆ ਲੱਗੇਗਾ ਆਪਣਾ ਨਾਂ ਤੇ ਗ੍ਰਾਂ ਦੱਸ ਦਿਓ।
2: ਕੋਟ ਬਖਤ ਤੋਂ ਬੋਲਦਾ ਹਾਂ, ਜਸਵਿੰਦਰ ਸਿੰਘ।
1: ਜਸਵਿੰਦਰ ਸਿੰਘ ਜੀ, ਕੋਟ ਬਖਤੂ ਤੋਂ ਬੋਲਦੇ ਹੋ?
2: ਹਾਂਜੀ।
1: ਕੀ ਹਾਲ ਚਾਲ ਨੇ?
2: ਠੀਕ ਹੈ ਸਰ, ਠੀਕ ਹੈ, ਵਧੀਆ ਜੀ।
1: ਮੌਸਮ ਕੈਸਾ ਹੈ ਕੋਟ ਬਖਤੂ ਚ?
2: ਠੀਕ ਹੈ, ਹਵਾ ਚੱਲੀ ਜਾਂਦੀ ਹੈ, ਠੰਡੀ
1: ਹਵਾ ਚੱਲ ਰਹੀ ਹੈ। ਠੰਡੀ ਚੱਲ ਰਹੀ ਹੈ?
2: ਹਾਂਜੀ,
1: ਹਾਂ ਚਲੋ, ਇਹ ਤਾਂ ਵਧੀਆ ਗੱਲ ਹੈ, ਕਿਉਂਕਿ ਸਵੇਰੇ ਤਾਂ ਬਹੁਤ ਜ਼ਿਆਦਾ ਗਰਮੀ ਸੀ, ਹੈ ਨਾ? ਹਾਂ ਚਲੋ, ਵਧੀਆ ਗੱਲ ਹੈ, ਰਾਤ ਨੂੰ ਨੀਂਦ ਵਧੀਆ ਆ ਜਾਏਗੀ, ਹੈ ਨਾ? ਕੰਮ ਕਾਰ ਕਰਕੇ ਥੱਕ ਕੇ ਲੋਕ ਆਪਣੇ ਆਪਣੇ ਘਰਾਂ ਚ ਆਏ ਹੁੰਦੇ ਨੇ, ਹਵਾ ਠੰਡੀ ਚੱਲਦੀ ਹੋਵੇ ਤਾਂ ਨੀਂਦ ਵਧੀਆ ਆ ਜਾਂਦੀ ਹੈ।
2: ਹਾਂਜੀ ਸਰ, ਹਾਂਜੀ,
1: ਆਪਣੀ ਫਰਮਾਇਸ਼ ਹਾਂ ਜੀ, ਆਪਣੀ ਫਰਮਾਇਸ਼ ਦੱਸ ਦਿਓ। ਜੀ, ਫੋਨ ਕਰਨ ਲਈ ਸ਼ੁਕਰੀਆ ਜਨਾਬ,
2: ਠੀਕ ਹੈ, ਧੰਨਵਾਦ।
1: ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

0: ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ 7:50 ਤੇ 10 ਸੈਕਿੰਡ। ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਆਪਣੇ ਰੇਡੀਓ ਦੋਸਤ ਲਵਲੀਨ ਸਚਦੇਵਾ ਦੇ ਨਾਲ। ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
1: ਹਾਂਜੀ, ਗੁੱਡ ਈਵਨਿੰਗ ਸਚਦੇਵਾ ਸਰ।
0: ਗੁੱਡ ਈਵਨਿੰਗ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਆਪਣਾ ਨਾਂ ਤੇ ਗ੍ਰਾਂ ਦੱਸ ਦਿਓ।
1: ਮੇਰਾ ਨਾਂ ਹੀਰਾ ਸਿੰਘ, ਹੀਰਾ ਸਿੰਘ ਟੈਕਸੀ ਡਰਾਈਵਰ, ਫਿਸ ਮਾਰਕੀਟ ਬਠਿੰਡਾ ਸਰ।
0: ਹੀਰਾ ਸਿੰਘ ਜੀ, ਮੱਛੀ ਮਾਰਕੀਟ ਬਠਿੰਡਾ ਤੋਂ ਬੋਲ ਰਹੇ ਹੋ? ਹਾਂਜੀ
1: ਹਾਂਜੀ ਸਰ, ਹਾਂਜੀ ਸਰ।
0: ਪ੍ਰੋਗਰਾਮ ਸ਼ਾਮ ਸੁਹਾਨੀ, ਤੁਹਾਡਾ ਸਵਾਗਤ ਹੈ।
1: ਬਹੁਤ ਥੈਂਕ ਯੂ ਸਰ।
0: ਤੁਸੀਂ ਕਾਰ ਚਲਾਉਂਦੇ ਹੋ, ਲੋਕਾਂ ਨੂੰ ਉਹਨਾਂ ਦੇ ਮੰਤਵ ਤੇ ਉਹਨਾਂ ਦੀ ਮੰਜ਼ਿਲ ਤੇ ਪਹੁੰਚਾਉਂਦੇ ਹੋ, ਤੇ ਸਾਡੇ ਗਾਣੇ ਫਿਰ ਕਿਵੇਂ ਸੁਣਦੇ ਹੋ?
1: ਸਰ ਅੱਜ ਮੈਨੂੰ ਬਹੁਤ ਦਿਨਾਂ ਬਾਅਦ ਟਾਈਮ ਲੱਗਿਆ, ਕੁਦਰਤ ਮੈਂ ਹੁਣੀ ਸਟੈਂਡ ਤੇ ਆਇਆ, ਮੈਂ ਕਿਹਾ ਦੇਖਾਂਗਾ ਟਰਾਈ ਮਾਰਾਂ, ਫਸਟ ਰਿੰਗ ਤੇ ਲੱਗ ਗਿਆ ਸਰ।
0: ਆਹ ਵਾਹ ਜੀ ਵਾਹ, ਸੱਚੇ ਦਿਲ ਨਾਲ ਯਾਦ ਕਰੋ ਨਾ, ਵਾਹਿਗੁਰੂ ਸੁਣ ਲੈਂਦਾ, ਬਾਹ ਫੜ ਲੈਂਦਾ ਵਾਹਿਗੁਰੂ।
1: ਨਹੀਂ ਸਰ, ਸੰਗੀਤ ਦਾ ਸ਼ੌਕੀਨ ਆ ਸਰ।
0: ਅੱਜ ਦਿਨ ਤੁਹਾਡਾ, ਕਿਸੇ ਕੋਈ ਹੋਰ ਵੀ ਮੰਗ ਕਰਨਾ, ਵਾਹਿਗੁਰੂ ਪੂਰੀ ਕਰੇਗਾ।
1: ਓਕੇ ਸਰ, ਥੈਂਕ ਯੂ ਸੋ ਮਚ।
0: ਆਪਣੀ ਫਰਮਾਇਸ਼ ਦੱਸੋ।
1: ਸਰਤਾਜ ਜੀ ਦਾ ਕੋਈ ਵੀ ਫੇਮਸ ਸੌਂਗ ਸੁਣਾ ਦਿਓ ਸਰ।
0: ਚਲੋ ਹੀਰਾ ਸਿੰਘ ਜੀ, ਤੁਸੀਂ ਆਕਾਸ਼ਵਾਣੀ ਬਠਿੰਡਾ ਨਾਲ ਜੁੜੇ ਰਿਹਾ ਕਰੋ, ਕਾਰ ਚਲਾਉਂਦੇ ਵੀ ਤੁਸੀਂ ਸਾਡੇ ਗੀਤ ਸੁਣ ਸਕਦੇ ਹੋ, ਹੈ ਨਾ?
1: ਸੁਣਦਾ ਸਰ, ਸੁਣਦਾ ਪੱਕਾ।
0: ਫੋਨ ਕਰਨ ਲਈ ਸ਼ੁਕਰੀਆ ਹੀਰਾ ਸਿੰਘ ਜੀ। ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

ਸਰੋਤਿਓ, ਇਸ ਗੀਤ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਆਗਿਆ ਦਿਓ। ਰੱਬ ਖੈਰ ਕਰੇ, ਫੇਰ ਮਿਲਾਂਗੇ।

0: ਤੁਸੀਂ ਫੌਜ ਮੇ ਆਇਆ ਜੀ?
1: ਹਾਂ ਪੁੱਤਰ।
0: ਛੁੱਟੀ ਆਏ ਹੋ? ਤੁਸੀਂ ਫੌਜ ਵਿੱਚ ਕੀ ਕਰਦੇ ਹੋ?
1: ਹਮ ਸੀਮਾ ਪਰ ਪਹਿਰਾ ਦੇਤੇ ਹੈਂ ਔਰ ਦੇਸ਼ ਕੀ ਰਕਸ਼ਾ ਕਰਤੇ ਹੈਂ। ਯੂੰ ਕਹੋ ਤੋ ਹਮ ਦੇਸ਼ ਕੀ ਢਾਲ ਵੀ ਹੈਂ ਔਰ ਤਲਵਾਰ ਵੀ।
0: ਆਪਕੇ ਪਾਸ ਫੌਜੀ ਵਰਦੀ ਹੈ?
1: ਹਾਂ।
0: ਆਪਕੋ ਆਪਣੀ ਵਰਦੀ ਬਹੁਤ ਅੱਛੀ ਲੱਗਦੀ ਹੈ ਨਾ?
1: ਬਿਲਕੁਲ, ਮੁਝੇ ਆਪਣਾ ਦੇਸ਼ ਔਰ ਵਰਦੀ ਜਾਨ ਸੇ ਵੀ ਜ਼ਿਆਦਾ ਪਿਆਰੇ ਹੈਂ। ਇਸ ਵਰਦੀ ਕੋ ਪਹਿਨ ਕਰ ਮੁਝੇ ਬਹੁਤ ਗਰਵ ਮਹਿਸੂਸ ਹੋਤਾ ਹੈ ਔਰ ਯਹੀ ਮੁਝੇ ਸੈਨਿਕ ਕੇ ਕਰਤਵਯੋਂ ਕਾ ਅਹਿਸਾਸ ਕਰਾਤੀ ਹੈ।
0: ਮੇਰੇ ਕੋ ਵੀ ਇਹ ਵਰਦੀ ਬਹੁਤ ਅੱਛੀ ਲੱਗਦੀ ਹੈ। ਇੱਕ ਦਿਨ ਮੈਂ ਵੀ ਇਸੇ ਪਹਿਨੂੰਗਾ ਔਰ ਦੇਸ਼ ਕੀ ਰਕਸ਼ਾ ਕਰੂੰਗਾ।
1: ਸ਼ਾਬਾਸ਼ ਪੁੱਤਰ, ਸ਼ਾਬਾਸ਼। ਦੇਸ਼ ਕੋ ਤੁਮਹਾਰੇ ਜੈਸੇ ਨਿਡਰ ਔਰ ਸਾਹਸੀ ਬੱਚੋਂ ਕੀ ਹੀ ਤੋ ਜ਼ਰੂਰਤ ਹੈ।

FM band 101.1 MHz ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਰਾਤ ਦੇ 8:30 ਤੇ 10 ਸੈਕਿੰਡ। ਪੇਸ਼ ਹੈ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਆਵਾਜ਼ ਦੀ ਦੁਨੀਆ ਦੇ ਦੋਸਤੋ ਨਮਸਕਾਰ, ਤੁਹਾਡਾ ਦੋਸਤ ਲਵਲੀਨ ਸਚਦੇਵਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਸਰੋਤਿਓ, ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਖਤਾਂ ਅਤੇ ਤੁਹਾਡੇ ਵੱਲੋਂ ਭੇਜੇ ਗਏ ਸੰਦੇਸ਼ਾਂ ਤੇ ਆਧਾਰਿਤ ਹੈ। ਪੇਸ਼ ਹੈ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਰਣਜੀਤ ਪਾਵਾ ਦੀ ਆਵਾਜ਼ ਵਿੱਚ ਇਹ ਗੀਤ। ਇਸ ਗੀਤ ਲਈ ਸਾਨੂੰ ਖਤ ਲਿਖ ਕੇ ਭੇਜਿਆ ਹੈ ਪਿੰਡ ਕੋਟ ਸ਼ਮੀਰ ਤੋਂ ਜਥੇਦਾਰ ਪਿਆਰਾ ਸਿੰਘ, ਗੁਰਮੇਲ ਸਿੰਘ, ਮੇਜਰ ਸਿੰਘ ਪੰਜੂ, ਪੱਪੂ ਸ਼ਰਮਾ, ਬੀਲਾ ਸਿੰਘ ਤੇ ਪਾਲ ਪੰਮਾ। ਮਸੀਤਾ ਮੰਡੀ ਡੱਬਾਲੀ ਤੋਂ ਦਰਸ਼ਨ ਲੋਹੜ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਤੇ ਹਨੀ ਲੋੜ। ਰੋਪੜ ਤੋਂ ਹਰਦੀਪ ਮੀਕਾ, ਬਲਵਿੰਦਰ ਵਿਰਕ, ਜੈਤੋਗ ਵਿਰਕ, ਮੀਕਾ ਵਿਰਕ। ਗਿੱਦੜਬਾਹ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ੀ ਤੇ ਬੇਬੀ ਕੈਰਵੀ। ਪਿੰਡ ਪੰਗਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਜਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਪੇਸ਼ ਹੈ ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਇਹ ਗੀਤ।

ਹੁਣੇ ਤੁਸੀਂ ਰਣਜੀਤ ਬਾਵਾ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਰਾਣੀ ਰਣਦੀਪ ਦੀ ਆਵਾਜ਼ ਵਿੱਚ ਇਹ ਗੀਤ। ਇਸ ਗੀਤ ਲਈ ਸਾਨੂੰ ਸੰਦੇਸ਼ ਭੇਜਿਆ ਹੈ ਲਾਲ ਸਿੰਘ ਨਗਰ ਗਲੀ ਨੰਬਰ 15 ਬਠਿੰਡਾ ਤੋਂ ਸੁਖਪਾਲ ਰਤਨ, ਜਸਵਿੰਦਰ ਕੌਰ, ਲਵਲੀ ਰਤਨ, ਰਮਾ ਰਤਨ, ਵਿੱਕੀ ਰਤਨ, ਸੁਖਪਾਲ ਸਿੰਘ, ਅਬੋਹਰ ਤੋਂ ਸੁਖਦੇਵ ਸਿੰਘ, ਪਤਰੋੜਾ ਤੋਂ ਮੰਗਲ ਜਨਾਗਲ, ਰੋਸ਼ਨੀ ਜਨਾਗਲ ਤੇ ਅਸ਼ਵਨੀ ਜਨਾਗਲ, ਫਤਿਹਗੜ੍ਹ ਸਾਹਿਬ ਤੋਂ ਸੁਖਮਨਜੀਤ, ਸਹਿਜਪ੍ਰੀਤ। ਇਸ ਗੀਤ ਲਈ ਖਤ ਆਇਆ ਹੈ ਮੁੱਲਾਪੁਰ ਦਾਖਾ ਤੋਂ ਬਿੱਟੂ ਜੈਨ, ਮਿੱਟੂ ਜੈਨ, ਰਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ, ਗੌਤਮ, ਦੀਪਕ, ਰਾਜਾ, ਮੌਸਮੀ, ਨਗੀਨਾ ਤੇ ਸੰਜੀਵ, ਨਾਭਾਗੇਟ ਤੋਂ ਸੋਮਦੱਤ, ਜੋਤੀ ਤੇ ਰਵੀ ਦੱਤ, ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਤੇ ਵੰਸ਼ ਬੱਤਾ। ਪੇਸ਼ ਹੈ ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਰਾਣੀ ਰਣਦੀਪ ਦੀ ਆਵਾਜ਼ ਵਿੱਚ ਇਹ ਗੀਤ।

ਪੇਸ਼ ਹੈ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਮਾਸਟਰ ਸਲੀਮ ਦੀ ਆਵਾਜ਼ ਵਿੱਚ ਇਹ ਗੀਤ। ਇਸ ਗੀਤ ਲਈ ਸਾਨੂੰ ਫਰਮਾਇਸ਼ ਭੇਜੀ ਹੈ ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਮੁਨੀਸ਼ ਬਜਾਜ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰੀਤਕ ਮਲਹੋਤਰਾ, ਨਵਨੀਤ ਰਾਏ, ਅਮਨਦੀਪ, ਅਨਿਲ ਸ਼ਰਮਾ, ਪਿੰਡ ਮੂਲੀਆਂ ਵਾਲੀ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਾਨੀ, ਦੀਕਸ਼ਾ ਤੇ ਜੰਨਤ ਕਾਟਪਾਲ, ਕੁੜਿਆਣਾ ਤੋਂ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦੁਪਿੰਦਰ ਸਿੰਘ, ਦਰਸ਼ਨ ਸਿੰਘ ਤੇ ਬਰਾੜ ਪਰਿਵਾਰ, ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਕੋਟਵਾ ਤੋਂ ਓਮ ਪ੍ਰਕਾਸ਼ ਰਾਏ, ਅਮਿਤ ਕੁਮਾਰ ਤੇ ਹੈਪੀ ਰਾਏ, ਬਾਗਾ ਪੁਰਾਣਾ ਤੋਂ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ ਤੇ ਪਰਮਜੀਤ ਸਿੰਘ। ਪੇਸ਼ ਹੈ ਇਨ੍ਹਾਂ ਸਾਰਿਆਂ ਦੀ ਫਰਮਾਇਸ਼ ਤੇ ਇਹ ਗੀਤ।

0: stress and opening of Strait of Hormuz. And in Asian Senior Weightlifting Championships, Ajit Narayan clinches double bronze in the men's 71 kilogram at Gandhinagar, Gujarat. And that is all in the news at 9. Good night.
1: ਹੁਣੇ ਤੁਸੀਂ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਰਾਹੀਂ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਤੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਰਾਤ ਦੇ 9:15 ਤੇ 20 ਸੈਕਿੰਡ। ਹੁਣ ਤੋਂ ਲੈ ਕੇ ਸਭਾ ਦੀ ਸਮਾਪਤੀ ਯਾਨੀ ਰਾਤ 11 ਵਜੇ ਤੱਕ ਵਿਵਿਧ ਭਾਰਤੀ ਦੇ ਪ੍ਰੋਗਰਾਮ ਰਿਲੇਅ ਕੀਤੇ ਜਾਣਗੇ। ਥੋੜੀ ਦੇਰ ਲਈ ਇਹਨਾਂ ਦਾ ਸਾਡੇ ਨਾਲ ਇੰਤਜ਼ਾਰ ਕਰੋ।

ਹੁਣ ਤੁਸੀਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਰਾਤ ਦੇ 11:15। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਏ। ਕੱਲ ਸਵੇਰੇ 5:55 ਤੇ ਕੱਲ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ।

ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਏ। ਕੱਲ ਸਵੇਰੇ 5:55 ਤੇ ਕੱਲ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿਚ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਜੈ ਹਿੰਦ।